ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਇਨ ਮੈਂ ਜੁਗਾਦ ਗੁਰ ਇਨ ਮੈਂ ਸਤਿਗੁਰ ਇਨ ਮੈਂ ਸ੍ਰੀ ਗੁਰਦੇਵ ਇਨ ਮੈਂ ਅਠਪਦੀ ਸਿਮਰੋ ਸਿਮਰ ਸਿਮਨ ਸੁਭਾਵ ਕਲ ਕਲੇਸ਼ ਤਾ ਮੈਂ ਮਿਟਾ ਸਿਮਰੋ ਜਾਤ ਪਿਤ ਸਮਰੇਕੈ ਨਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸਦਾਖਰ ਕਿਨੇ ਰਾਮ ਨਾਮ ਕੇ ਆਖਰ ਕਿਨ ਗਾਇਕ ਜੈ ਜੀ ਪਸਾਵੈ ਤਾਂ ਕੀ ਮੈਂ ਮਗਨੀ ਨੇ ਆਵੈ ਕਾਂਕੀ ਕੇ ਦਰ ਤੁਹਾਰੂ ਨਾਨਕ ਉਨ ਸੰਗ ਮੋਹਿ ਉਤਾਰੂ ਸੁਖ ਮਨੀ ਸੁਖੇ ਮਨ ਪ੍ਰਣਾਮ ਭਗਤ ਨਾ ਕੇ ਮਨ ਵਿਸਰਾਮ ਰਹਾ ਪ੍ਰਭ ਕੇ ਸਿਮਨ ਗਰਭ ਨ ਬਸੈ ਪ੍ਰਭ ਕੇ ਸਿਮਨ ਦੁਖ ਜਮ ਨਸੈ ਪ੍ਰਭ ਕੇ ਸਿਮਨ ਕਾਲ ਪਰ ਹਰੈ ਪ੍ਰਭ ਕੇ ਸਿਮਨ ਦੁਸ਼ਮਣ ਡਰੈ ਪ੍ਰਭ ਸਿਮਰਤ ਕਛੁ ਬਿਨੁ ਲਾਗੈ ਪ੍ਰਭ ਕੇ ਸਿਮਨ ਅੰਦਰ ਜਾਕੈ ਪ੍ਰਭ ਕੇ ਸਿਮਨ ਭਉ ਨ ਵਿਆਪੈ ਪ੍ਰਭ ਕੇ ਸਿਮਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੇ ਸੰਗ ਸਰਬ ਨਿਧਾਨ ਨਾਨਕਰ ਰੰਗ ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੇ ਸਿਮਨ ਗਿਆਨ ਧਿਆਨ ਤਰ ਬੁੱਧ ਪ੍ਰਭ ਕੇ ਸਿਮਨ ਜਪਤ ਪੂਜਾ ਪ੍ਰਭ ਕੇ ਸਿਮਨ ਬਿਨਸੈ ਦੂਜਾ ਪ੍ਰਭ ਕੇ ਸਿਮਰ ਤੀਰਥ ਸ਼ਨਾਨੀ ਪ੍ਰਭ ਕੇ ਸਿਮਨ ਦਰ ਕੇ ਮਾਨੀ ਪ੍ਰਭ ਕੇ ਸਿਮਨ ਹੋਏ ਸੋ ਭਲਾ ਪ੍ਰਭ ਕੇ ਸਿਮਨ ਸੋ ਫਲ ਫਲਾ ਸੇ ਸਿਮਰੇ ਚਨਿਆ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੇ ਸਿਮਨ ਉਦਰੇ ਮੂਚਾ ਪ੍ਰਭ ਕੇ ਸਿਮਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਨ ਸਭ ਕੇ ਸੁਝੈ ਪ੍ਰਭ ਕੇ ਸਿਮਨ ਨਾਹੀ ਚਮ ਤ੍ਰਾਸਾ ਪ੍ਰਭ ਕੇ ਸਿਮਨ ਪੂਰਨ ਆਸਾ ਪ੍ਰਭ ਕੇ ਸੁਣ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਰਿਤਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਚਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਿਮੋਤਾ ਜੀ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਹੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਪਾਲਾ ਪ੍ਰਭ ਕੋ ਸਿਮਰੈ ਸੇ ਪਰਪੁਕਾਰੀ ਪ੍ਰਭ ਕੋ ਸਿਮਰੈ ਤਿਨ ਸਰਬ ਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਭਰ ਰੀਤਾ ਪ੍ਰਭ ਕੋ ਸਿਮਰੈ ਹੈ ਤਿਨ ਅੰਤ ਕਨੇਰੇ ਪ੍ਰਭ ਕੋ ਸਿਮਰੈ ਹੈ ਬਸਿਆ ਨੇਰੇ ਸੰਤ ਕਿਰਪਾ ਤਿਅੰਦਨ ਜਾ ਨਾਨਕ ਸਿਮਨ ਪੂਰੇ ਭਾਉ ਪ੍ਰਭ ਕੇ ਸਿਮਨ ਕਾਰਜ ਪੂਰੇ ਪ੍ਰਭ ਕੇ ਸਿਮਨ ਕਬਹੁ ਨਾ ਚੂਰੇ ਪ੍ਰਭ ਕੇ ਸਿਮਨ ਹਰਿ ਗੁਣ ਬਾਣੀ ਪ੍ਰਭ ਕੈ ਸਿਮਨ ਸਹਿ ਸਮਾਨੀ ਪ੍ਰਭ ਕੈ ਸਿਮਨ ਨਿਚਰ ਆਸਨ ਪ੍ਰਭ ਕੇ ਸਿਮਨ ਕਮਨ ਵਿਗਾਸਨ ਪ੍ਰਭ ਕੇ ਸਿਮਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਨ ਕੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰਿ ਸਿਮਨ ਕਲ ਪਦ ਪਟਾਏ ਹਰਿ ਸਿਮਨ ਦਾ ਭੇਦ ਉਪਾਏ ਹਰਿ ਸਿਮਨ ਪੈ ਸਜਤੀ ਦਾਤੀ ਹਰਿ ਸਿਮਨ ਨੀ ਚੌਕਣ ਜਾਤੀ ਹਰਿ ਸਿਮਨ ਤਾਰੀ ਸਭ ਤਰਣਾ ਸਿਮਰ ਸਿਮਰ ਹਰਿ ਕਾਰਣ ਕਰਣਾ ਹਰਿ ਸਿਮਨ ਕੀ ਸਗਲੇ ਕਾਰਾ ਹਰਿ ਸਿਮਨ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਨ ਤਿਨ ਪਾਇ ਸਲੋਕ ਦੀਨ ਦਰਦ ਪੰਜਨਾ ਖਟ ਖਟ ਨਾਥ ਅਨਾਥ ਸੁਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਟਪਦੇ ਜਹ ਮਾਰ ਪਿਤਾ ਸਤਮੀਤ ਨ ਪਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਚਮਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋ ਪੈ ਅਤ ਪਾਰੀ ਹਰਿ ਕੋ ਨਾਮ ਖਿਨ ਮਾਹੇ ਉਤਾਰੀ ਅਨਕ ਪੁਨੇ ਚਰਨ ਕਰਤ ਨੀਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸੇਠ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪ ਤੋ ਸੁਖੀਆ ਲਾਖ ਕਰੋਰੀ ਬੰਦ ਨ ਪਰੇ ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾਮ ਬਜਾਵੇ ਹਰਿ ਕਾ ਨਾਮ ਜਪ ਤੇ ਗਾਵੈ ਜਿਹ ਮਾਰਗੇ ਜਾਤੇ ਕੇਲਾ ਤੈ ਹਰ ਨਾਮ ਸੰਗ ਹੋ ਸਹਿਲਾ ਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗੁਰ ਪਾਈਐ ਨਾਨਕ
ਜਿਹ ਮਾਰਗੇ ਜਾ ਤੇ ਕੇਲਾ ਤੈ ਹਰ ਨਾਮ ਸੰਗ ਹੋ ਸੇਲਾ ਸਨਾ ਮਨ ਸਦਾ ਧਿਆਈਐ ਨਾਨਕ ਪਨ ਗੁਰ ਪਾਈਐ ਛੂਟਤ ਨਹੀਂ ਕੋ ਲਖ ਪਾਹੀ ਨਾਮ ਜਪ ਤੇ ਪਾਰ ਪਰਾਹੀ ਅਨਕ ਬਿਘਨ ਜੇ ਆਇ ਸੰਘਾਰੇ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੇ ਮਰਚਾਮ ਨਾਮ ਜਪ ਪਾਏ ਬਿਸਰਾਮ ਹੋਮ ਮਹਿਲਾ ਮਲਕਮ ਨ ਧੋਪੈ ਹਰ ਕਾ ਨਾਮ ਕੂਟ ਪਾਪ ਖੋ ਪੈ ਸਾ ਨਾਮ ਜਪੋ ਮਰਲੰਗ ਨਾਨਕ ਪਾਈਏ ਸਾਧ ਕੈ ਸੰਗ ਜੇਹ ਮਾਰ ਕੇ ਗਣੇ ਜਾਏ ਨਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇਹ ਪੈਡੈ ਮਹਾਂਦ ਕੁਪਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂਪਿਆਨ ਤਰਪੋ ਕਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜੇ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਉਕਤ ਸਾਧ ਕਮਾਤ ਹਰ ਜਨ ਕੇ ਹਰ ਨਾਮ ਤਾਨ ਪਾਪ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੋਗਤ ਹਰ ਕੇ ਨਾਮ ਜਨ ਕੋ ਤ੍ਰੈ ਭੁਕਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਿ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਪੋ ਜੋਖ ਹਰ ਨਾਮ ਜਪਤ

ਜਨ ਅਵਨ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟਨੀ ਛਪੈ ਹਰ ਕੀ ਪਦ ਮੋਤ ਪਉ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤਿਉ ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ ਨਾਮ ਕੀ ਮਹਿਮਾ ਸੰਤ ਤ੍ਰਿਦ ਵਸੈ ਸੰਤ ਪ੍ਰਤਾਪ ਤੁਰ ਸਭ ਨਸੈ ਸੰਤ ਕਾ ਸਮਟ ਪਾਗੇ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਰ ਕਛਵ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਜ ਤ੍ਰਿਭੁਵ ਸਿਮਰਤੀ ਪੇਖੇ ਸਭ ਟੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮੇ ਬੋਲਾਟ ਪਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਜ ਤਿਰ ਸਿਮਰਤ ਵਖਿਆਨ ਜੋ ਕਪਿਆਸ ਕਾਰਮ ਧਰਮ ਕਿਰਿਆ ਸਭ ਤਿਆਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੇ ਬੁਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਖਬਾਰ ਨੌ ਖੰਡ ਪ੍ਰਥਮੀ ਫਿਰੈ ਚਰਜੀ ਪੈ ਮਹੋਦਾਸ ਤਪੀ ਸਰਥੀ ਪੈ ਅਗਨ ਮਾਹੇ ਹੋਂਦ ਪ੍ਰਾਨ ਕਨਕ ਅਸਭ ਹੈ ਬਰਪੂਨਦਾਨ ਨਿਵਰੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਕਾ ਸੀ ਘਟਾਵੇ ਤੋਪੀ ਹੋਮੇ ਮੈ ਨ ਜਾਵੇ ਹਰ ਕੇ ਨਾਮ ਸੰਸਰ ਕਛਨਾਏ ਨਾਨਕ ਗੁਰਮੁਖ ਨਾਮ ਜਤ ਗੁਰਪਾਏ ਮਨ ਕਾਮਨਾ ਤੀਰ ਦੇ ਛੁੱਟੈ ਗੁਰਗੁਮਾ ਨਮ ਤੇ ਹੁੱਟੈ ਸੋਚ ਕਰੇ ਦਿਨ ਸਹਿ ਰਾਤ ਮਨ ਕੀ ਮੈਲ ਨ ਤੰਤੇ ਜਾਰ ਇਸ ਦੇ ਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੂਪੇ ਬਹੁਤੇ ਅਨੀਤ ਸੁਧ ਕਾਂਵੇ ਕਾਥੀ ਪੀਤ ਮਨ ਹਰ ਕੇ ਨਾਮ ਕੀ ਮੈਂ ਮੈ ਊਚ ਨਾਨਕ ਨਾਮ ਉਦਰੇ ਪਤਿਤ ਬਹਮੂਚ ਬਹੁਤ ਸਿਆਣਪ ਜਮ ਕਾ ਪੋ ਵਿਆਪੇ ਅਨਕ ਜਤਨ ਕਰ ਦਿਸ ਨ ਤ੍ਰਾਪੈ ਭੇਖ ਅਨੇਕ ਅਗਨੀ ਬੁਝੈ ਕੂਟ ਪਾ ਦਰਗੈ ਨਿ ਸਿਜੈ ਛੂਟ ਸ ਨਾਹੀ ਊਬ ਪਿਆਲ ਮੁਹਿ ਪਿਆਪੇ ਮਾਚਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬੰਦ ਭਜਨ ਬਿਨਤ ਲੀਮਾ ਨੇ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਪਾਏ ਚਾਰ ਪਦਾਰਥ ਜੇ ਕੋ ਮੰਗੈ ਸਾਚ ਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਾਧ ਗਾਵੈ ਜੇ ਕੋ ਆਪਣੀ ਸੁਭਾ ਲੂਰੈ ਸਾਧ ਸੰਗ ਇਹ ਹੋਮੇ ਛੋਰੈ ਜੇ ਕੋ ਜਨ ਮਰਨ ਤੇ ਡਰੈ ਸਾਚ ਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਦਾਸ ਪਿਆਸਾ ਨਾਨਕ ਤਾਕੇ ਬਰਬਰ ਜਾਸਾ ਸਗਲ ਪੁਰਖ ਮੈਂ ਪੁਰ ਪ੍ਰਧਾਨ ਸਾਧ ਸੰਗ ਜਾ ਕਾ ਮਿੱਠੇ ਅਪਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਕਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਰ ਕਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਟਿਤਾ ਨਾਨਕ ਪਾਪ ਪੁੰਨੀ ਨਿਪਾ ਨਿਰਧਨ ਕੋ ਤਨ ਤੇਰੋ ਨਾਮ ਨਥਾ ਵੇਖੋ ਨਾ ਤੇਰਾ ਥਾ ਨਿਮਾਨੇ ਕੋ ਪ੍ਰਾ ਤੇਰੋ ਮਾਨ ਸਗਲ ਕਟਾਕੋ ਦੇਵੋ ਦਾਨ ਕਰਨ ਕਲਾਪਨ ਹਰ ਸਵਾਮੀ ਸਗਲ ਕਟਾਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨੂ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵ ਨ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮੇ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਉਤ ਬਾਣੀ ਹਰ ਕੋ ਜਸ ਸੁਨ ਸੁਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਇਆਣਿਆ ਸੋ ਪ੍ਰਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਠਪਦੇ ਰਮਈਆ ਕੇ ਗੁਣਚੇ ਪ੍ਰਾਣੀ ਕਵਨ ਮੂਤੇ ਕਵਨ ਦਿਸ਼ਟਾਨੀ ਜਿੰਤੂ ਸਾਸ ਵਾਰ ਸਿੰਗਾਰਿਆ ਕਰ ਪਕਨ ਮੈਂ ਜਨੇ ਉਪਾਰਿਆ ਬਾਰ ਬਿਸਤਾ ਤੁਝੇ ਪਿਆਰੇ ਦੂਧ ਭਰ ਜੋਗਨ ਭੋਜਨ ਸੋ ਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖ ਅਪਿਆ ਬੈਠ ਕੋ ਦੈਨ
इहो निर्गुण गुण कृष्ण बुझै बख्श लियो तो नान सीजै जे प्रसाद धारी उपर सुख बसै सत प्रात मीत बनता संहसै जे प्रसाद पीवे सीत जला सुखदाई पवन पाक मुला जे प्रसाद भुगे सब रसा सगल समग्री संसात बसा दीने हस्त पाप कर नेत्र रसना तसे त्याग अवर संग रचना ऐसे दुख मुड़न प्यापे नान काल लिहो प्रयापे आदि अंतो राखन हार तिसो प्रीत न करे गवार जा के सेवा नान पावे तासो मूड़ा मन नी लापे जो ठाकर साध सदा हजूरे ताको अंधा जानत दूरे जाके टहल पावे धर के मान तिसे बसारे मुक्ते जान सदा सदाए पूर्ण हार नानक राखण हर पार तन त्या कोडी संगरचै साच छोड झूठ संबचै जो छड़ना स्वस्त्र कर्माने जो होवन सो दूर पुराने छूट जाय तिसका श्रम करे संग सहाय तिस पर हर चंदन लेपो तारे तोय गर तब प्रीत भस्म संग होए अंधकूप मैं पतत बिखरा नानक काढ लिहो प्रभु दयाल करतूत पशु की मान चात लोक पचारा कर दिन रात बाहर भेख अंतर मनवाया शब्द सुनाए कश करे छपाया बाहर ज्ञान ध्यान स्नान अंतर व्यापे लो सवान अंतर अगन बार तन स्वाहा गल पाथर कैसे तरे अथाह जाके अंतर बसे प्रव्याप नानक ते जन सह समात सुन अंधा कैसे मार्ग पावे कर गए लेहु ऊर्ण भावे कहाँ बजारत बूझे डूरा निष्कय तो समझे पूरा कहाँ बिसन पद गावे गुंग जतन करे तो फिर सर्पांग कह पिंगल पर्वत पर पवन नहीं हो तू आस गवन करतार करुणा मैं दीन बेनती कर नानक तुमरी कृपा तरै संग सहाय स्वाविन चेत जो फैराई तन सुप्रीत बलुआ के ग्रह पितर बसे अंत केर मा रंग रसै दृढ़ कर माने मने प्रतीत काल ने आपे मूड़े चीत बैर विरोध काम क्रोध मोह झूठ विकार महलोत्र याहू जोगत बिहाने के जन्म नानक राख देहो आपन कर कर्म तू ठाकर तुम पहरदार जियो पेंड सब तेरी राह तुम मार पिता हम बारक तेरे तुमरी कृपा मैं सो कनेरे कोई न जाने तुमरा अंत उचे ते उचा भगवंत सगल समग्री तुमरे सूत्रतारी तुम ते होए स्वाग्याकारी तुमरी गात मित तुम ही जानी नानक दास सदा कृपानी सलोक दीन हर पर छोड़ कै लाके आन स्वाय नानक न सी जाई पिनाए पचैठ पदी दस पर तूले पाछे पावे एक बस्त कारण बिखोड़ पावे एक भी न दे दस भी हिरले तो मूड़ा को कां करे जिस ठाकुर सो नाई चारा ताको की जे साध नमस्कारा जाके मन लगा पर मीठा सर्व सुख ताऊ मन बूठा जिसने अपना हुक्म नाया सर्व थोक नानक तैन पाया अगणत साहू अपनी देरास खार पीत बरते अंधे उलास

ਕੀ ਵਸਤ ਤਸਿਆ ਕੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸਤੇ ਚੌਕਨ ਕਰੇ ਨਿਹਾਰ, ਨਾਨਕ ਸਾਹਿਬ ਸਦਾ ਦਿਆਲ। ਅਨਕ ਪਾਤਮਾ ਕੇ ਹੇਤ, ਸਰਪਰ ਹੋ ਜਾਨ ਅਨੇਤ, ਬਿਰਖ ਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਿਉ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਹਿਓ ਤਿਆਂ ਦੇਦਾਰ, ਬਟਾਉ ਸੋ ਜੋ ਲਾਫੇ ਨੇ, ਤਾਕੂ ਹੱਥ ਨੇ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਇ, ਮਿਥਿਆ ਤਨ ਤਨ ਕੁਟਮ ਸੁਭਾ, ਮਿਥਿਆ ਹੋਮੇ ਮਮਤਾ ਮਾ, ਮਿਥਿਆ ਰਾਜ ਜੋ ਪਨ ਤਨ ਮਾਰ, ਮਿਥਿਆ ਕਾਮ ਕ੍ਰੋਧ ਬਿਖਰਾਲ,

ਬਿਰਥੀ ਸਾਧ ਕੀ ਅਰਜਾ ਸਚ ਨਾ ਕਹੁ ਸੁਚਾ ਬਿਰਥਾ ਨਾ ਬਿਨਾ ਤਨ ਅੰਧ ਮੁਖਿਆ ਬਿਤਾ ਕੇ ਦੁਰਗੰਧ ਬਿਨ ਸਿਮਰ ਦਿਨ ਰਹਿਣ ਬਿਰਥਾ ਬਿਹਾਈ ਮੇਖ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇਂਦਰਾ ਰਤਾਮ ਧਨ ਧਨ ਤੇ ਜਨ ਜੇ ਖਟ ਬਸੁਰ ਨਾਮ ਨਾਨਕ ਤਾ ਕੇ ਬਲ ਬਲ ਜਾਵ ਰਹਿਤ ਅਵਰ ਕਸ਼ਵ ਕਮਾਤ ਮਨੀ ਪ੍ਰੀਤ ਮੁਖੋ ਗਣ ਲਾਵਤ ਜਨ ਹਰ ਪਉ ਪ੍ਰਬੀਨ ਬਾਲ ਭੇਖ ਨਾ ਖਾਹੁ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਪ ਤਾਵ ਜਨ ਨਿਰਮਦੈ ਜਿਸਕੇ ਅੰਤਰ ਬਸੇ ਪ੍ਰਭ ਆਪ ਜਿਸਕੇ ਅੰਤਰ ਬਸੇ ਪ੍ਰਭ ਆਪ ਤਿਸਕੇ ਸੰਗ ਜੋ ਤੁਮ ਭਾਣੇ ਤ੍ਰਿਪੁਰ ਜਾਤਾ ਨਾਨਕ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਪ ਨੂੰ ਸਾਜਨੇ ਆਪਣਾ ਕੀ ਆਪੇ ਮਨ ਆਪੇ ਆਪ ਕਰ ਤਨ ਬੇਰਾ ਕਿਸੇ ਦੂਰ ਜਨਾਵ ਕਿਸੇ ਬਜਾਰ ਤਨੇਰਾ ਉਪਾਵ ਸਿਆਣ ਸੋਤੇ ਰਹਿਤ ਸਭ ਖਜਾਨ ਆਤਮ ਕੇ ਰਹਿਤ ਜਿਸ ਭਾਗ ਤਿਸ ਲੈ ਲੜਾਏ ਥੰਤ ਨੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮ ਜਪ ਨਾਨਕ ਖਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਚਾਏ ਅੰਗਮੇਪ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅਮ ਦਿਖਾਏ ਤਿਸ ਠਾਕੁਰ ਕੋ ਰਾਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਏ ਤਿਸ ਕੋ ਸਿਮਰਤ ਪਰਮ ਗਤ ਪਾਵਹੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨਿੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤੇ ਸਸਨਾ ਜੇ ਪ੍ਰਸਾਦ ਰੰਗ ਭੋਗ ਨਾਨ ਸਦਾ ਧਿਆਈਏ ਤਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਅਵਰ ਕਤ ਤਿਸੇ ਤਿਆਗ ਕਤਲ ਪਾਇ ਜੇ ਪ੍ਰਸਾਦ ਸੋ ਸੇ ਸੁਈਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਖ ਤਾਕੋ ਜਸ ਸਨਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾ ਬ੍ਰਹਮ ਪ੍ਰਭ ਜੀ ਜਬ ਦਰਕੇ ਮਾਨ ਪਾਵੇ ਨਾਨ ਪਰ ਸਿੱਤੀ ਕਰ ਜਾਏ ਜੇ ਪ੍ਰਸਾਦ ਅਰੋਗ ਕੰਚਨ ਦੇ ਲਿਵ ਲਾਭ ਉਤ ਸਰਾਮ ਸੁਨੇਹੇ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿੱਧ ਟਾਕੇ ਮਨ ਸਰਣੀ ਪਰ ਠਾਕਰ ਪ੍ਰਤਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰ ਪਹੁੰਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਪਤ ਕਰੇ ਹੇ ਜੇ ਪ੍ਰਸਾਦ ਅਭੁਖਨ ਪਹਿਰੀਜੈ ਮਨ ਤੇ ਸਿਮਤ ਕੋ ਆਸ ਕੀਜੈ ਜੇ ਪ੍ਰਸਾਦ ਅਸਭ ਹਤ ਪਾਰੀ ਮਨ ਤੇ ਪ੍ਰਾਕੂ ਕਬਹੁ ਨਾ ਵਿਸਾਰੇ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪ੍ਰੋਇ ਪ੍ਰਿਆ ਪ੍ਰੇਮਨਾ ਜਿਨ ਤੇਰੀ ਮਨ ਪ੍ਰਣ ਪ੍ਰਣਾਈ ਉਠ ਪੈਠ ਸਾ ਤਿਸੇ ਤੇ ਆਏ ਤਿਸੇ ਤੇ ਆਏ ਜੋ ਇਕ ਰੱਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਪਿਹਾਰੀ ਤੇ ਪ੍ਰਭੂ ਸਾਧ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨਾਥ ਜੇ ਪ੍ਰਸਾਦ ਪੇਖੇ ਬਿਸਮਾਰ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋਸਾ ਜੇ ਬਸਨਾ ਜੇ ਪ੍ਰਸਾਦ ਹੱਥ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਏ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਤਿਆਗ ਅਵਰ ਕਤ ਲਾਗੂ ਹੋ ਜੇ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ

ਰੱਬ ਦਿਆਤੇ ਕਮਲ ਪ੍ਰਗਾਸ, ਪ੍ਰਭੂ ਦਿਆਤੇ ਕਣ ਵਿਗਾ, ਪ੍ਰਸੁ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆਤੇ ਮਤ ਉੱਤਮ ਹੋਏ, ਸਰਬ ਨਿਦਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨ ਕਿਨ ਹੂ ਲਿਆ।

ਤੇ ਤਬ ਖਿਆਨੈ ਸਾਧ ਕੀ ਉਪਾ ਤੇ ਗੁਣ ਤੇ ਦੂਰ ਸਾਧ ਕੀ ਉਪਾ ਰਹੀ ਭਰਪੂਰ ਸਾਧ ਕੇ ਸੁਭਾ ਕਾ ਨਾਹੀ ਅੰਤ ਸਾਧ ਕੇ ਸੁਭਾ ਸਦਾ ਬੇਅੰਤ ਸਾਧ ਕੇ ਸੁਭਾ ਉਤੇ ਉੱਚੇ ਸਾਧ ਕੇ ਸੁਭਾ ਮੂਤੇ ਮੂਚੇ ਸਾਧ ਕੇ ਸੁਭਾ ਸਾਧ ਪਨਿਆਈ ਨਾਨਕ ਸਾਧ ਪ੍ਰਭੇ ਨ ਪਾਏ ਸਲੋਕ ਮਨ ਸਾਚਾ ਮੂਹ ਸਾਚਾ ਸੋਏ ਅਵਨ ਭੇਖੈ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅੱਠ ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮੇ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਰ ਪਵਾਨ

ਬਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਿਨ ਪ੍ਰਯਾਪ ਕਰੇ ਬ੍ਰਹਮ ਗਿਆਨੀ ਸਰ ਕਿਰੀ ਨਾਥ ਤੁਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਿਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਮਰ ਜੁਗਤਾ ਬ੍ਰਹਮ ਗਿਆਨੀ ਕਾ ਪੂਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਪਰਿਆ ਬ੍ਰਹਮ ਗਿਆਨੀ ਕਾ ਨਹੀਂ ਪਿਨਾ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਪੁਕਾਰ ਮਾਹਾ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਨੇ ਤਾਪਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਸਾਰ ਉਦਾ ਨਾਨਕ ਬ੍ਰਹਮ ਗਿਆਨੀ ਜਪੈ ਸਭ ਸੰਸਾਰ ਬ੍ਰਹਮ ਗਿਆਨੀ ਕੈ ਇੱਕ ਰੰਗ ਬ੍ਰਹਮ ਗਿਆਨੀ ਕੈ ਬਸੇ ਪ੍ਰਸੰਗ ਬ੍ਰਹਮ ਗਿਆਨੀ ਕੇ ਨਾਮ ਉਦਾਰ

ਪਾਵੇ ਭਗਵਤੀ ਭਗਵੰਤ ਭਗਤ ਕਰ ਸੁਖ ਤਿਆਗੇ ਦੁਰਖਾ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਪ ਬ੍ਰਹਮ ਸਾਧ ਸੰਗ ਪਾਪਾ ਮਨ ਖੂਬੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟੈਲ ਕਰਿੰਤ ਨੀਤ ਮੰਤਨ ਅਰਪੇ ਵਿਸ਼ਨ ਪ੍ਰੀਤ ਹਰਕੇ ਜਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਇ ਸੋ ਪੰਡਿਤ ਜੋ ਮਨ ਪ੍ਰਬੁੱਧੈ ਰਾਮ ਨਾਮ ਆਤਮ ਹੈ ਸੋ ਦੇ ਰਾਮ ਨਾਮ ਸਾਰਸ ਪੀਬੈ ਉਸ ਪੰਡਿਤ ਕਹਿ ਉਪਦੇ ਜੈ ਜੀ ਪੈ ਹਰ ਕੀ ਕਥਾ ਹਿਰਦੇ ਵਸਾਇ ਸੋ ਪੰਡਿਤ ਫਿਰ ਜੋ ਨਿਆਵੈ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖਮ ਹੈ ਜਾਣੇ ਸਥੂਲ ਚਵਰਣਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਖੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰੁਣ ਤਾਰੇ ਪਾਸ ਪਰੇ ਦਮੁਤ ਪਾਥਰ ਕੋ ਤਾਰੇ ਸਭ ਰੋਕਾ ਖੁਦ ਨਾਮ ਕਰਿਆਨ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨ ਪਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸਕੇ ਮਨ ਭਾ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀਆ ਦਾਸ ਦਸੰਤਨ ਭਾਈ ਤਨ ਪਾਸ ਤਾਂ ਨਿਕਟ ਨਿਕਟ ਹਰ ਜਾਨ ਸੋ ਦਾਸ ਤੁਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮੇ ਤਾਵੇ ਜੀਵਨ ਮੁਕਤ ਸੁਖ ਹਾਵੇ ਤੈਸਾ ਹਰ ਤੈਸਾ ਸੁਖ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸੁਣ ਤੈਸੀ ਸਮਾਠੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖੇ ਜੀਵਨ ਮੁਕਤ ਪਾਪ ਬ੍ਰਹਮਕੇ ਸਗਲੇ ਠਾਵ ਜਿਤ ਜਿਤ ਕਰ ਰਾਖੇ ਤੈਸਾ ਤਿੰਨਾ ਆਪੇ ਕਰਨ ਕਰਾਵਨ ਜੋਗ ਪ੍ਰਭਾਏ ਸੋਈ ਪਨ ਹੋਗ ਪਸਰੂ ਆਪ ਹੋਏ ਅੰਤਰੰਗ ਰੱਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾ ਪਾਰ ਬ੍ਰਹਮ ਕਰਤਾ ਅਭਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨ ਪੈ ਨਿਹਾਲ ਸਲੋਕ ਸਤੁਤ ਕਰਿਆ ਨੇਕ ਜਾਣੇ ਅੰਤਨ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੇ ਬਹੁਵਿਦਿਆਨਕ ਪ੍ਰਕਾਰ ਅਟਪਦੇ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਪਰ ਤੀਰਥਵਾਸੀ ਕਈ ਕੋਟ ਬਨ ਪ੍ਰਮੇਹ ਦਾਸੀ ਕਈ ਕੋਟ ਵੇਦ ਕੇ ਸੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨਤਾ ਰਹੇ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਵ ਤਿਆਪੇ ਨਾਨਕ ਕਰਤੇ ਕੰਤਨ ਪਾਏ ਕਈ ਕੋਟ ਅੰਧ ਗਿਆਨੀ ਕਈ ਕੋਟ ਭੈਪਵਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗਿਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਾਇ ਕਈ ਕੋਟ ਪਰ ਦੁੱਖ ਨਾ ਕਰਹੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭ ਤਿਤ ਤੁਰਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਹਿਤ ਜਤੀ ਜੋਗੀ ਕਈ ਕੋਟ ਰਾਜੇ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨ ਵਜਾਏ ਕਈ ਕੋਟ ਪਣ ਪਾਣੀ ਬਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਆਰ ਸੂਰ ਨਖਤਰ ਕਈ ਕੋਟ ਦੇਵਦਾਨ ਇੰਦਰ ਸਰ ਛਤਰ ਸਗਲ ਸਮਗਰੀ ਆਪਣੇ ਸੂਤਾਰੇ ਨਾਨਕ ਜਿਸ ਜਿਸ ਭਾਵਿਤ ਤਿਸ ਨਿਸਤਾਰੇ ਕਈ ਕੋਟ ਰਾਜਤਮ ਸਤਕ ਕਈ ਕੋਟ ਕਈ ਕੋਟ ਬੀਰ ਪ੍ਰਾਣ ਸਿਮਰ ਸਾਹਿਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰਜੀਪੈ ਕਈ ਕੋਟ ਗਿਰੀ ਮੀਰ ਸਵਰਨ ਥੀਵੈ ਕਈ ਕੋਟ ਜਖ ਕਿਨਪਚਾਸ ਕਈ ਕੋਟ ਭੂਤ ਪ੍ਰੇ ਸੂਕਰ ਮਿਰਕਾਚ ਸਭ ਤੇ ਨੇੜੇ ਸਭ ਤੇ ਦੂਰ ਨਾਨਕ ਆਪ ਅਲਿਵ ਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਪੇ ਮਰੇ ਕਈ ਕੋਟ ਬੋਜੋਨੀ ਫਰਹਿ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਥਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮੈਂ ਚਿੰਤ ਜਹ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗਤ ਨਵਰਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮੇ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆ ਤਿਨ ਕੋ ਮਿਰਿਓ ਪ੍ਰਭ ਨਾਲ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਰਾਗਾ ਰੰਗ
ਜਿਨਕੋ ਹੋਇ ਆਪ ਸੋ ਪ੍ਰਸਾਦ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ,

ਸਦਾ ਨਿਹਾਰੇ ਕੋ ਨੇਤਰੈ ਕਈ ਕੋਟ ਨਾਮ ਪੀਵੈ ਅਮਰ ਭਏ ਸਦਾ ਅਮਰ ਭਏ ਸਾਧ ਸਦੇ ਜੀਵੈ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸਹਿ ਸਮਾਵੈ ਆਪਣੇ ਜਨ ਕੋ ਸਾਧ ਸਾਧ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰ ਸਲੋਕ ਕਰਨ ਕਾਰਨ ਪ੍ਰਭੇ ਕਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਹਾਰਣੇ ਜਲ ਥਲ ਮਹੀ ਰਸੋਇ ਅਟਪਦੇ ਕਰਨ ਕਰਾਵਨ ਕਰਨੇ ਜੋਕ ਜੋ ਤਿਸ ਪਾਏ ਸੋਈ ਹੋਕ ਖਿਨਮੇ ਥਾਪੁ ਥਾਪਣਹਾਰਾ ਅੰਤਨੀ ਕੇ ਪਾਰਾ ਬਾਰਾ ਹੁਕਮੇ ਧਾਰ ਅਤਾ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਰ ਪਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਭ ਮੇਰਿਆ ਸਮਾਏ

ਪੜਾਇ। ਇਸ ਕਾ ਬਲ ਨਾਹੀ ਸਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਉ, ਜੋਤ ਪਾਇ ਸੋਈ ਫਨ ਥੀਉ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੁਖ ਹਰ ਖਰੰਗ ਸਹਿ, ਕਬੂ ਨਿਰਚਨ ਪਿਹਾਰ, ਕਬੂ ਉਪਕਾਰ ਪਿਆਰ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਨਹਾਰ, ਕਬਹੂ ਨਿਰਤ ਕਰੇ ਬੁਪਾਂਤ, ਕਬਹੂ ਸੋਏ ਰਹੇ ਤਿਨਲਾਲ, ਕਬਹੂ ਮਾਂ ਕਰੋ ਬਿਕਰਾਰ, ਕਬੂ ਸਰਬ ਕੀ ਹੋ ਤਰਪਾਲ, ਕਬਹੂ ਹੋਏ ਪਏ ਬੜ ਰਾਜਾ, ਕਬਹੂ ਭਿਖਾਰੀ ਨੀ ਕਰ ਸਾਜਾ, ਕਬਹੂ ਆਪ ਕੀਰਤ ਮੈਂ ਆਪੇ, ਕਬਹੂ ਭਲਾ ਭਲਾ ਕਹਾਵੇ, ਜੋ ਪਵਰਾ ਖੇਤ ਵਿਹਰਾ ਹੈ, ਗੁਰ ਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਿਤ ਕਰੇ ਵਿਖਿਆਨ, ਕਬੂ ਮੋਹ ਧਾਰੀ ਲਾਵੇ ਧਿਆਨ, ਕਬੂ ਤਟ ਤੀਰਥ ਇਸ਼ਨਾਨ, ਕਬਹੂ ਸਿਰ ਸਾਧਕ ਮੁਖਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੇ ਪਰਮੀਆ, ਨਾਨਾ ਰੂਪ ਜੋਨ ਸੁਹਾਗੇ ਦਿਖਾਏ, ਜੋ ਪ੍ਰਭਾਏ ਤਿਵਨ ਚਾਏ, ਜੋ ਤਿਰਪਾਏ ਸੋਈ ਹੋਏ, ਨਾਨਕ ਦੂਜਾ ਬਨਾ ਕੋਈ, ਕਬਹੂ ਸਾਧ ਸੰਗਤ ਉਪਾਏ, ਉਸ ਸਥਾਨ ਤੇ ਬੋਲਿ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਕਰੰਗ, ਸਦਾ ਬਸੇ ਪਾ ਬ੍ਰਹਮ ਕੇ ਸੰਗ, ਜਿਉਂ ਜਨਮੇ ਜੜਿਆਏ ਖਟਾਨਾ, ਤਿਉਂ ਜੋਤੀ ਸੰਜੋ ਸਮਾਨਾ, ਮਿਟ ਗਿਆ ਗੁਣ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਕਿਰਪਾਨ ਸਲੋਕ, ਸੁਖੀ ਬਸੈ ਮਸਕੀਨੀਆ, ਆਪਨ ਵਾਰ ਤਰੇ ਵੱਡੇ ਵੱਡੇ ਅਹੰਕਾਰੀਆ, ਨਾਨਕ ਕਰਮ ਕਰੇ ਅਟਪਦੇ, ਜਿਸਕੇ ਅੰਤ ਰਾਜ ਪਮਾਨ, ਸੋ ਨਰਕ ਪਾਤੀ ਹੋ ਸਵਾਨ, ਜੋ ਜਾਣੇ ਮੈਂ ਜੋ ਨਿਭੰਤ, ਸੋ ਹੋਤ ਬੇਟਾ ਕਾ ਜੰਤਿਆ, ਉਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬੋ ਜੋਨ ਪਰਮਾਵੈ,

ਰਖਵਾਰੀ ਗੁਰ ਪ੍ਰਸਾਦ ਜਾ ਕਾ ਮਿਟੇ ਪਮਾਨ ਸੋ ਜਨ ਨਾਨਕ ਤਰਕੇ ਪ੍ਰਵਾਨ ਕੂਟ ਕਰਮ ਕਰੇ ਹੁਣ ਤਾਰੇ ਸਮ ਪਾਵੇ ਸਗਲੇ ਬਿਰਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਉਤਾਰ ਅਨਕ ਜਤਨ ਕਰ ਆਤਨਿ ਦ੍ਰਪੈ ਹਰ ਤਰਕੇ ਕੋਹ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਏ ਨਿਕ ਨਿਆਵੇ ਸਰਬ ਕਿਰੇ ਜਾ ਕਾ ਮਨ ਹੋਏ ਕੋ ਨਾਨਕ ਤਾ ਕੀ ਨਿਮਰ ਸੋਏ ਜਪ ਲਗ ਜਾਣੇ ਮੁਕਤੇ ਕਛ ਹੋਏ ਤਬ ਕੋ ਸੁਖ ਨਾਈ ਕੋਏ ਜਾਪੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਚੋਣ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਹ ਚਲ ਨਾਈ ਚੀਤ ਜਪ ਲਗ ਮੋਹ ਮਗਰ ਸਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਕੋ ਛੂਟੈ ਸਹਿ ਸਖਟੇ ਰਾ ਕੁੜਤਾਏ ਤ੍ਰਿਪਤ ਨਿਆਵੀ ਮਾਇਆ ਪਾਛੇ ਪਾਵੇ।

ਸਰ ਸੁਖ ਹੋਏ ਬੜਭਾਗੇ ਕਿਸੇ ਪਦਾਰਥ ਹੋਏ ਕਣਕ ਰਾਵਨ ਆਪੇ ਆਦਿ ਸਦਾ ਸਤਾ ਨਾਨਕ ਕਰ ਜਾ ਕਣਕ ਰਾਵਨ ਕਰਨੇ ਹਰ ਸਕੇ ਆਦਿ ਕਾਂ ਵਿਚਾਰ ਜੈਸੀ ਦ੍ਰਿੜ ਕਰੇ ਤੈਸਾ ਹੋਏ ਆਪੇ ਆਪੇ ਆਪ ਸੋਏ ਜੋ ਕਿਛ ਕਿਨੋ ਸਾਪਣੇ ਰਾਨ ਸਭ ਤੇ ਦੂਰ ਸਭ ਹੂ ਕੇ ਸੰਗ ਬੂਝੇ ਦੇਖੇ ਕਰੇ ਬਿਵੇਕ ਆਪੇ ਕਾਪੇ ਅਨੇਕ ਮਰੇ ਨ ਬਿਨਸਿਆ ਬਿਨ ਜਾਏ ਨਾਨ ਸਦੀ ਰਿਆ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਛ ਉਸਕਾਉ ਕਰਨੇ ਹਾਰ ਉਸਤੇ ਪੈਨ ਕਹੋ ਕਿਛ ਹੋਏ ਥਾਨ ਤਰਾਂ ਤਰੇ ਕੈ ਸੋਏ ਆਪਣੇ ਚਲ ਤਿਆਗ ਕਰਨੇ ਹਾਰ ਕੌਤ ਕਰੇ ਰੰਗ ਪਾਰ ਮਨ ਮੇ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਸਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਨ ਬਿਰਲੇ ਚੀਨਾ ਭਲਾ ਭਲਾ ਭਲਾ ਤੇ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਮ ਤ੍ਰਿਪਾਣੀ ਘੱਟ ਘੱਟ ਸੁਣੀ ਸਰਵਣ ਵਖਿਆਨੀ

ਕਾਠ ਪਦੇ ਸੰਤਕੇ ਦੁਖਨ ਅਰਜਾ ਘਟੈ ਸੰਤਕੇ ਦੁਖਨ ਜਮ ਤੈਨੀ ਛੁਟੈ ਸੰਤਕੇ ਦੁਖਨ ਸੋ ਸੋ ਜਾਏ ਸੰਤਕੇ ਦੁਖਨ ਨਰਕ ਮੈਂ ਪਾਏ ਸੰਤਕੇ ਦੁਖਨ ਮਤ ਹੋਏ ਮਰੀਨ ਸੰਤਕੇ ਦੁਖਨ ਸੋ ਬਤੇ ਹੀਨ ਸੰਤਕੇ ਤੇਖੋ ਰੱਖੇ ਨ ਕੋਏ ਸੰਤਕੇ ਦੁਖਨ ਥਾਨ ਪ੍ਰੇਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਪਿਤਰੈ ਸੰਤ ਕੈ ਦੁਖਨ ਤੇ ਮੋ ਪਵੈ ਸੰਤਨ ਕੈ ਦੁਖਨ ਕਾ ਜੋ ਲਪੈ ਸੰਤ ਕੈ ਦੁਖ ਸੰਤ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ ਸੰਤਨ ਕੈ ਦੁਖਨ ਤਿਸਨਾ ਮੈਂ ਜਲੇ ਸੰਤ ਕੈ ਦੁਖਨ ਸਭ ਕੁਛ ਹਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚਨ ਚਾਏ ਸੰਤ ਦੁਖੀ ਕਾ ਥਾ ਕੋ ਨਾਏ ਨਾਨ ਸੰਤ ਪਵੇ ਤਮ ਪਿਗਲ ਪਾਏ ਸੰਤ ਕਨਿੰਦ ਕਮਾਤ ਤਾਏ ਸੰਤ ਕਨਿੰਦ ਖਿਣ ਟਿਕਨ ਪਾਏ ਸੰਤ ਕੰਦ ਸੰਤ ਕਾ ਨਿੰਦਕ ਮਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਡਰ ਤਿਹੀਨ ਸੰਤ ਕਾ ਨਿੰਦਕ ਦੁਖੀ ਅਰ ਦੀਨ ਸੰਤ ਕੇ ਨਿੰਦਕੋ ਸਰਬ ਰੂ ਸੰਤ ਕੇ ਨਿੰਦਕੋ ਸਦਾ ਬਿਜੋ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨ ਸੰਤ ਪਾਵੇ ਤਾਂ ਕਾਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੈ ਦੁਖੀ ਕੋ ਨਾਹੀ ਠਾਵ ਨਾਨ ਸੰਤ ਪਵਿੱਤਾਂ ਲਏ ਮਿਲਾਏ ਸੰਤ ਕਾ ਦੁਖੀ ਅਰਬੀ ਤੇ ਟੁੱਟੈ ਸੰਤ ਕਾ ਦੁਖੀ ਕਿੱਤੈ ਕਾਜ ਨ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਦੋਤਾ ਜੋ ਸਾਧ ਪਿਨਾ ਮ੍ਰਿਤਕ ਹੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਪਣ ਬੀਜਾ ਪੇਖਾਏ ਸੰਤ ਕੇ ਦੁਖੀ ਕੋ ਨ ਰਾਖਣ ਹਾਰ ਨਾਨ ਸੰਤ ਭਾਵਿਤਾਂ ਲਏ ਉਪਾਰ ਸੰਤ ਕਾ ਦੁਖੀ ਉਮਰ ਲਾਏ ਜੋ ਜਲ ਹੁਣ ਮੱਛਰੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪ ਕੀਰਤਨੀ ਧਰਾਪੈ ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਰਖੇਤ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਤਾ ਕੈਦ ਕਿਰਤ ਨਿੰਦਕਾ ਤੁਰੀ ਪਿਆ ਨਾਨਕ ਤੁਤ ਪਾਇ ਸੋਈ ਤਿਆ ਸੰਤ ਕਾ ਦੁਖੀ ਬਿੜ ਰੂਪ ਜਾਇ ਸੰਤ ਕੇ ਦੁਖੀ ਕੋ ਦਰ ਗੈ ਮਿਰੇ ਸਜਾਇ ਸੰਤ ਕਾ ਦੁਖੀ ਸਦਾ ਸਹਿਕਾਈ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੈ ਸੰਤ ਕੀ ਦੁਖ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉਚਰੇ ਨਿਰਾਸਾ ਸੰਤ ਕੈ ਦੁਖ ਨ ਤਿਸ਼ਟੇ ਕੋਇ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਕਰਣੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵ ਸਾਧ ਕਿਰਾਜ ਸਭ ਕਛ ਵਰ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਡ ਆਪ ਕਰਣੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨ ਸਿਮਰੋ ਹਰ ਹਰਾਏ ਏਕ ਆਸ ਹਰ ਮਨ ਰੱਖੋ ਨਾਨਕ ਤੂੰ ਪਰਮ ਪੁਜਾਪਦੀ ਮਾਨੁਖ ਕੀ ਟੇ ਬਿਰਥੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀਏ ਰਹੇ ਗਾਏ ਬਹੁ ਨ ਤ੍ਰਿਸਨਾ ਲਾਕੇ ਆਏ ਮਾਰੇ ਰਾਖੇ ਕੋ ਆਪ ਮਾਨੁਖ ਕਹਿ ਕਿਸਨਾਈ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾਖਣ ਪਰੋਏ ਸਿਮਰ ਸਿਮਰ ਸਿਮਪ੍ਰਸ ਹੋਏ ਨਾਨਕ ਭਿੰਨ ਲਾਗੇ ਕੋਏ ਉਸਤਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤਿਵਿਹਾਰ ਨਿਰਮਲ ਸੁਨਾਮ ਪੀਓ ਸਦਾ ਸਹੇਲਾ ਕਰ ਲਹਿ ਜੀਓ ਨੈਨੋ ਭੇਖ ਠਾਕਰ ਕਰ ਅੰਗ ਸਾਧ ਸੰਗ ਬਿਨਸੇ ਸਭ ਸੰਗ

ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਕਨੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੇ, ਸਦਾ ਸਦਾ ਜਾਣੋ ਤੇ ਸੁਖੇ। ਏਕੋ ਏਕ ਏਕ ਪਛਾਣ ਐਤੁਤ ਕਿਉ, ਸੋ ਜੀ ਜਾਣੇ ਨਾਮ ਸਭ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਗੌਰ ਪ੍ਰਸਾਦ ਆਪਣੇ ਆਪ ਸੁਝੈ, ਤਿਸਕੇ ਜਾਣੋ ਤਿਸ ਨ ਬੁਝੈ। ਸਾਧ ਸੰਗ ਹਰ ਹਰ ਜਿਸ ਕਹਿਤ, ਸਭ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਪਾਨ। ਏਕ ਉਪਰ ਜੈ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ, ਪਾਪ ਰਮ ਕੀ ਜਿਸਮਨ ਭੂਖ, ਨਾਨਕ ਤਿਸਨ ਲਾਗੇ ਦੁਖ। ਜਿਸਕੋ ਹਰ ਪ੍ਰਮੰਚ ਤੇ ਆਪੈ, ਸੋ ਸੰਤ ਸਿੱਧਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੁ ਕਿਸ ਤੇ ਡਰੈ। ਜੈਸਾ ਸਾ ਤੈਸਾ ਦਿੱਟਾ, ਆਪਣੇ ਕਾਰਜ ਮੇ ਆ ਸਮਾਇਆ। ਸੋਧਿ ਜਾ ਗੁਰ ਪ੍ਰਸਾਦ, ਤਸ ਬੂਝਿਆ ਜਬ ਦੇਖੋ ਤਬ ਸਖਚ ਮੂਲ ਨਾਨ, ਸੋ ਸੂਖਮ ਸੋਈ ਸਥੂਲ। ਨਹਿ ਕਿਸ ਜਨਮੈ ਨਖਚ ਮਰੇ, ਆਪਣ ਚਲਤ ਆਪ ਹੀ ਕਰੇ ਆਪਨ ਜਾਪਨ। ਦ੍ਰਿਸ਼ਟਿਆ ਦ੍ਰਿਸ਼ਟਿਆ ਗਿਆਕਾਰੀ ਧਾਰੀ ਸਭ ਸ੍ਰੇਟ, ਆਪੇ ਆਪ ਸਗਲ ਮੇ ਆਪ ਅਨਕ ਜੁਗਤ, ਰਚ ਥਾਪ ਥਾਪ ਅਬਨਾਸੀ ਨਾਇਕ ਖੰਡ। ਧਾਰਨ ਧਾਰਿਓ ਪ੍ਰਮੰਡ ਅਲਖ ਭੇ, ਪ੍ਰਫੁਰ ਤਾਪ ਆਪ ਜਪਾਏ ਤਨ ਅਨਕ ਚਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸੁਰ ਸੰਸਾਰ ਦੁਰੇ ਤਿਨ ਮੰਤ। ਪ੍ਰਭ ਕੇ ਸੇਵ ਸਰ ਉਦਾਰ, ਪ੍ਰਭ ਕੇ ਸੇਵਕ ਦੁਖ ਵਿਸਾਰਣ, ਆਪੇ ਮੇਲ ਲਏ ਕਿਰਪਾਰ। ਗੁਰ ਕਾ ਸਭ ਜਪ ਭਏ ਨਿਹਾਲ, ਉਨਕੇ ਸੇਵਾ ਸੋਈ ਲਾਗੈ। ਜਿਸਨੂੰ ਕਿਰਪਾ ਕਰੇ ਬਡ ਭਾਗੈ, ਨਾਮ ਜਪ ਪਾਏ ਬਿਸਰਾਮ। ਨਾਨਕ ਤਿਨ ਪੁਰਖ ਉੱਤਮ ਕਰਮਾ, ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ। ਸਹਿਜ ਸਫਾਏ ਹੋਵੇ ਸੋ ਹੋਏ, ਕਰਨੇ ਹਾਲ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਬੀਠ ਲਕਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੈ ਤਸਮਾਏ ਸਮਾਏ, ਉਹ ਸੁਖ ਨਿਧਾਨ ਉਨਹੂ ਬਣਿਆਏ। ਆਪਸ ਕੋ ਆਪ ਦੀਨੋ ਮਾਂ, ਨਾਨਕ ਪ੍ਰਭ ਜਨ ਏਕੋ ਜਾਨ ਸਲੋਕ। ਸਰਵ ਕਲਾ ਭਰਪੂਰ ਪ੍ਰਭ, ਬਿਰਥਾ ਜਨ ਹਾਰ ਜਾ ਕੇ ਸੁਣ ਉਦਰੀਐ। ਨਾਨਕ ਤਿਸ ਪ੍ਰਹਾਟ ਪਦੇ ਟੁੱਟੀ ਗਣ, ਹਰ ਗੋਪਾਰ ਸਭ ਜੀਆਂ ਪੇ ਪ੍ਰਤਪਾਰ। ਸਾਗਰ ਕੀ ਚਿੰਤਾ ਜਿਸਮਨ ਵਾਇ, ਤਸਤੇ ਬਿਰਥਾ ਕੋਈ ਨਾਇ। ਰੇਮਨ ਮਿਲ ਸਦਾ ਰਜਾਪ, ਬਨਾਸੀ ਪ੍ਰਵਿਆਪੇ ਆਪ ਆਪਨ ਕੀਆ ਕਛੁ ਨ ਹੋਏ। ਜਿਸੋ ਪ੍ਰਾਣੀ ਲੋਚੈ ਕੋਏ, ਤੈਸ ਬਿਨ ਨਾਹੀ ਤੇਰਾ ਕਿਸ ਕਾਮ ਗਤ। ਨਾਨਕ ਜਪ ਏਖਰਣਾ ਰੂਪਵੰਤ, ਨਾਹੀ ਮੂਹ ਹੈ ਪ੍ਰਭ ਕੀ ਜੋਤ। ਸਗਲ ਘਟ ਸੋ ਹੈ ਧਨਵੰਤਾ, ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਸ਼ ਤਿਸਕਾ ਦੀਆ ਦਰਭ ਹੈ। ਅਤ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿਤਾਵੇ। ਜੇ ਕੋ ਹੋਏ ਬਹਿ ਦਤਾਰ, ਤਿਸ ਦਿਨ ਹਰ ਜਾਣੇ ਕੋ ਪਾਰ। ਜਿਸ ਕੋ ਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਰੋਗ। ਜਿਉਂ ਮੰਦਰ ਕੋ ਥਾਮੇ ਥਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਤਮਨ। ਜੋ ਪਖਾਣ ਨਵ ਚਰਤ ਲੈ,

ਤੈਸਬਨ ਦੂਸਰ ਹੁਆ ਨ ਹੋ ਕਾ ਜਪ ਜਨ ਸਦਾ ਸਦਾ ਦਰਨਾਣੀ ਸਭ ਤੇ ਉਚਨੇ ਮੇਰੇ ਕਰਣੀ ਕਰ ਕਿਰਪਾ ਕੋ ਨਾਮ ਦੀਆ ਨਾਨ ਸੋਜਨ ਮਰਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਤਿਨ ਆਪੇ ਹਰ ਪ੍ਰਤੀਤ ਭਗਤ ਭਾਗ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਣੀ ਸਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸੱਚ ਹੀ ਦ੍ਰਿੜ ਸੱਚ ਆਕਾਰ।

ਰੂਪ ਨਰੇਖ ਰੰਕੇਸ਼ ਤ੍ਰਿਉਕਣ ਤੇ ਪ੍ਰਭੈਨਾ ਤਿਸ ਬਜਾਇ ਨਾਨਕਾ ਜਿਸ ਹੋਵੇ ਸੋ ਪ੍ਰਸਾਨ ਅਰਪਦੇ ਅਵਨਾਸੀ ਪ੍ਰਮਨ ਮੇਰਾ ਅਖ ਮਨ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾਇ ਕਿਰ ਕੋਇ ਸਰਬ ਨਿਰੰਤਰੇ ਕੋ ਸੋਇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹਿ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਵ ਨਾਨਕ ਮਨ ਇਹਨਰਾ ਮਨਸਾ ਪੂਰਨ ਸਰਣ ਜੋਕ ਜੋ ਕਰ ਪਾਇਆ ਸੋਈ ਹੋਖ ਹਰਣ ਭਰਨ ਜਾ ਕਾ ਨੇਤਰ ਫੋਰ ਤਿਸਕ ਮੰਤਰ ਨ ਜਾਣੇ ਹੋਰ ਅਨਦ ਰੂਪ ਮੰਗਰ ਸਜਾ ਕੇ ਸਰਬ ਥੋਕ ਸੁਨਿਯ ਕਰਤਾ ਕੇ ਰਾਜ ਮੈਂ ਰਾਜ ਜੋਕ ਮੈਂ ਜੋ ਕੇ ਤਪ ਮੈਂ ਤਪੀਸ ਗ੍ਰਸਤ ਮੈਂ ਭੋਗੇ ਧਿਆਇ

ਸੂਤ ਸਮਤ ਗਿਆਨ ਤਿਆ ਜਨ ਦੇ ਜਨ ਦਾਸ ਨਾਮ ਧਿਆਵੇ ਸੇ ਤੁਕਣ ਮੇ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖਰੇ ਕਰੰਗ ਨਾਨਾ ਬਿਰਕੀਨੋ ਵਿਸਤਾਰ ਪਰਾਵੇ ਅਵਨਾਸੀ ਕੰਕਾਰ ਨਾਨਾ ਚਰਤ ਕਰੇ ਖਿਨਮਾਏ ਪੂਰ ਰਿਹੋ ਪੂਰਨ ਸਭ ਠਾਏ ਨਾਨਾ ਬਿਦਕਰ ਬਣ ਪਨਾਈ ਆਪਣੀ ਕੀਮਤ ਆਪੇ ਪਾਏ ਸਭ ਘੱਟ ਤਿਸਕੇ ਸਭ ਤਿਸਕੇ ਠਾਵ ਜਪ ਜਪ ਜੀਵੇ ਨਾਨਕ ਨਾਮ ਨਾਮ ਕੇ ਧਾਰੇ ਸੁਰੇ ਜੰਤ ਨਾਮ ਕੇ ਧਾਰੇ ਖੰਡ ਪ੍ਰਮਾਣ ਨਾਮ ਕੇ ਧਾਰੇ ਸਿਮਤ ਬੇਪ੍ਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਗਾਪਤਾ ਨਾਮ ਕੇ ਧਾਰੇ ਸੁਰੇ ਕਾ ਨਾਮ ਕੇ ਧਾਰੇ ਪੁਰੀਆ ਸਭ ਪਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਕਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰ ਸਤ ਕਿਰ ਪ੍ਰਦਾਨ ਕਰਤੂਤ ਸਤ ਸਜਾ ਕੀ ਬਾਣੀ ਸਤ ਪੁਰ ਸਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਰ ਸਤ ਸਤ ਪਤ ਸਤ ਕਰਣੀ ਨਿਰਮਲ ਨਿਰਮਲੇ ਜਿਸੇ ਬਜਾਏ ਤਿਸੇ ਸਭ ਪਰੇ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼

ਸੇਠ ਸੋ ਕਰਨੇ ਹਾਰ ਅਭਨਭੂਤ ਕਰਤੇ ਵਿਚਾਰ ਕਰਤੇ ਕੀਮਤ ਨ ਜਾਣੇ ਕੀਆ ਨਾਨਕ ਚੋਤ ਪਾਏ ਸੋ ਵਰਤੀਆ ਬਿਸਮਨ ਬਿਸਮ ਪਏ ਸਮਾ ਜਨ ਪੂਜਾ ਤਸਿਆ ਸਵਾਰ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਰਹੇ ਓਏ ਦਾਤੇ ਦੁਖਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ

ਚਰ ਪਦੇ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵ ਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜ ਸੁਨਤਾ ਬੁਧਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਸ ਹੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਯਾ ਤਤ ਗਿਆਨ ਤਿਸ ਮਨ ਪ੍ਰਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਸਤ ਮਾਇ ਦੇ ਪਾਸ ਕਢਾਈ ਤਾ ਕੋ ਭਿੰਨ ਨਾ ਕਹਿਣਾ ਜਾਏ ਬੁਝੈ ਬੁਝਣ ਹਰ ਵਿਵੇਕ ਨਾਰਾਇਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕੀ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨੇ ਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕੋ ਪ੍ਰਾਪਰਣ ਹਾਰਾ ਸੇਵਕੀ ਰਾਖੇ ਨਿਰੰਕਾਰ ਸੋ ਸੇਵਕ ਜਿਸਤੇ ਅਪ੍ਰਤਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਆਪੇ ਰਾਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕ ਕੋ ਨਾਂ ਜਪਾਏ ਆਪਣੇ ਸੇਵਕੀ ਆਪ ਪਤ ਰਾਖੇ ਤਾਂ ਕੀ ਗਤ ਮਿਤ ਕੋਈ ਨ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕੋ ਤੇ ਉਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਦ ਪ੍ਰਟੈ ਨਿੱਕੀ ਕਿਰੀ ਮੈਂ ਕਰ ਰਾਖੇ ਭਸਮ ਕਰੇ ਦਸ ਕਰ ਕੋਟ ਰਾਖੈ ਜਿਸ ਕਾ ਸਾਸਨ ਕਾਟਤੇ ਆਪ ਤਾਂ ਕੋ ਰਾਖ ਦੇ ਕਰਹਾਤ ਮਾਨ ਚਤਨ ਕਰਤ ਭਾਂਤ ਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਵ ਨ ਕੋਏ ਸਬਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਪਾਣੀ ਜਪ ਨਾਨਕ ਪ੍ਰਭ ਰਾਖ ਵਡਾਣੀ ਬਾਰੰਗ ਬਾਰ ਬਾਰ ਪ੍ਰਜ ਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪਿਐ ਨਾਮ੍ਰਿਤ ਜਿਨ ਗੁਰੂ ਕਪਾਇ

ਸਮਾਨੈ ਉਠਤ ਬੈਠ ਸੁਭਤ ਨਾ ਕੋ ਨਾਲ ਜਨ ਕੇ ਸਦਕਾ ਬੋਲੋ ਜਸ ਜੇ ਬਦਨ ਰਾ ਪ੍ਰਭ ਆਪਣੇ ਜਨ ਕੀ ਨੀਦਾ ਕਰੇ ਭਗਤ ਆਤਮ ਕੇ ਚਾਇ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੁਆ ਹੁਵ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਇਕ ਨ ਜਾਣੋ ਆਠ ਪੈ ਪ੍ਰਭ ਸੇ ਅਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲਏ ਮੰਤ ਨੇ ਆਪਣਾ ਤਿਨ ਜਨ ਦੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਦੁਖ ਕਾ ਦਾਤਾ ਤਿਸਕੀ ਸਰਣ ਸਸੁ ਪਾਏ ਤਿਸ ਕੈ ਦਰਸ ਸਭ ਪਾ ਮਿਟਾਏ ਔਰ ਸਿਆਨ ਸਗਲੀਸ਼ਾ ਤਿਸ ਜਨ ਕੀ ਤੂੰ ਸੇਵਾ ਲਾਗ ਆਪਨ ਜਨ ਹੋਵੀ ਤੇਰਾ ਨਾਨਕ ਤੇ ਚੰਨ ਕੇ ਪੂਜ ਹੋ ਸਤ ਪੈ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਦੇਖਾ ਨਾਮ ਤਿਸਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਟ ਪਦੇ ਸਤਿਗੁਰ ਸਿੱਖੀ ਕਰੈ ਪ੍ਰਪਾ ਸੇਵਕ ਉਗੁਰ ਸਦਾ ਦਿਆ ਸਿੱਖ ਕੀ ਗੁਰ ਦੁਰ ਮਤ ਮਲ ਹਰੈ ਗੁਰਬਚਨੀ ਨਾਮ ਚ ਰਹਿ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਰਤ ਪਰਸਵਾਰੇ ਨਾਨ ਸਤਿਗੁਰ ਸਿੱਖ ਕੋ ਜੀ ਅਨਰਸ ਮਾਰੈ ਗੁਰ ਕੇ ਗ੍ਰਹਿ ਹੈ ਸਿਵ ਚੁਰੈ ਗੁਰ ਕੀ ਆਗਿਆ ਮਨ ਮਿਸਾ ਹੈ ਆਪਸ ਕੋ ਕਾਰ ਕਰਸ਼ਨਾ ਜਨਾਬੇ ਹਰ ਹਰ ਨਾਮ ਦੇ ਸਤਿਆਵੈ ਮਨ ਬੇਚੈ ਸਤਿਗੁਰ ਕੇ ਪਾ

ਸੋ ਸੇਵਕ ਪਰਮੇਸ਼ਰ ਕੀ ਗੱਜ ਜਾਣੈ। ਸੋ ਸਤਿਗੁਰ ਜਸਰ ਦੇ ਹਰਨਾ ਅਨਖ ਬਾਰ ਗੁਰ ਕੋ ਵਰਜਾ, ਸਰਬਨਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗਰਾਤਾ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕੇ ਆਪਣੇ ਕਿਰਪਾ ਰਮ, ਸਹਿਸ ਸਿਆਨ ਭੁਲਿਆ ਨ ਜੈ ਨਾਨਕ ਐਸਾ, ਗੁਰ ਬਡਭਾਗੀ ਪਾਈਐ, ਸਫਰ ਦਰਸ਼ਨ ਭੇਦ ਪੁਨੀਤ, ਪਰ ਸਤ ਚਰਨ ਗਤ ਨਿਮਰੀਤ, ਭੇਟ ਸੰਗ ਰਾਮ ਕੁਨ ਰਵੇ, ਪਾਰ ਬ੍ਰਹਮ ਕੀ ਦਰ ਕੇ ਗਵੈ, ਸੁਨ ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖਿਓ ਸੰਤ, ਗੁਣ ਬਿਆੰਤ ਕੀਮਤ ਨੀ ਪਾਏ, ਨਾਨਕ ਜਿਸ ਪਾਵੇ ਤਿਸ ਰਹਿ ਮਿਲਾਏ, ਜੇ ਪਾਏ ਕੁਛ

0: ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਾਹੀਂ ਕਦੇ ਬਿਨਾ ਜਾ ਕੇ ਮਨ ਫਰਟੇ ਗੁਣਤਾ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿਤੇ ਨਾਸੇ ਤਪਤ ਮੈਂ ਠੰਡ ਵਰਤਾਈ ਅੰਤ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਪੋਇ ਬਸੈ ਸਗਰ ਬਿਆਰ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਏ ਚੁਕੇ ਭ੍ਰਮ ਗਵਨ ਸੁਣ ਨਾਨਕ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਹ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧ ਨ ਚਾਲੇ ਬਿਨ ਭਜਨ ਬਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ ਸਭਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾ ਸਮੀਤ ਵਿਸਾਰੋ ਚਰਨ ਕਮਲਿਤ ਮਹਿ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦੁਰ ਗੁਰ ਗਹੋ ਨਾਮ ਹਰ ਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਹੋ ਨਿਤ ਬਾਂਛੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗਹਿ ਪਰਵਾਨ ਮਨ ਪ੍ਰਬੁੱਧ ਹਰ ਕੇ ਨਾਏ ਦਹਿ ਦਿਸ ਧਾਵਤੇ ਆਵੈ ਠਾਏ ਤਾ ਕੋ ਬਿਘਨ ਨ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਨਕ ਉਪਾਵ ਨ ਛੂਟਣ ਹਾਰੇ ਸਿਮਰ ਸਾਧਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੋਟਮ ਅਰਬੰਤਾ ਇੰਤੇ ਕਹੋ ਤੁਮ ਕਵਨ ਸਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਸ ਹਸਵਾਰੀ ਝੂਠਾ ਡੰਬ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਥੂ ਲੇ ਇਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਵੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਦ ਹਰ ਕੋ ਨਾਉ ਸਹਿ ਸੁਭਾਅ ਨਾਨਕ ਗੁਣ ਗਾਓ ਗੁਣ ਗਾਵਤ ਉਤਰ ਸਮੈਲ ਬਿਨਸ ਜਾਏ ਹਉਮੈ ਬਿਖ ਫੈਲ ਹੋਏ ਚਿੰਤ ਵਸੇ ਸੁਖ ਨਾਲ ਸਾਸ ਗਰਾ ਹਰ ਨਾਮ ਸੰਭਾਲ ਸਿਆੜ ਸਿਆਣਪ ਸਗਲੀ ਮਨਾ ਸਤਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੰਜ ਕਰੋ ਬੇਹਾਰ ਈਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਿਓ ਪ੍ਰਭ ਆਪ ਅਨਕ ਵਿਸਤਾਰ ਏਕ ਤੇ ਪਏ ਏਕ ਰਾਤ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਸੁਭਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋ ਹੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਤ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਨ ਦੁਖ ਭ੍ਰਮ ਗਿਆ ਇਸ਼ ਪੁਨੀ ਸਰਦਾਸਾ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਘਾਲ ਨਾ ਪਾਨੈ ਸੋ ਕਿਉਂ ਬਿਸਰੇ ਜੇ ਕੀ ਆ ਜਾਨੈ ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੇ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਦ ਇਹ ਬਿਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਧਨਾਮ ਬੂਢਤ ਚਾਤ ਪਾਏ ਬਿਸਰਾਮ ਸਗਲ ਦੁਹ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਏ ਸੋ ਆਓ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਗਸੇ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤੀ ਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪਰ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਆਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵਿਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋ ਬਾਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਬਸਵਦੀ ਜਾਵਾ ਕਾਰੇ ਕਰਿਨਾ ਦੁਸ਼ਟੇ ਤਾ ਪਾਪ ਹੁਣ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਤਬ ਬੈਰ ਹੋ ਕੇ ਸੰਗ ਕਮਾਦ ਜਬ ਇਸਕਾ ਬਰਨ ਚੈਨ ਨਾ ਜਾਪਤ ਤਬ ਹਰਕ ਸੋ ਕਹੋ ਕਿਸੇ ਬਿਆਪਤ ਜਬ ਆਪਣ ਆਪ ਆਪਾਰ ਬ੍ਰਹਮ ਤਾ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲ ਆਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਗਮ ਪਾਰ ਤਬ ਨਰਕ ਸਰੂਪ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਰ ਸਕਤ ਕਹੋ ਕਿ ਦਿਠਾਏ ਜਬ ਆਪੇ ਆਪ ਆਪਣੀ ਜੋਤ ਤਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪਣ ਚਲ ਤਬ ਕਰਨੇ ਹਾਰ ਨਾਨਕ ਠਾਕਰ ਗਮ ਅਪਾਰ ਅਵਿਨਾਸ਼ੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਵੇਖਾ ਤਬ ਚਿਤਰ ਗੁਪਤ ਕਿਸ ਪੂਜਿਤ ਲੇਖਾ ਜਬ ਨਾਰ ਨਿਰੰਜਨ ਅਗੋਚਰ ਆਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਉਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਵਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸੰਭਾਵੈ ਤੇ ਕਿਸੇ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਹਿ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਭਾਵ ਮਿੱਤਰ ਸੁਤ ਭਾਈ ਜਦ ਸਰਬ ਕਲਾ ਆਪੇ ਪੁਰਬੀਨ ਤਬ ਵੇਦਕ ਦੇਵ ਕਾ ਕੁਚੀਨ ਜਬ ਆਪਣ ਆਪ ਆਪ ਉਰਤਾਰੇ ਤੋ ਸਗਨ ਅਪ ਸਗਨ ਕਹਾਂ ਵਿਚਾਰੇ ਜੇ ਆਪਣ ਊਚ ਆਪਣੇ ਅਪਨੇਰਾ ਤੇ ਕੌਣ ਟਾਗਰ ਕਨੁ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਲ ਜਾਨੋ ਆਪ ਜੈ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਅਧੇ ਤੇ ਗੁਣ ਕਾ ਨਾਹੀ ਪਰਵੇਸ਼ ਜੈ ਇੱਕ ਏਕ ਭਗਵੰਤਾ ਤੇ ਕੌਣ ਅਚਿਨ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆਰਾ ਤੇ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉਜਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਜਿਓ ਪਰਪੰਚਕਾਰ ਤੇ ਗੁਣ ਮੈਂ ਕੀਨੋ ਵਿਸਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰ ਕੋ ਸੁਰਗ ਬਿਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਪਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਪਗਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੇ ਤੋ ਨਾਨਕ ਏਕੈ ਜੈ ਅਵਗਤ ਭਗਤ ਤੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋਹੂ ਪਾਕ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤ ਕਰੇ ਅਨੰਦ ਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਪਾਵੇ ਆਪਣ ਨਾ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾ ਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ ਸ਼ਬਦੀ ਆਪ ਕਦੇ ਆਪ ਸੁਣੇ ਹਾਰ ਆਪੇ ਏਕ ਆ ਵਿਸਥਾਰ ਜਸ ਭਾਵ ਦਸਿਸ਼ਟ ਉਪਾਏ ਆਪਣੇ ਪਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਹੋਏ ਆਪਣ ਸੂਤ ਸਭ ਜਗਤ ਪਰ ਹੋਏ ਜਾ ਕੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮੁੰਦਰ ਸੀ ਤੱਤ ਕਵੇ ਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਦਰ ਸਭ ਤਾ ਕੇ ਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂਹਾ ਤਿਸ ਮਨੋ ਵਿਸਾਰੇ ਤਿਸ ਤਜ ਅਵਰ ਕਾਂ ਕੋ ਜਾਏ ਸਭ ਸਰੀਕ ਨਿਰੰਜਨ ਰਾਏ ਜੀ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਧ ਗੁਣ ਦਾਨ ਬੇਅੰਤ ਭਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹਿ ਦਿਆਲ ਸਭ ਉੱਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਬਿਆਪ ਪ੍ਰਿਤਪਾਲੇ ਜੀ ਅਨੁਭਵ ਭਾਤ ਜੋ ਜੋ ਰਜੋ ਤਿਸੇ ਤੇ ਆਦਿ ਜਿਸ ਪਾਵੇ ਸਿ ਲਹੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰਿ ਏਕੇ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਧਨ ਕਾ ਇਹ ਸੁਆਓ ਆਠ ਪੈਰ ਪ੍ਰਭੇ ਖੋ ਨੇਰਾ ਮੇਰੇ ਅਗਿਆਨ ਬਿਨ ਸਹਿ ਅੰਧੇਰਾ ਸੁਣ ਉਪਦੇਸ਼ ਹਿਰਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਹਿ ਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਸੱਚ ਪ੍ਰੀਖਿਆ ਮਨ ਧਨ ਨਾਮ ਜਪੋ ਲਿਬ ਲਾਏ ਦੁੱਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭੇ ਖੇਪ ਤੁਮਾਰੀ ਇਕ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਆਵੇ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਉਭਰੇ ਰਾਖਨ ਹਾਰ ਤੇ ਆਏ
2: ਨਿਰਭਉ ਜਪਾਏ ਸਗਲ ਭਉ ਮਿਟਾਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਹੰਕਾਰ ਤੇ ਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਾਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਫੇ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ तन सेवा सेवक परवान अंतर जामी पुर प्रधान जिस मन बसाए सोहो तनिहाल ताके निर्नावद काल अमर पै अमरा पद पाया साध संग नानक हर त्याया सलोक ज्ञान अन्यन गुर दिया अज्ञान अंधेर बिनास हर किरपा ते संत पेटिया नानक मन परगास्त पदी संत संग अंतर प्रभ दीठा नाम प्रभु का लागा मीठा सल समग जिस कट माए अनकरा नाना देसाए नौ निधि अमृत प्रभु का नाम देही मैं इस का विश्राम सुन समारन तन आद कहन जाई अचल मन बाद तेन देखिया जिस आप दिखाए ना तेजन सो जी पाए सो अंतर सो बार अनंत खड़का ब्याव रहा भगवंत तन माए आकाश प्याल सब लोह पूर्ण ब्रतपाल बंत न पर्वत है पार मम जैसी आज्ञा तैसा कर्म पौन बनी बसंतर माए चाट गुंद दे समाए तिस्ते पर नहीं कोठाओ गुर पशा नानक सुख पाओ वेद प्राण सिमरत में देख ससी रसून खतर में एक बाणी प्रभ की सबको बोले आप डोल न कबू डोले सर्व गला करके ले खेल मोल न पाइय गुणे अमोल सर्व ज्योत में जाकी ज्योत

ਕਲਾ ਲਖੀ ਨਾ ਜਾਏ ਜਿਸ ਪਾਵੇ ਤੇ ਲੈ ਮਲਾਏ ਕੰਮ ਨੇੜ ਕੋ ਕਹੀਏ ਦੂਰ ਆਪੇ ਆਪਾ ਭਰਪੂਰੇ ਅੰਤਰਗਤ ਸਾਪ ਜਣਾਏ ਨਾਮ ਤੇ ਜਨ ਆਪ ਜਾਏ ਸਰਬੂ ਦਾ ਵਰਤਾਰਾ ਸਰਬ ਨੈਣਾ ਭੇਖਣਹਾਰਾ ਸਮਗਰੀ ਜਾ ਕਾ ਤਾ ਸਹ ਤਰਾ ਆਪਨ ਜਾ ਸਾਪੀ ਸੁਣਾ ਆਮ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਤਲਬ ਤੋ ਰਹੇ ਜੋ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਉਹ ਸੋ ਨਾ ਹੀ ਬੁਰਾ ਉਰੇ ਕਹੋ ਕਿਨੇ ਕਿਸ ਰਾਹ ਭਲਾ ਕਰ ਤੂੰ ਤਾਂ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਾਚ ਹੋਤ ਪੋਤ ਆਪਨ ਸਭ ਰਾਹ ਚ ਤਾਂ ਕਿ ਗਦ ਮੈਂ ਕਹੀ ਨਾ ਜਾਏ ਇਹ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਗਾ ਕੀਆ ਸਭ ਪ੍ਰਵਾਨ ਗੁਰ ਪਛਾਨਣ ਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਲਾਏ ਲੈ ਪ੍ਰਭ ਸੋਏ ਓ ਧਨਵੰਤ ਕਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਅਮਨ ਕਹੇ ਸਵਾਓ ਜਨ ਕੇ ਸੰਗ ਚਿਤਾਵੇ ਨਾਉ ਆਪ ਮੂਤ ਮੂਤ ਕਰੇ।

ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟ ਪਾਦੀ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬਾਮ ਨੇੜ ਕਰ ਪੇਗ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸਨ ਤਿਆਗੋ ਤਰੰਗ ਸਿਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਸ ਅਗਨ ਸਾਗਰ ਤਾਰੋ ਹਰਦਨ ਗੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਗੁਰ ਸਹਿਜ ਆਨੰਦ ਸਾਸ ਪਰਮਾਨੰਦ ਨਰਕ ਦਾ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅਮਰਾ ਪੀਓ ਚੇਚੇ ਤੋਂ ਨਰੈਣ ਏਕ ਗੁਰੂ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੋ ਪੰਜਨ ਪੂਰਨ ਕਿਰਪਾਲ ਸਿਮ ਸਿਮ ਨਾਮ ਬਾਰੰਬਾਰ ਨਾਨਕ ਜੀ ਕਾਏ ਆਧਾਰ ਉਹ ਤਮ ਸਲੋਹ ਸਾਧ ਕੇ ਬਹਿਨ ਮਲੀਕ ਲਾਰੇ ਰਤਨ ਸੁੰਤ ਕਮਾਤ ਉਹ ਦਾਰ ਆਪ ਤੋਂ ਗਾਪ ਤਰੇ ਲੋਕੇ ਨੇ ਸਤਾਰ ਸਫਲ ਜੀ ਹਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਣ ਸੁਣ ਕਰੇ ਪ੍ਰਭ ਗਾ ਜਾਏ ਪਰਡੇ ਗਵਾਲ ਮਾਂਦ ਕੇ ਮਾਥੇ ਨਾਨਕ ਉਦਰੇ ਤਿਨ ਕੇ ਸਾਥ ਹੈ ਸਰਨ ਜੋ ਸੋ ਸਰਨੀ ਆਏ ਕਰ ਕਿਰਪਾ ਬ੍ਰਾਹਮ ਲਾਏ ਮਿੜ ਗਏ ਬੈਰ ਪੈ ਸਬਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵਾ ਆਲ ਜਾਲ ਬਿਕਾਰ ਦੇ ਰਹਤੇ ਰਾਮ ਨਾ ਸੁਰ ਨਾ ਕਹਤੇ ਕਰ ਪ੍ਰਸ਼ਾਦ ਆਪ ਅਵਤਾਰੀ ਹੀ ਨਾਨ ਨਿਬੀ ਖੇ ਬਮਾਰੀ ਪ੍ਰਭ ਕੀ ਉਸ ਕਰੋ ਸੰਮੀਤ ਸਾਵਧਾਨ ਏਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸੇ ਸੋ ਨਿਦਾਨ ਸਹਿਜ ਬਿਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਪੜ ਸਭ ਲੋਏ ਸਾਬ ਦੇ ਉਜ ਪਾਏ ਸਥਾਨ ਬੋਰ ਨਾ ਹੋਵੇ ਆਉਣ ਜਾਣ ਹਰ ਦਨ ਘਰ ਜਲੇ ਜਨ ਸੋਏ ਨਾਨ ਜੈ ਪ੍ਰਾਪਤ ਹੋਏ ਖੇਮ ਸ਼ਾਂਤ ਰੇਤ ਨਵ ਨਿਦ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਵ ਜੋ ਪ੍ਰਭ ਧਿਆਨ ਗਿਆਨ ਸੇਠ ਉਦਮ ਸ਼ਨਾਨ ਚਾਰ ਵਧਾਰ ਕਲ ਪ੍ਰਗਾਸ ਸਭ ਕੇ ਮਸਲ ਤੇ ਉਦਾਰ ਸੁੰਦਰ ਚ ਤਦ ਕਾ ਬੇਤਾ ਸਮਦਸ਼ਟੀ ਦਿਸ਼ਟੇਤਾ ਇਹ ਫਲ ਤੀਜਨ ਕੇ ਮੋਹਪਨ ਹੈ ਗੁਰੂ ਨਾਨਕ ਨਾਮ ਬਚਨ ਮਨ ਸੁਨ ਇਹ ਨਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੈ ਜਮ ਤੈ ਛੂਟੈ ਜਾ ਕੇ ਮਤ ਕਰਮ ਪ੍ਰਪਾਏ ਸਾਧ ਸੁਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਤਿਸ ਜਾਣੇ ਆਵੇ ਹਰ ਪ੍ਰਭ ਚੀ

ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂਗਾ ਵੋਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨੰਗਲਾਂ ਸਮਰਾ ਸਵਾਮੀ ਸੋ ਕਿਉ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਦਾ ਤੇਰੇ ਸਾਹਿਬ ਗੇ ਜਿਹੈ ਜੇ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਹਿਬ ਗਵਾਈਆ ਕਰ ਸ਼ਾਂਤ ਸੁਖ ਮਨ ਹੈ ਵਸਿਆ ਜਿਨ ਸ਼ਾਂਤ ਸਾਹਿਬ ਪੁਜਾਈਆ ਸਦਾ ਗੁਰਬਾਣ ਕੀਤਾ ਗੁਰ ਵਿਟੋਂ ਜੇ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦੀ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਦ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਜੇ ਨੇ ਕਹੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ

ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੁਖਦਾਤਾ ਪੈ ਪੰਜਣੋ ਤਿਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਂ ਤਾਂ ਕਾਰਜ ਆਵੇ ਰਾਸ। ਕਹੋ ਟਲ ਗੁਰਸੇਵੀ ਹੈ ਐਨ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਲਠ ਮਹੱਲਾ ਪੰਜਵਾਂ। ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰਪੂਰੇ ਕਿਰਪਾ ਧਾਰੀ, ਪ੍ਰਭਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅੰਧਨ ਸੁਕਿਰਤ ਕਰੀਐ ਰਹਾਓ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਪਾਗੀ ਪਾਏ, ਕੋੜ ਜਨਮ ਕੈ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਦ ਸਾ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦੜਾਇਆ, ਕੋਏ ਪਾਪ ਭੈ ਸਾ ਪਾਵਨ, ਜਨ ਨਾਨਕ ਸੁਖ ਕਰ ਆਇਆ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦੜਾਇਆ, ਕੋਏ ਪਾਪ ਭੈ ਸਾ ਪਾਵਨ, ਜਨ ਨਾਨਕ ਸੁਖ ਕਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕੀ ਜੀ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਆਪਣੇ ਕਿਰਪਾ ਦੀ ਸਤਿਗੁਰ ਨੇ ਕਿਰਪਾ ਕੀਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸੰਘੇੜਾ ਪਰਿਵਾਰ ਭਾਈ ਹਰਨੇਕ ਸਿੰਘ ਰਾਜਵੰਤ ਕੌਰ ਵੱਲੋਂ ਆਪਣੀ ਬੱਚੀ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਅਤੇ ਬੱਚੀ ਦੇ ਜੀਵਨ ਦੀਆਂ ਖੁਸ਼ੀਆਂ ਦੀ ਯਾਚਨਾ ਕਰਦੇ ਹਾਂ। ਅੱਜ ਦਾ ਸਮੁੱਚਾ ਸਮਾਗਮ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਜੋ ਆਪ ਜੀ ਆਰੰਭੇ, ਉਸ ਸਾਹਿਬ ਨੇ ਸ਼ਰਮ ਕੀਤੇ, ਉਪਰੰਤ ਨਾਨ ਸਾਹਿਬ ਦੀ 6 ਪੌੜੀਆਂ ਦੇ ਜਾਪ ਹੋਏ, ਉਪਰੰਤ ਅਰਦਾਸ ਹੋਈ ਹੈ। ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਅਤੇ ਬੱਚੀ ਦੇ ਕਾਰਜਾਂ ਦੀ ਸਫਲਤਾ ਦੀ ਯਾਚਨਾ ਕਰਦੇ ਹਾਂ। ਗੁਰੂ ਚਰਨਾਂ ਵਿੱਚ ਸਤਿਗੁਰ ਦੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਵਾਲੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ, ਬੱਚੀ ਦੇ ਸਾਰੇ ਕਾਰਜ ਅੰਗ ਸੰਗ ਸਹਾਇਕ ਸੰਪੂਰਨ ਕਰਨ, ਬੱਚੀ ਨੂੰ ਪ੍ਰੇਮ ਪਿਆਰ ਇਤਫਾਕ ਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਾਉਣ ਵਾਲਾ ਸਮਾਂ, ਬੱਚੀ ਲਈ ਖੁਸ਼ੀਆਂ ਮਰਿਆ ਹੋਵੇ ਅਤੇ ਸਤਿਗੁਰ ਸਾਰੇ ਕਾਰਜਾਂ ਵਿੱਚ ਆਪ ਸਹਾਈ ਹੋ ਕੇ ਪਰਿਵਾਰ ਦੇ ਸਾਰੇ ਕਾਰਜ ਸੰਪੂਰਨ ਕਰਨ, ਅਸੀਂ ਇਹ ਅਰਦਾਸ ਬੇਨਤੀ ਕਰਦੇ ਹਾਂ। ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਆਪ ਸੰਗਤਾਂ ਦੇ ਚਰਨ ਪਰਸਨ ਕਰਦੇ ਹਾਂ। ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ, ਸਭ ਨੇ ਬੇਨਤੀ ਹੈ, ਬੜੇ ਪਿਆਰ ਨਾਲ ਲੰਗਰ ਛਕਣੇ ਆ। ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਰਦਾਸ ਕਰਾਉਂਦੇ ਨੇ, ਸੁੰਦਰ ਮਾਲੇ ਪੇਸ਼ ਕੀਤੇ ਨੇ। ਗੁਰੂ ਕਿਰਪਾ ਕਰੇ ਪਰਿਵਾਰ ਦੀ ਸੇਵਾ ਥਾਏ, ਆਪਣਾ ਪਰਿਵਾਰ ਨੂੰ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਨ। ਔਰ ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ। ਔਰ ਇਸੇ ਤਰ੍ਹਾਂ ਜਦੇਤਪੁਰਾ ਦੀਆਂ ਸੰਗਤਾਂ ਦੇ ਸੁਖਚੈਨ ਸਿੰਘ ਪਰਿਵਾਰ ਵੱਲੋਂ ਖੰਡ ਪਾਠ ਆਰੰਭ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਇੱਕ ਬੇਨਤੀ ਹੈ, ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਨੇ 9:30 ਵਜੇ, ਸੋ ਤਿਆਰ ਬਾਰ ਤਿਆਰ ਹੋ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਜਿਹੜੀ ਹੈ ਉਹਦੀ ਉਸਾਰੀ ਆਰੰਭ ਹੋ ਰਹੀ ਹੈ 20 ਸਤੰਬਰ ਨੂੰ, ਐਤਵਾਰ ਵਾਲੇ ਦਿਨ। ਅਗਲੇ ਐਤਵਾਰ ਜਿਹੜਾ ਪ੍ਰੋਗਰਾਮ ਹੈ ਸਾਰੇ 15 ਤੋਂ ਲੈ ਕੇ 23 ਤਰੀਕ ਤੱਕ ਦੀਵਾਨ ਸਿਰਣਗੇ, ਜਿਹਦੇ ਵਿੱਚ ਕੀਰਤਨੀ ਜਥੇ ਅਤੇ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਉਹ ਵੀ ਪਹੁੰਚ ਰਹੇ ਨੇ। ਤੋ ਬਹੁਤ ਪ੍ਰੋਗਰਾਮ ਜਿਹੜੇ ਨੇ ਉਹ ਲੀਕੇ ਗਏ ਨੇ, ਆਪ ਜੀ ਨੂੰ ਬੇਨਤੀ ਹੈ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ੋ। ਨਾਲ ਇਹ ਵੀ ਬੇਨਤੀ ਹੈ ਕਿ ਆਪ ਸੰਗਤਾਂ ਲਈ ਔਰ ਆਉਣ ਵਾਲੀ ਜਨਰੇਸ਼ਨ ਵਾਸਤੇ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਨਵੇਂ ਢੰਗ ਦੇ ਨਾਲ, ਇਸ ਵਿੱਚ ਜ਼ਰੂਰ ਸਹਿਯੋਗ ਬਖਸ਼ੋ। ਜੋ ਵੀ ਤਿਲ ਫੁੱਲ ਭੇਟਾ ਤੁਸੀਂ ਇਸ ਪਾਓਗੇ, ਆਉਣ ਵਾਲੀਆਂ ਜਨਰੇਸ਼ਨ ਤੁਹਾਨੂੰ ਯਾਦ ਕਰਦੀਆਂ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਇਹ ਚੀਜ਼ਾਂ ਬਣਾ ਕੇ ਰੱਖੀਆਂ, ਜਿਹੜੀਆਂ ਅਸੀਂ ਅੱਜ ਜਿਵੇਂ ਬੈਠੇ ਹਾਂ ਇਹ ਸਾਡੇ ਬਜ਼ੁਰਗਾਂ ਦੀ ਦੇਣ ਆ, ਆਉਣ ਵਾਲੀ ਪੀੜ੍ਹੀ ਵਾਸਤੇ ਨਵੀਂ ਚੀਜ਼ ਬਣ ਰਹੀ ਹੈ। ਆਪ ਜੀ ਨੂੰ ਬੇਨਤੀ ਹੈ, ਵੈਸੇ ਤੁਹਾਡਾ ਸਾਰਾ ਕੁਝ ਪ੍ਰਵਾਨ ਆ, ਪਰ ਮੈਂ ਬੇਨਤੀ ਕਰਾਂਗਾ ਕੋਸ਼ਿਸ਼ ਕਰਿਓ ਕਿ ਆਪਾਂ ਰੁਮਾਲੇ ਵਗੈਰਾ ਜਿਹੜੇ ਲੈਣੇ ਆ
ਉਹਨਾਂ ਦੀ ਬਜਾਏ ਅਸੀਂ ਬਿਲਡਿੰਗ ਵਿੱਚ ਜਿਹੜਾ ਫੰਡ ਪਾਈਏ ਤਾਂ ਕਿ ਇਹ ਆਉਣ ਵਾਲੀ ਸਮੇਂ ਵਾਸਤੇ ਜਿਹੜਾ ਜਿਹੜਾ ਪ੍ਰੋਗਰਾਮ ਆਰੰਭਿਆ ਇਹ ਸੰਪੂਰਨ ਹੋ ਸਕੇ। ਆਪ ਜੀ ਨੂੰ ਸਭ ਨੂੰ ਬੇਨਤੀ ਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਪਰਿਵਾਰ ਨੂੰ ਬਹੁਤ ਵਧਾਈਆਂ ਗੁਰੂ ਕੇ ਲੰਗਰਾਂ ਦੀ ਸੇਵਾ। ਆਓ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦੇ ਜੱਥੇ ਪਾਸੋਂ ਸਰਵਨ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਭਾਈ ਹਰਲੇਖ ਸਿੰਘ, ਬਿਰਜ ਜਵੰਤ ਕੌਰ ਸੰਘੇੜਾ ਪਰਿਵਾਰ ਨੂੰ ਬੱਚੀ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਅਤੇ ਬੱਚੀ ਦੇ ਜੀਵਨ ਦੀਆਂ ਖੁਸ਼ੀਆਂ ਦੀ ਯਾਚਨਾ ਕਰਦਿਆਂ, ਅੱਜ ਦਾ ਸਮੁੱਚਾ ਸਮਾਗਮ ਹੈ। ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਭ ਨੂੰ ਬੇਨਤੀ, ਸ਼ਗਨ ਦੀ ਕਿਰਪਾਲਤਕ ਨੇ ਬੱਚੀ ਦੇ ਆਨੰਦ ਕਾਰਜ ਦੀਆਂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ, ਸਤਿਗੁਰ ਸਾਰੇ ਕਾਰਜਾਂਗ ਸੰਸਾਰ ਕੇ ਸੰਪੂਰਨ ਕਰਨ ਅਤੇ ਬੱਚੀ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ਣ, ਇਸ ਅਰਦਾਸ ਬੇਨਤੀ ਹੈ। ਇਸੇ ਤਰ੍ਹਾਂ ਜਨੇਤਪੁਰਾ ਦੀਆਂ ਸੰਗਤਾਂ ਵੱਲੋਂ ਵੀ ਅਖੰਡ ਪਾਠ ਆਰੰਭ ਨੇ ਅਤੇ ਸੁਖਚੈਨ ਸਿੰਘ ਵੱਲੋਂ ਵੀ ਅਖੰਡ ਪਾਠ ਆਰੰਭ ਹੈ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਉਹਨਾਂ ਵੱਲੋਂ ਆਪ ਸਭ ਨੂੰ ਬੇਨਤੀ, 3 ਦਿਨ ਦਰਸ਼ਨ ਦੇਣੇ, ਉਹਨਾਂ ਵੱਲੋਂ ਵੀ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਅੰਮ੍ਰਿਤ ਸੰਚਾਰ ਹੋ ਰਹੇ ਨੇ ਐਤਵਾਰ ਨੂੰ 9:30 ਵਜੇ। ਆਪ ਜੀ ਨੂੰ ਬੇਨਤੀ, ਜਿਨ੍ਹਾਂ ਅੰਮ੍ਰਿਤ ਛਕਣਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰਨਾ ਸਿੰਘ ਸਭਾ ਦਾ ਨਵਾਂ ਗੁਰਦੁਆਰਾ ਜਿਹੜੀ ਸਾਰੀ ਆਰੰਭ ਜਿਹੜੀ ਹੈ ਉਹ 20 ਤਰੀਕ ਨੂੰ ਹੋ ਰਹੀ ਹੈ, ਇਸ ਆਉਂਦੇ 20 ਨੂੰ ਸਤੰਬਰ ਨੂੰ। ਪ੍ਰੋਗਰਾਮ ਲੀਕੇ ਜਾ ਰਹੇ ਨੇ 15 ਤੋਂ ਲੈ ਕੇ 23 ਤਰੀਕ ਤੱਕ ਦੀਵਾਨ ਸਿਰਣੇ ਨੇ, ਜਿਹਦੇ ਵਿੱਚ ਰਾਗੀ ਜਥੇ ਦੇ ਭਾਈ ਲਖਵਿੰਦਰ ਸਿੰਘ ਜੀ ਦਰਬਾਰ ਸਾਹਿਬ ਵਾਲਾ ਹਜ਼ੂਰੀ ਰਾਗੀ ਜਥਾ ਵੀ ਹਰ ਰੋਜ਼ ਕੀਰਤਨ ਕਰਿਆ ਕਰਨਗੇ। ਆਪ ਜੀ ਨੂੰ ਵੀ ਬੇਨਤੀ ਹੈ ਨਿਮਰਤਾ ਸਾਹਿਬ ਕਿ ਆਪ ਇਸ ਵਿੱਚ ਮਾਈਕ ਤੌਰ 'ਤੇ ਜ਼ਰੂਰ ਸਹਾਇਤਾ ਪਾਓ। ਕੋਸ਼ਿਸ਼ ਕਰੋ ਕਿ ਬਿਲਡਿੰਗ ਫੰਡ ਵਿੱਚ ਕੁਝ ਨਾ ਕੁਝ ਆਪਾਂ ਪਰਿਵਾਰਾਂ ਦੇ ਤੌਰ 'ਤੇ ਆਪਾਂ ਇਹਦੇ ਵਿੱਚ ਭੇੜਾ ਕਰਨ ਦਾ ਯਤਨ ਕਰੀਏ। ਵੈਸੇ ਮਹਿਸੂਸ ਨਾ ਕਰਿਓ, ਮੈਂ ਬੇਨਤੀ ਜ਼ਰੂਰ ਕਰਾਂ, ਜਿੱਥੇ ਤੁਸੀਂ ਰੁਮਾਲੇ ਖਰੀਦਦੇ ਜੇ ਰੁਮਾਲੇ ਲੈਣੇ ਤੁਸੀਂ ਬੰਦ ਕਰੋ, ਪੰਡਾਂ ਦੀਆਂ ਪੰਡਾਂ ਰੁਮਾਲੇ ਸਾਡੇ ਕੋਲ ਬੱਝੇ ਆ, ਕਿਸੇ ਕੰਮ ਨਹੀਂ ਆ ਰਹੇ। ਇਹਦੀ ਬਜਾਏ ਤੁਸੀਂ ਜਿਹੜਾ 20-30 ਡਾਲੇ ਰੁਮਾਲੇ ਦੇ 100 ਖਰਚਣਾ, ਉਹਦੇ ਨੂੰ 50-10-20 ਗੁਰਦੁਆਰੇ ਦੀ ਬਿਲਡਿੰਗ 'ਚ ਪਾ ਦਿਓ, ਤਾਂ ਕਿ ਆਉਣ ਵਾਲੇ ਬੱਚਿਆਂ ਵਾਸਤੇ ਕੁਝ ਬਣ ਸਕੇ। ਆਓ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

मात शर्मिंदा थी मही साई दे दरबार मात शर्मिंदा थी मही साईं दे दरबार फरीदा साहिब दी कर चाकरी दिल दी लाहे परांदो दरवेशां नो लोड़िए रुखां दी जिरांद दरवेशां नो लोड़िए रुखां दी जिरांद जुगो जुग टल चवर शतर तख्त दे मालक सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच जुड़ बैठे अति सत्कारयोग सन्मानयोग सतसंगी जनों सतगुरां ने बड़ी अपार बख्शिश रहमत कीती है आप सब मेरे तो पहला गुरु घर के रागी जथे पासों सतगुरु की अमृतमयी बाणी दे रस पिने कीर्तन सरवण कर रहे सी तो आओ सात संगत जिन्ने शरीर आप सतगुरां दे हजूर बैठे हो समा है लड़ीवार चल रहे शेख फरीद साहब जी दे सलोकां दी विचार दा मैं एक बेनती बीबियां नूं पहला कर देवां पैणो मेरे वल ध्यान दिओ माड़ा जिहा तो सारिया भैणों बेनती है भी जे अपन बहुत जरूरी गल्लां ने तुसी बाहर जाके कर सकते हो कम से कम जे असी गुरु का ओट आसरा लैन बैठे हाँ तो थोड़ा बहुत बाणी के शब्द के नाल कोई गुरबाणी की कथा वगैरह सुनो नहीं तो तुसी बाहर जाके जिहड़ा है वह गलबात अपनी कर लो मेरी बेनती है क्योंकि इहदा नुकसान यह हुंदा वी जिहड़े सुन बैठे आपां उहनां नूं नहीं सुन दिंदे इस करके मैं तुहाडा सत्कार करदा तुहाडा प्रोग्राम है पर बेनती है जे जरूरी गल्लां ने तुसीं बाहर जाके कर लो जी शेख फरीद साहब दे पावन श्लोकां दी विचार लड़ीवार चलदी है जिहड़ी संगत रोज़ हाजरी भरदी है उहनां नूं इस गल दा पता है तो उस लड़ी दे विच्चों दो श्लोकां दा पाठ मैं आप जी दे नाल सांझा कीता है तो आओ एक बार मनोबिरतियां नूं एकागर करदे हां फतेह दी सांझ पाईए जी वाहिगुरु जी का खालसा वाहिगुरु जी की फतेह धन गुरु ग्रंथ साहिब महाराज की बाणी दे 1430 अंक साड़ी जिंदगी की अगवाई करते ने पर साड़े लिए अफसोस की गल यह होंगी है कि असी बाणी नूं एक मंत्र वांगू समझ के इहदा रटन करते हैं तो बाणी जिहड़ी है वह कोई ऐसा मंत्र नहीं है कि जिहदा केवल रटन होवे सिर्फ रटन जिहदा कीता जावे ठीक है साड़ी मर्यादा कहती है कि सिख ने हर रोज नितनेम करना सवेरे शाम बाणी दा पल्ला पकड़ना है पर गुरबाणी नूं जदों असीं पंडतां दी न्याई कोई मंत्र जाप दे वांगू लई बैठे हां तो फिर असीं इहदे विच्चों कुछ भी हासिल नहीं कर सकते हुण इह गल हो सकदा तुहानूं थोड़ी जी ऑकवर्ड लगे पर सच इहो ही है जदों साडे धीआं पुत्तरां दा बच्चिआं दा आनंद कारज हुंदा है जिहड़ियां चार लावां इत्थे पढ़ियां जांदियां ने वो जिंदगी जिउण दा एक उपदेश है एक तरीका है एक जुगत है जे बंदा लैणी चाहे ते
ਉਹਨਾਂ ਚਾਰ ਲਾਵਾਂ ਦਾ ਜਿਹੜਾ ਮੈਸੇਜ ਹੈ ਨਾ ਉਹ ਅਧਿਆਤਮਿਕ ਵੀ ਹੈ, ਸਪਿਰਚੁਅਲ ਜਿਹਨੂੰ ਆਪਾਂ ਕਹਿੰਦੇ ਹਾਂ, ਸਮਾਜਿਕ ਵੀ ਹੈ ਤੇ ਸਾਡੇ ਨਿੱਜੀ ਪਰਿਵਾਰਾਂ ਦੇ ਵਿੱਚ ਵੀ ਉਹ ਜਿਹੜਾ ਮੈਸੇਜ ਹੈ, ਉਹ ਜਿਹੜਾ ਉਪਦੇਸ਼ ਹੈ ਉਹ ਕੰਮ ਕਰਦਾ। ਜਿਵੇਂ ਮਹਾਰਾਜ ਨੇ ਪਹਿਲੀ ਲਾਮ ਵਿੱਚ ਆਖਿਆ ਵੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਹੁਣ ਇਹ ਇੱਕ ਸੁਨੇਹਾ ਹੈ, ਜੇ ਤੁਸੀਂ ਇਹਨੂੰ ਗੌਰ ਨਾਲ ਸਮਝੋ ਨਾ ਇਹਨਾਂ ਸ਼ਬਦਾਂ ਨੂੰ, ਇੱਕ ਸੁਨੇਹਾ ਹੈ। ਗੁਰਦੇਵ ਨੇ ਆਖਿਆ ਪਹਿਲੀ ਲਾਂ ਦੇ ਵਿੱਚ ਜਿਹੜਾ ਤੈਨੂੰ ਮੈਂ ਉਪਦੇਸ਼ ਦੇਣ ਲੱਗਾ ਉਹ ਇਹ ਦੇਣ ਲੱਗਾ ਵੀ ਤੂੰ ਪ੍ਰਵਿਰਤੀ ਮਾਰਗ ਵਿੱਚ ਆਪਣਾ ਕਦਮ ਧਰ ਲੱਗਾ। ਪ੍ਰਵਿਰਤੀ ਮਾਰਗ ਕਹਿੰਦੇ ਨੇ ਸਾਧ ਗ੍ਰਸਤ ਮਾਰਗ ਨੂੰ। ਦੋ ਮਾਰਗ ਹੁੰਦੇ ਨੇ, ਦੋ ਰਸਤੇ ਨੇ ਜ਼ਿੰਦਗੀ ਜਿਉਣ ਦੇ। ਇੱਕ ਹੈ ਨਿਰਵਿਰਤੀ, ਨਿਰਵਿਰਤੀ ਦਾ ਅਰਥ ਹੈ ਵੀ ਸਭ ਕੁਝ ਤਿਆਗ ਕੇ ਬਾਗੀ ਹੋ ਜਾਓ, ਕੋਈ ਘਰ ਨਹੀਂ, ਕੋਈ ਗ੍ਰਸਤ ਨਹੀਂ, ਕੋਈ ਪਰਿਵਾਰ ਨਹੀਂ, ਸਾਰੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਓ, ਉਹਨੂੰ ਨਿਰਵਿਰਤੀ ਮਾਰਗ ਕਹਿੰਦੇ ਨੇ। ਤੇ ਜਦੋਂ ਸਾਡਾ ਧੀ ਪੁੱਤ ਬੱਚਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੈਠਾ ਹੁੰਦਾ ਨਾ, ਸਾਡੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਹੈ ਉਹਦੇ ਵਿੱਚ, ਖਾਸ ਕਰਕੇ ਜਦੋਂ ਸਿੰਘ ਸਭਾ ਦੇ ਵਿੱਚ ਅਸੀਂ ਆਨੰਦ ਕਾਰਜ ਪੜ੍ਹਾਉਂਦੇ ਹਾਂ, ਲਾਵਾਂ ਦਾ ਪਾਠ ਹੁੰਦਾ, ਬੱਚਾ ਤੇ ਬੱਚੀ ਖਲੋ ਕੇ ਲਾਵਾਂ ਦਾ ਪਾਠ ਸੁਣਦੇ ਨੇ। ਸਿੱਖ ਰਹਿਤ ਮਰਿਆਦਾ 'ਚ ਵੀ ਇੱਦਾਂ ਹੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਤੁਸੀਂ ਮਰਿਆਦਾ ਪੜ੍ਹੋ 'ਚ ਵੀ ਇੱਦਾਂ ਹੀ ਲਿਖਿਆ। ਉਹਦਾ ਰੀਜ਼ਨ ਕੀ ਹੁੰਦਾ ਵੀ ਜਿਵੇਂ ਨਾ ਬੰਦਾ ਕੋਈ ਫੈਸਲਾ ਸੁਣਦਾ ਨਾ ਕੋਰਟ ਵਿੱਚ ਖਲੋ ਕੇ ਜੱਜ ਦੇ ਕੋਲੋਂ, ਇੱਕ ਤਾਂ ਹੁੰਦਾ ਵੀ ਆਡੀਅੰਸ ਆਈ ਹੈ ਬੈਠੀ ਹੈ ਸਾਹਮਣੇ ਕੁਰਸੀਆਂ ਦੇ ਉੱਤੇ, ਪਰ ਜਿਹੜਾ ਬੰਦਾ ਜੱਜ ਦਾ ਕੋਈ ਫੈਸਲਾ ਸੁਣਨ ਲਈ ਆਇਆ ਉਹ ਖਲੋਤਾ ਹੁੰਦਾ, ਤੇ ਖਲੋ ਕੇ ਉਹਨੂੰ ਇਹ ਕਿਹਾ ਜਾਂਦਾ ਹੈ ਵੀ ਹਾਂ ਭਾਈ ਆ ਪਹਿਲੀ ਲਾਂ ਤੇਰੀ ਪੜ੍ਹੀ ਗਈ ਹੈ ਤੈਨੂੰ ਪ੍ਰਵਾਨ ਹੈ। ਤੇ ਉੱਥੇ ਲਿਖਿਆ ਦੋ ਵਾਰ ਮੱਥਾ ਟੇਕਣਾ, ਇੱਕ ਰਾਂ ਪਹਿਲਾਂ ਤੇ ਇੱਕ ਰਾਂ ਜਦੋਂ ਲਾਂ ਦੀ ਮੁਕੰਮਲਤਾ ਹੁੰਦੀ ਹੈ ਉਦੋਂ ਟੇਕਿਆ ਜਾਂਦਾ। ਜਿਹਦਾ ਅਰਥ ਹੀ ਇਹ ਹੁੰਦਾ ਹੈ ਵੀ ਤੂੰ ਇਸ ਸੁਨੇਹ ਨੂੰ ਆ ਪਹਿਲੇ ਉਪਦੇਸ਼ ਨੂੰ ਪਹਿਲੇ ਮੈਸੇਜ ਨੂੰ ਕਬੂਲ ਕੀਤਾ ਤੇ ਹੁਣ ਅੱਗੇ ਫਿਰ ਤੁਰੀ। ਤੋ ਇੱਦਾਂ ਕਰਕੇ ਚਾਰ ਲਾਵਾਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਜਿਹੜੀਆਂ ਨੇ ਉਹ ਪੜ੍ਹਦੇ ਨੇ ਸੂਈ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੀਆਂ। ਤੋ ਮਹਾਰਾਜ ਨੇ ਪਹਿਲੀ ਲਾਂ ਦੇ ਵਿੱਚ ਕਿਹਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਆਖਿਆ ਜੀਵਨ ਦੇ ਵਿੱਚ ਨਾ ਧਰਮ ਨੂੰ ਦ੍ਰਿੜ ਕਰ ਲਓ, ਪੱਕਿਆਂ ਕਰ ਲਓ। ਧਰਮ ਦਾ ਅਰਥ ਜ਼ਿੰਮੇਵਾਰੀਆਂ ਵੀ ਨੇ। ਤੋ ਬਾਬਾ ਜੀ ਕਹਿੰਦੇ ਪਾਪ ਤਜਾਇਆ, ਆਪਣੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਪਾਪ ਹੈ ਨਾ, ਪਾਪ ਕੀ ਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪਾਪ ਦੀ ਕੀ ਡੈਫੀਨੇਸ਼ਨ ਹੈ? ਪਾਪ ਹੁੰਦਾ ਹੈ ਵੀ ਜਦੋਂ ਬੰਦਾ ਆਪਣੀ ਸੁਰਤ ਵਿੱਚ ਆਪਣੇ ਵਿਚਾਰਾਂ ਨੂੰ ਮਲੀਨ ਰੱਖਦਾ ਹੈ ਕਿਸੇ ਦੇ ਪ੍ਰਤੀ, ਉਹਨੂੰ ਪਾਪ ਕਹਿੰਦੇ ਨੇ। ਆਖਿਰ ਤੁਸੀਂ ਇੱਕ ਗੱਲ ਪੱਕੀ ਕਰ ਲਓ ਵੀ ਤੁਸੀਂ ਪਤੀ ਪਤਨੀ ਦੇ ਰੂਪ ਦੇ ਵਿੱਚ ਅੱਜ ਗੁਰੂ ਦੇ ਸਨਮੁਖ ਖਲੋਤੇ ਗ੍ਰਸਤ ਮਾਰਗ ਵਿੱਚ ਪ੍ਰਵੇਸ਼ ਕਰਨ ਲੱਗੇ ਹੋ, ਤੁਹਾਡੇ ਦੋਵਾਂ ਜੀਵਾਂ ਦੇ ਅੰਦਰ ਇੱਕ ਦੂਜੇ ਪ੍ਰਤੀ ਕਦੀ ਪਾਪ ਨਹੀਂ ਹੋਣਾ ਚਾਹੀਦਾ। ਤੋ ਇਹ ਚਾਰ ਲਾਵਾਂ ਪੜ੍ਹੀਆਂ ਜਾਂਦੀਆਂ ਨੇ। ਤੋ ਮੈਂ ਤਾਂ ਬੇਨਤੀ ਕਰ ਰਿਹਾ, ਹੋ ਸਕਦਾ ਵੀ ਕਿਸੇ ਨੂੰ ਇਹ ਗੱਲ ਬੁਰੀ ਲੱਗ ਜਾਵੇ, ਪਰ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਪਰਸਦੇ ਹਾਂ ਵੀ ਸਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਆਨੰਦ ਕਾਰਜ ਨੇ, ਅਸੀਂ ਸੁਖਮਣੀ ਦਾ ਪਾਠ ਪੜ੍ਹਾ ਲਿਆ, ਅਰਦਾਸ ਕਰ ਲਈ, ਜੇ ਅਸੀਂ ਉਹਦੇ ਵਿੱਚੋਂ ਕੋਈ ਮਤ ਮੈਸੇਜ ਗ੍ਰਹਿਣ ਨਹੀਂ ਕਰ ਰਿਹਾ ਤੇ ਆਪਾਂ ਇੱਕ ਰਿਚੁਅਲ ਨਿਭਾਇਆ ਹੈ, ਇੱਕ ਕਰਮਕਾਂਡ ਜਿਹਾ ਨਿਭਾਇਆ ਹੈ। ਵੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਰਸਮ, ਇੱਕ ਹੁੰਦੀ ਹੈ ਮਰਿਆਦਾ। ਦੋਵਾਂ ਚੀਜ਼ਾਂ ਵਿੱਚ ਬਹੁਤ ਵੱਡਾ ਇੱਕ ਫਰਕ ਹੁੰਦਾ। ਰਸਮਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਨਿਭਾ ਲਓ ਤੇ ਤਾਂ ਵੀ ਕੋਈ ਗੱਲ ਨਹੀਂ, ਤੇ ਜੇ ਨਾ ਵੀ ਨਿਭਾਓ ਤੇ ਤਾਂ ਵੀ ਸਰਦਾ। ਆਨੰਦ ਕਾਰਜ ਦੇ ਵਿੱਚ ਜਿਹੜੀਆਂ ਰਸਮਾਂ ਕੀ ਨੇ, ਕਿਸੇ ਨੇ ਸਿਹਰਾ ਲਾ ਲਿਆ, ਕਿਸੇ ਨੇ ਚੂੜਾ ਪਾ ਲਿਆ, ਕਿਸੇ ਨੇ ਮਹਿੰਦੀ ਲਾ ਲਈ, ਕਿਸੇ ਨੇ ਹੋਰ ਕੋਈ ਕਾਰਜਕ੍ਰਮ, ਹੋਰ ਕੋਈ ਪ੍ਰੋਗਰਾਮ, ਕੋਈ ਗਾਨਾ ਬੰਨ ਲਿਆ, ਕੋਈ ਘੋੜੀ ਤੇ ਚੜ੍ਹ ਕੇ ਆ ਗਿਆ, ਕੋਈ ਢੋਲ ਵਜਾ ਲਿਆ, ਇਹ ਸਾਰਾ ਕੁਝ ਕੀ ਆ ਗਿਆ? ਇਹ ਰਸਮਾਂ ਨੇ। ਵੈਸੇ ਤੇ ਸਾਨੂੰ ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਪਰ ਰਸਮ ਦਾ ਮਤਲਬ ਹੈ ਵੀ ਜਿਹਨੂੰ ਨਿਭਾਉਣਾ ਨਾ ਨਿਭਾਉਣਾ ਜਿਹੜਾ ਹੈ ਉਹ ਕੋਈ ਨਸੈਸਰੀ ਨਹੀਂ, ਅਸੈਂਸ਼ੀਅਲ ਨਹੀਂ, ਜ਼ਰੂਰੀ ਨਹੀਂ ਹੈ ਉਹ। ਪਰ ਆਨੰਦ ਕਾਰਜ ਨੂੰ ਅਸੀਂ ਕਹਿੰਦੇ ਸਾਡੀ ਮਰਿਆਦਾ ਹੈ, ਜਿਸ ਤੋਂ ਬਿਨਾਂ ਕੋਈ ਵੀ ਕਾਰਜ ਜਿਹੜਾ ਹੈ ਗ੍ਰਸਤ ਦਾ ਉਹ ਸੰਪੂਰਨ ਨਹੀਂ ਹੁੰਦਾ। ਇਸ ਕਰਕੇ ਜਿਹੜੀ ਸਭ ਤੋਂ
ਜ਼ਰੂਰੀ ਮਰਿਆਦਾ ਹੁੰਦੀ ਹੈ ਉਹ ਗੁਰੂ ਘਰ ਦੇ ਵਿੱਚ ਹੁੰਦੀ ਹੈ, ਜਿਹੜੀਆਂ ਚਾਰ ਲਾਵਾਂ ਗ੍ਰੰਥੀ ਸਿੰਘ ਪੜ੍ਹਦੇ ਨੇ ਅੱਧੇ ਪੌਣੇ ਘੰਟੇ ਦਾ, ਉਹ ਜਿਹੜਾ ਪ੍ਰੋਗਰਾਮ ਹੁੰਦਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ। ਤੋ ਅਸੀਂ ਇਹ ਯਤਨ ਕਰੀਏ, ਚਲੋ ਸਤਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ, ਇਹਨਾਂ ਦੇ ਸਾਰੇ ਕਾਰ ਚੜ੍ਹਦੀ ਕਲਾ ਨਾਲ ਹੋਣ, ਅਸੀਂ ਤਾਂ ਇਹੋ ਅਰਦਾਸ ਗੁਰੂ ਦੇ ਅੱਗੇ ਕਰਦੇ ਹਾਂ। ਪਰ ਆਪਣੇ ਬੱਚੇ ਬੱਚੀਆਂ ਦੇ ਹੱਥ ਦੇ ਵਿੱਚ ਉਹ ਬਾਣੀ ਦੀ ਪੋਥੀ ਦੇ ਕੇ, ਜਿਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਦੇ ਪ੍ਰਥਾਏ ਜਾਂ ਗ੍ਰਸਤ ਜੀਵਨ ਦੇ ਪ੍ਰਥਾਏ ਜਿੰਨੇ ਉਪਦੇਸ਼ ਦਿੱਤੇ ਨੇ, ਅਸੀਂ ਕਿਤੇ ਉਹ ਵੀ ਪੜ੍ਹੀਏ। ਸਤਿਗੁਰ ਦੀ ਬਾਣੀ ਪੜ੍ਹੋ, ਸ਼ੇਖ ਫਰੀਦ ਸਾਹਿਬ ਦੇ ਬਚਨ ਚੱਲ ਰਹੇ ਨੇ ਵੈਸੇ ਤੇ, ਤੋ ਇਹਨਾਂ ਬਚਨਾਂ ਵਿੱਚ ਹੀ ਇੱਕ ਬਚਨ ਹੈ ਸ਼ੇਖ ਫਰੀਦ ਸਾਹਿਬ ਦਾ, ਉਹਨਾਂ ਨੇ ਜੀਵਨ ਜਿਉਣ ਦੀ ਜੁਗਤ ਦੱਸੀ ਹੈ, ਤਰੀਕਾ ਦੱਸਿਆ ਹੈ। ਉਹ ਕਹਿੰਦੇ ਨਿਵਣ ਸੋ ਅੱਖਰ, ਨਿਵਣਾ ਝੁਗਣਾ, ਇਹ ਅੱਖਰ ਹੈ। ਅੱਖਰ ਦਾ ਮਤਲਬ ਸ਼ਬਦ, ਜਿਵੇਂ ਵਰਡ ਆਪਾਂ ਜਿਹਨੂੰ ਕਹਿੰਦੇ ਹਾਂ। ਵੈਸੇ ਪਹਿਲਾ ਸਵਾਲ ਸੀ ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ,

ਹੋਣੀ, ਝੁਕਣਾ। ਝੁਕਣਾ ਮਾੜੀ ਗੱਲ ਨਹੀਂ ਹੁੰਦੀ, ਬੜੀ ਚੰਗੀ ਗੱਲ ਹੈ। ਜਦੋਂ ਹਨੇਰੀਆਂ ਚੱਲਦੀਆਂ ਹੋਣ ਨਾ, ਜਿਹੜੇ ਬੂਟੇ ਝੁਕ ਜਾਂਦੇ ਨੇ ਉਹ ਆਪਣੇ ਵਜੂਦ ਨੂੰ ਕਾਇਮ ਰੱਖ ਲੈਂਦੇ ਨੇ, ਅਤੇ ਜਿਹੜੇ ਬੂਟੇ ਆਕੜ ਕੇ ਅੱਗੇ ਖਲੋ ਜਾਣ, ਹਨੇਰੀਆਂ ਉਹਨਾਂ ਨੂੰ ਜੜ੍ਹਾਂ ਤੋਂ ਪੁੱਟ ਦਿੰਦੀਆਂ। ਤੋ ਗ੍ਰਸਤੀ ਜੀਵਨ ਦੇ ਵਿੱਚ ਜਾਂ ਰੱਬੀ ਮਿਲਾਪ ਵਿੱਚ ਸਭ ਤੋਂ ਪਹਿਲਾ ਸ਼ਬਦ ਕਿਹੜਾ ਹੈ? ਬਾਬਾ ਜੀ ਨੇ ਆਖਿਆ ਨਿਵਣ ਸੋ ਅੱਖਰ, ਦੂਜਾ ਕਿਹਾ ਖਵਣ ਗੁਣ। ਖਵਣ ਦਾ ਮਤਲਬ ਪਤਾ ਕੀ ਹੁੰਦਾ? ਕਿਸੇ ਦੀ ਕਹੀ ਹੋਈ ਗੱਲ ਨੂੰ ਬਰਦਾਸ਼ਤ ਕਰਨਾ, ਜਰਨਾ ਜਿਹਨੂੰ ਆਪਾਂ ਕਹਿੰਦੇ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤ ਜਰਿਆ ਧਰਿਆ ਕੰਮ ਆਉਂਦਾ, ਜਰਨਾ। ਗੁਰਦੇਵ ਨੇ ਆਖਿਆ ਨਿਵਣ ਸੋ ਅੱਖਰ ਖਵਣ ਗੁਣ। ਜ਼ਿੰਦਗੀ ਵਿੱਚ ਗੁਣ ਧਾਰਨ ਕਰਨਾ ਇਹਨਾਂ, ਤੇ ਕਿਸੇ ਦੀ ਗੱਲ ਨੂੰ ਬਰਦਾਸ਼ਤ ਕਰਨਾ ਸਿੱਖ ਲਾ। ਅੱਜ ਬੰਦੇ ਦੇ ਅੰਦਰ ਸਹਿਣਸ਼ੀਲਤਾ ਬੜੀ ਘੱਟ ਰਹੀ ਹੈ, ਖਾਸ ਕਰਕੇ ਨਾ ਜਿਹੜਾ ਸੋਸ਼ਲ ਮੀਡੀਆ ਹੈ, ਜਿਹੜੀਆਂ ਸੈਕਿੰਡ ਸੈਕਿੰਡ ਦੀਆਂ 10-10 ਸਕਿੰਟ ਦੀਆਂ ਕਲਿੱਪਾਂ ਨੇ ਨਾ, ਇਹਨਾਂ ਨੇ ਬੰਦੇ ਦੀ ਮਾਨਸਿਕਤਾ ਉੱਤੇ ਐਸਾ ਅਸਰ ਪਾ ਦਿੱਤਾ ਹੈ ਵੀ ਬੰਦਾ ਜਿਹੜਾ ਹੈ ਉਹਦੇ ਅੰਦਰ ਸਹਿਣਸ਼ੀਲਤਾ ਮੁੱਕਦੀ ਜਾ ਰਹੀ ਹੈ। ਅਸੀਂ ਬਰਦਾਸ਼ਤ ਨਹੀਂ ਕਰਦੇ ਕਿਸੇ ਦੀ ਗੱਲ ਨੂੰ, ਜਰਦੇ ਨਹੀਂ। ਬੰਦਾ ਕਹਿੰਦਾ ਕੋਈ ਮੈਨੂੰ ਹੋਵੇ ਕੌਣ ਗੱਲ ਕਹਿਣ ਵਾਲਾ। ਤੇ ਜੇ ਗ੍ਰਸਤੀ ਜੀਵਨ ਵਿੱਚ ਧੀ ਇੱਦਾਂ ਸੋਚੇ ਜਾਂ ਪੁੱਤ ਇੱਦਾਂ ਸੋਚੇ ਵੀ ਕੋਈ ਮੈਨੂੰ ਹੋਵੇ ਕੌਣ ਗੱਲ ਕਹਿਣ ਵਾਲਾ, ਤੇ ਉਹ ਗ੍ਰਸਤ ਦੀ ਗੱਡੀ ਚੰਗੀ ਤਰ੍ਹਾਂ ਲੀਹ ਉੱਤੇ ਚੜ੍ਹ ਨਹੀਂ ਸਕਦੀ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਕਿ ਖਵਣ ਗੁਣ, ਖਵਣ ਦਾ ਅਰਥ ਹੈ ਸਹਿਣਸ਼ੀਲਤਾ, ਇਹ ਬੜਾ ਵੱਡਾ ਗੁਣ ਹੈ। ਖਵਣ ਗੁਣ ਜੇਬਾਂ ਮਣੀਆਂ ਮੰਤ, ਜ਼ੁਬਾਨ ਤੋਂ ਮਿੱਠਾ ਬੋਲਣਾ, ਇਹ ਸ਼੍ਰੋਮਣੀ ਮੰਤਰ ਹੈ। ਮਣੀਆਂ ਮੰਤ ਦਾ ਮਤਲਬ ਹੁੰਦਾ ਹੈ ਉੱਤਮ ਮੰਤਰ, ਸ਼੍ਰੋਮਣੀ ਮੰਤਰ। ਜੇਬਾਂ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਤੰਤ। ਆਖਿਆ ਇਹ ਤਿੰਨ ਤਰੀਕੇ ਨਾਲ, ਇਹ ਤਿੰਨ ਵੇਸ ਰੂਪ, ਜਿਵੇਂ ਬੰਦਾ ਵਿਆਹਾਂ ਸ਼ਾਦੀਆਂ ਉੱਤੇ ਬੜੇ ਕੱਪੜੇ ਸ਼ਿੰਗਾਰ ਸ਼ਿੰਗਾਰ ਕੇ ਪਾਉਂਦਾ, ਬੜੇ ਰੰਗ ਬਿਰੰਗੇ ਕੱਪੜਿਆਂ ਨਾਲ ਬੰਦਾ ਸੱਜਦਾ ਹੈ ਇਸ ਕਰਕੇ ਵੀ ਅੱਜ ਵਿਆਹ ਸ਼ਾਦੀ ਹੈ। ਬਾਬਾ ਜੀ ਕਹਿੰਦੇ ਚੇਤਾ ਰੱਖ ਭਾਈ, ਜੇ ਆ ਤਿੰਨ ਤਰ੍ਹਾਂ ਦੇ ਭੇਸ ਤੂੰ ਧਾਰਨ ਕਰੇਗਾ, ਤੇਰੇ ਗ੍ਰਸਤ ਜੀਵਨ ਦੀ ਗੱਡੀ ਸਮੂਥਲੀ ਰਨ ਹੋਵੇਗੀ, ਸਮੂਥਲੀ ਚੱਲੇਗੀ। ਤੋ ਅਸੀਂ ਗੁਰਬਾਣੀ ਤੋਂ ਕੋਈ ਮੈਸੇਜ ਲੈਣਾ ਹੈ, ਕੋਈ ਉਪਦੇਸ਼ ਲੈਣਾ ਹੈ, ਖਿਮਾ ਕਰਿਓ, ਹੋ ਸਕਦਾ ਜਿੱਦਾਂ ਮੈਂ ਪਹਿਲਾਂ ਕਿਹਾ ਸਾਡੀਆਂ ਭੈਣਾਂ ਨੇ ਮੇਰੀਆਂ ਵੱਡੀਆਂ ਨੇ, ਮਾਵਾਂ ਵਸਮਾਨ ਨੇ ਮੇਰੀਆਂ, ਹੋ ਸਕਦਾ ਸਾਨੂੰ ਬੁਰਾ ਲੱਗ ਜਾਵੇ ਵੀ ਅਸੀਂ ਤੇ ਬੈਠੀਆਂ ਸੀ, ਚਲੋ ਗੱਲਾਂ ਕਰ ਰਹੀਆਂ ਸੀ, ਭਾਈ ਨੇ ਕਿਹੜੀ ਗੱਲ ਕਹਿ ਦਿੱਤੀ, ਪਰ ਇਹ ਤੁਹਾਨੂੰ ਹਰ ਇੱਕ ਨੇ ਨਹੀਂ ਕਹਿਣਾ। ਪਤਾ ਕਿਉਂ ਨਹੀਂ ਕਹਿਣਾ? ਉਹਨਾਂ ਕਹਿਣਾ ਇਹਨਾਂ ਤੋਂ ਹੀ ਤੇ ਡਾਲਰ ਲੈਣੇ, ਜੇ ਇਹਨਾਂ ਨੂੰ ਨਾਰਾਜ਼ ਕਰ ਲਿਆ ਤੇ ਮੁੜ ਕੇ ਕੰਮ ਔਖਾ ਹੋਣਾ। ਅਗਲੇ ਬੋਲਦੇ ਨਹੀਂ, ਕਹਿੰਦੇ ਕਰੀ ਜਾਓ ਕੋਈ ਗੱਲ ਨਹੀਂ, ਤੁਸੀਂ ਆਪਣੀਆਂ ਗੱਲਾਂ ਕਰੋ। ਪਰ ਅਸੀਂ ਇਹ, ਸਾਡਾ ਮਨੋਰਥ ਇਹ ਹੁੰਦਾ ਹੈ ਵੀ ਅਸੀਂ ਇਸ ਗੱਲ ਨੂੰ ਸਮਝ ਸਕੀਏ, ਜੇ ਅਸੀਂ ਗੁਰੂ ਦੇ ਦਰਬਾਰ ਵਿੱਚ ਬੈਠੇ ਹਾਂ, ਪਰਿਵਾਰ ਬੈਠਾ ਹੈ, ਪਰਿਵਾਰ ਦੀ ਝੋਲੀ ਵਿੱਚ ਕੋਈ ਕਿਣਕਾ ਗੁਰੂ ਦੇ ਸ਼ਬਦ ਦਾ ਪੈ ਜਾਵੇ, ਵੇਖੋ ਹਰ ਚੀਜ਼ ਚੇਤੇ ਭੁੱਲ ਜਾਣੀ ਆਪਾਂ ਨੂੰ, ਹਰ ਚੀਜ਼। ਤੁਸੀਂ ਲੰਗਰ 'ਚ ਕੀ ਛਕਿਆ, ਨਿਕਲ ਜਾਣੀ ਉਹ ਚੀਜ਼, ਨਾਲ ਥੋੜ੍ਹਾ ਨਿਭਣੀ ਹੈ। ਪਰ ਜੇ ਇੱਕ ਕਿਣਕਾ ਵੀ ਤੁਸੀਂ ਆਪਣੇ ਹਿਰਦੇ ਵਿੱਚ ਧਰ ਕੇ ਕਥਾ ਦੇ ਵਿੱਚੋਂ ਗੁਰੂ ਦੇ ਸ਼ਬਦ ਦਾ ਲੈ ਗਏ ਨਾ, ਤੇ ਚੇਤਾ ਰੱਖੋ ਉਹਨੇ ਤੁਹਾਡੀਆਂ ਨਸਲਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਬਦਲ ਦੇਣਾ। ਭਾਈ ਗੁਰਦਾਸ ਸਾਹਿਬ ਨੇ ਇਹਨੂੰ ਬੜੀ ਵੱਡੀ ਚੀਜ਼ ਆਖਿਆ, ਉਹ ਕਹਿੰਦੇ ਵੀ ਭਾਈ ਖਿਆਲ ਕਰੋ, ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਉਹਨਾਂ ਨੇ ਆਖਿਆ ਕੋਈ ਬੰਦਾ 100 ਮੰਦਿਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, 100 ਮੰਦਿਰ, ਮੰਦਿਰ ਦਾ ਮਤਲਬ ਹੁੰਦਾ ਘਰ। ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਵੀ ਅੱਜ ਵੀ ਕੋਈ ਗਰੀਬ ਗੁਰਬੇ ਦਾ ਘਰ ਟੁੱਟਾ ਹੋਵੇ ਤਾਂ ਲੋਕ ਦਾਨ ਕਰਦੇ ਨੇ, ਕਹਿੰਦੇ ਘਰ ਬਣਾ ਦਿਓ ਇਹਨਾਂ ਨੂੰ 100। ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਸਾਤ ਮੰਦਿਰ, ਸਾਤ ਦਾ ਇੱਥੇ ਅਰਥ ਕੀ ਹੈ? 100, ਇੱਕ ਸੱਤ ਹੁੰਦਾ ਇਹ ਸਾਤ ਹੈ, ਸਾਤ ਮਤਲਬ 100। ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦਿੰਦੇ, ਕੋਈ ਬੰਦਾ ਕੰਚਨ ਸੋਨੇ ਦੇ ਬਣਾ ਕੇ 100 ਮੰਦਿਰ ਦਾਨ ਕਰ ਦੇਵੇ, ਘਰ ਦਾਨ ਕਰ ਦੇਵੇ। ਆਖਿਆ ਤੈਸਾ ਪੁੰਨ, ਇਹੋ ਜਿਹਾ ਪੁੰਨ ਹੈ। ਭਾਈ ਗੁਰਦਾਸ ਨੂੰ ਪੁੱਛੋ ਕਿਹੜੀ ਚੀਜ਼ ਦਾ? ਆਖਿਆ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਜਦੋਂ ਤੁਸੀਂ ਕਿਸੇ ਦੀ ਝੋਲੀ ਵਿੱਚ ਸ਼ਬਦ ਪਾਉਂਦੇ ਹੋ ਨਾ, ਇਹ ਏਡਾ ਵੱਡਾ ਪੁੰਨ ਤੁਹਾਨੂੰ ਲੱਗਦਾ? ਹੁਣ ਇਹ 'ਚ ਫਰਕ ਸਮਝਿਓ। ਇੱਕ ਬੰਦਾ ਬੜਾ ਗਰੀਬ ਹੈ, ਆਪਾਂ ਸੌਖੇ ਤਰੀਕੇ ਨਾਲ ਸਮਝ ਲਈਏ, ਲਾਚਾਰ ਹੈ, ਉਹਦੇ ਹੱਥ ਪੱਲੇ ਕੁਝ ਨਹੀਂ ਹੈਗਾ, ਭੁੱਖਾ ਮਰ ਰਿਹਾ ਹੈ, ਤੁਸੀਂ ਉਹਨੂੰ ਇੱਕ ਮਹੀਨੇ ਦਾ ਰਾਸ਼ਨ ਲੈ ਦਿੱਤਾ, ਠੀਕ ਹੈ ਜੀ, ਗੱਲ ਪਕੜ ਵਿੱਚ ਆਵੇਗੀ। ਤੁਹਾਨੂੰ ਲੱਗਾ ਇਹਦੇ ਕੋਈ ਛੱਤ ਵੀ ਨਹੀਂ ਹੈਗੀ, ਤੁਸੀਂ ਉਹਨੂੰ ਇੱਕ ਕਮਰਾ ਬਣਾ ਦਿੱਤਾ ਵੀ ਇਹ ਮੀਂਹ ਕਣੀ ਹਨੇਰੀ ਤੋਂ ਬਚ ਜਾਵੇ। ਪਰ ਇੱਕ ਬੰਦਾ ਹੋਰ ਆਇਆ, ਉਹ ਕਹਿੰਦਾ ਮੈਂ ਤੈਨੂੰ ਛੱਤ ਨਹੀਂ ਲੈ ਕੇ ਦੇਣੀ, ਮੈਂ ਤੈਨੂੰ ਮਹੀਨੇ ਦਾ ਰਾਸ਼ਨ ਨਹੀਂ ਲੈ ਕੇ ਦੇਣਾ, ਇੱਕ

0: ਮਹੀਨਾ ਮੇਰੇ ਨਾਲ ਕੰਮ ਤੇ ਲਾ, ਤੈਨੂੰ ਸਕਿੱਲ ਦੇ ਦੇਣੀ ਆ, ਨਾਲੇ ਤੇ ਖੁਦਾਰੀ ਵਾਲੀ ਰੋਟੀ ਖਾਏਗਾ, ਵੀ ਘਰ ਵੀ ਆਪਦਾ ਆਪ ਬਣਾਏਗਾ, ਰਾਸ਼ਨ ਵੀ ਦੁਕਾਨ ਉੱਤੋਂ ਆਪਦਾ ਆਪ ਚੁੱਕ ਕੇ ਲੈ ਕੇ ਜਾਏਗਾ, ਤੇ ਤੇਰਾ ਬੱਚਾ ਤੇਰਾ ਪਰਿਵਾਰ ਵੀ ਅੱਗੇ ਸੁਖੀ ਹੋ ਜਾਵੇਗਾ। ਹੁਣ ਤੁਸੀਂ ਦੱਸੋ ਵੀ ਕਿਸੇ ਨੂੰ ਸਕਿੱਲ ਦੇਣੀ ਵੱਡੀ ਗੱਲ ਹੁੰਦੀ ਕਿ ਦਾਨ ਪੁੰਨ ਕਰਨਾ ਵੱਡਾ ਗੱਲ ਹੁੰਦੀ? ਕੋਈ ਜਿਹੜੀ ਸਕਿੱਲ, ਕਿਉਂਕਿ ਦੁਨੀਆਂ ਦੇ ਵਿੱਚ ਜੇ ਤੁਸੀਂ ਕਿਸੇ ਦਾ ਭਲਾ ਕਰਨਾ ਚਾਹੁੰਦੇ ਹੋ ਨਾ, ਤੇ ਸਭ ਤੋਂ ਵੱਡੀ ਗੱਲ ਹੈ ਜੇਬ ਵਿੱਚੋਂ ਪੈਸਾ ਵੀ ਖਰਚ ਦਿਓ ਕੋਈ ਗੱਲ ਨਹੀਂ, ਪਰ ਲਾਓ ਸਕਿੱਲ ਉੱਤੇ, ਲਾਓ ਉਹਦੀ ਵਿਦਿਆ ਉੱਤੇ। ਇੰਪੋਰਟੈਂਸ ਸ਼ਬਦ ਦੀ ਰਹੇਗੀ, ਸ਼ਬਦ ਤੋਂ ਬਿਨਾਂ ਕਲਿਆਣ ਨਹੀਂ ਹੋਣਾ। ਤੋ ਗੁਰੂ ਨੇ ਕੀ ਕਰਨਾ? ਗੁਰੂ ਨੇ ਸਾਡੀ ਝੋਲੀ ਵਿੱਚ ਸ਼ਬਦ ਪਾਇਆ ਵੀ ਤੇਰਾ ਕਲਿਆਣ ਹੋਣਾ। ਸਿੱਖਾ, ਤੂੰ ਗ੍ਰਸਤੀ ਜੀਵਨ ਜੀ ਰਿਹਾ ਹੋਵੇਂਗਾ, ਤੂੰ ਗਰੀਬੀ ਵਿੱਚ ਹੋਵੇਂ, ਅਮੀਰੀ ਵਿੱਚ ਹੋਵੇਂ, ਜਿੱਦਾਂ ਦਾ ਵੀ ਹੋਵੇਂਗਾ, ਜੇ ਗੁਰੂ ਦਾ ਸ਼ਬਦ ਤੇਰੇ ਕੋਲ ਹੈ ਤੇ ਧੀ ਵਸੇਗੀ, ਪੁੱਤ ਵਸੇਗਾ। ਜੇ ਗੁਰੂ ਦਾ ਉਪਦੇਸ਼ ਕੋਲ ਨਹੀਂ ਹੈਗਾ ਤੇ ਕਈ ਵਾਰ ਧਨ ਦੌਲਤ ਬਹੁਤ ਕੋਲ ਹੁੰਦੀ ਆ ਪਰ ਵਸਣਾ ਫਿਰ ਵੀ ਨਹੀਂ ਆਉਂਦਾ। ਗੁਰੂ ਦੇ ਸ਼ਬਦ ਦੀ ਇੰਨੀ ਇੰਪੋਰਟੈਂਸ ਹੈ, ਇੰਨੀ ਮਾਨਤਾ ਹੈ। ਤੋ ਵਾਰ ਵਾਰ ਬਾਬਾ ਸ਼ੇਖ ਫਰੀਦ ਸਾਹਿਬ ਨੇ ਗੱਲਾਂ ਕਹੀਆਂ। ਅੱਜ ਦਾ ਜਿਹੜਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕੀਤਾ, ਮੈਂ ਸੰਖੇਪ ਜੋ ਉਹਦੇ ਅਰਥ ਕਰਕੇ ਸਮਾਪਤੀ ਕਰਾਂ, ਅੱਗੇ ਢਾਡੀ ਜਿੱਥੇ ਦਾ ਸਮਾਂ ਹੈ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚੋਂ ਕੁਝ ਚੀਜ਼ਾਂ ਐਲੀਮੀਨੇਟ ਕਰਦੇ, ਖਤਮ ਕਰਦੇ। ਕਿਹੜੀਆਂ? ਆਖਿਆ ਜਿੰਨੀ ਕਮੀ ਨਾ ਹੈ ਗੁਣ, ਜਿਹੜੇ ਕੰਮ ਨਾਲ ਤੈਨੂੰ ਕੋਈ ਲਾਭ ਨਹੀਂ ਹੋਣਾ, ਗੁਣ ਨਹੀਂ ਮਿਲਣਾ ਜਿਹਦਾ। ਹੁਣ ਉਹ ਕਿਹੜਾ ਹੋ ਸਕਦਾ? ਤੁਸੀਂ ਘੰਟਾ ਕਿਸੇ ਦੀ ਨਿੰਦਿਆ ਕਰ ਲਓ, ਤੁਹਾਨੂੰ ਕੋਈ ਫਾਇਦਾ ਹੋਣਾ ਉਹਦਾ? ਕੋਈ ਫਾਇਦਾ ਨਹੀਂ ਹੋਣਾ। ਆਖਿਆ ਇਸ ਚੀਜ਼ ਨੂੰ ਵਿਸਾਰ ਆਪਣੇ ਜੀਵਨ ਵਿੱਚੋਂ ਕਿਉਂ? ਐਵੇਂ ਤੂੰ ਕਿਸੇ ਦੀ ਚੁਗਲੀ ਕਰੀ ਜਾ, ਕਿਸੇ ਦੀ ਨਿੰਦਿਆ ਕਰੀ ਜਾ, ਕਿਸੇ ਦੀ ਬੁਰਾਈ ਕਰੀ ਜਾ, ਤੈਨੂੰ ਨਿੱਜੀ ਤੌਰ ਤੇ ਲਾਭ ਕੀ ਹੋਵੇਗਾ? ਲਾਭ ਤੇ ਕੋਈ ਵੀ ਨਹੀਂ ਹੋਣਾ ਉਹਦਾ, ਸਮੇਂ ਨੇ ਤੈਨੂੰ ਤਬਾਹ ਕਰ ਦਿੱਤਾ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਜਿੰਨੀ ਕੰਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ, ਉਹਨਾਂ ਕੰਮਾਂ ਨੂੰ ਜੀਵਨ ਵਿੱਚੋਂ ਵਿਸਾਰ ਦੇ, ਭਲਾ ਹੀ ਜਾ ਵੀ ਇਹਦਾ ਕੋਈ ਲਾਭ ਨਹੀਂ ਹੁੰਦਾ, ਇਹਦਾ ਕੋਈ ਲਾਭ ਨਹੀਂ। ਆਖਿਆ ਮਤ ਸ਼ਰਮਿੰਦਾ ਥੀਵਹੀਂ ਸਾਈਂ ਦੈ ਦਰਬਾਰ। ਜਦੋਂ ਸਾਈਂ ਦੇ ਦਰ ਉੱਤੇ ਖਲੋਤਾ ਹੋਵੇਗਾ ਤੇ ਸਾਈਂ ਦੇ ਦਰਬਾਰ ਵਿੱਚ ਤੈਨੂੰ ਸ਼ਰਮ ਨਾ ਆਵੇ ਵੀ ਸਾਰੀ ਜ਼ਿੰਦਗੀ ਤੂੰ ਨਿੰਦਿਆ ਕੱਢਦੇ ਕੱਢ ਦਿੱਤੀ, ਸਾਰੀ ਜ਼ਿੰਦਗੀ ਲੋਕਾਂ ਦੇ ਐਬ ਤੇ ਗੰਦ ਫਰੋਲਦੇ ਕੱਢ ਦਿੱਤੀ, ਆਹ ਹੈ ਤੇਰੀ ਕਮਾਈ। ਅਗਲਾ ਬਚਨ, ਫਰੀਦਾ ਸਾਹਿਬ ਦੀ ਕਰ ਚਾਕਰੀ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਮਾਲਕ ਦੀ ਚਾਕਰੀ ਕਰਿਆ ਕਰ, ਗੁਰੂ ਦੀ ਚਾਕਰੀ ਕਰਿਆ ਕਰ। ਦਿਲ ਦੀ ਲਾਹ ਭਰਾਂਦ, ਭਰਾਂਦ ਪਤਾ ਕਿਹਨੂੰ ਕਹਿੰਦੇ ਨੇ ਜੀ? ਭਰਾਂਦ ਦਾ ਅਰਥ ਹੁੰਦਾ ਸੰਸਾ, ਭੜਕਣਾ। ਜਦੋਂ ਤੂੰ ਸਾਈਂ ਦੀ ਚਾਕਰੀ ਕਰੇਗਾ ਅੰਦਰ ਦੀ ਭੜਕਣਾ ਸਮਾਪਤ ਹੋਵੇਗੀ। ਦਿਲ ਦੀ ਲਾਹ ਭਰਾਂਦ, ਆਖਿਆ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਜਿਹੜੇ ਦਰਵੇਸ਼ ਹੁੰਦੇ ਨੇ ਨਾ, ਜਿਹੜੇ ਭਲੇ ਤੇ ਨੇਕ ਪੁਰਸ਼ ਹੁੰਦੇ ਨੇ, ਉਹ ਸਬਰ ਵਾਲੇ ਹੁੰਦੇ ਨੇ। ਸਬਰ ਬੜਾ ਵੱਡਾ ਗੁਣ ਹੈ। ਆਖਿਰ ਕਿੱਦਾਂ ਦਾ ਸਬਰ ਹੁੰਦਾ ਉਹਨਾਂ ਕੋਲ? ਜਿਵੇਂ ਰੁੱਖ ਦਾ ਹੁੰਦਾ, ਰੁੱਖ ਜਿਹੜਾ ਸਬਰ ਕਿਸੇ ਦਾ ਨਹੀਂ ਹੁੰਦਾ। ਰੁੱਖ ਧੁੱਪ ਛਾਈਂਦਾ ਆਪਣੇ ਤਨ ਉੱਤੇ, ਲੋਕਾਂ ਨੂੰ ਕੀ ਦਿੰਦਾ? ਛਾਂ ਦਿੰਦਾ। ਰੁੱਖ ਜਿਹੜਾ ਹੈ ਹਨੇਰੀਆਂ ਤੇ ਝੱਖੜਾਂ ਦੇ ਵਿੱਚ ਖਲੋਤਾ ਹੋਇਆ ਕਿਸੇ ਨੂੰ ਫਲ ਵੀ ਦਿੰਦਾ, ਜੇ ਉਹਦੇ ਨਾਲੋਂ ਕੋਈ ਟੁੱਟ ਕੇ ਵੀ ਡਿੱਗਾ ਤੇ ਫਲ ਹੀ ਡਿੱਗਾ। ਰੁੱਖ ਨੂੰ ਜੇ ਕਿਸੇ ਨੇ ਆਣ ਕੇ ਵੱਢ ਵੀ ਲਿਆ ਤੇ ਉਹ ਬੇੜਾ ਬਣ ਕੇ ਉਹਨੂੰ ਪਾਰ ਲੰਘਾ ਗਿਆ, ਕਿਸੇ ਦੇ ਘਰ ਦੀ ਛੱਤ ਬਣ ਗਿਆ। ਆਖਿਆ ਰੱਬ ਦੇ ਦਰਵੇਸ਼ ਏਦਾਂ ਦੇ ਬੰਦੇ ਹੁੰਦੇ ਨੇ ਜਿਹੜੇ ਹਮੇਸ਼ਾ ਕਲਿਆਣ ਕਰਦੇ ਨੇ, ਭਲਾ ਕਰਦੇ ਨੇ। ਤੂੰ ਗੁਰੂ ਕਿਰਪਾ ਕਰੇ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਤੋ ਜੇ ਕੋਈ ਗੱਲ ਕਿਸੇ ਦੀ ਸ਼ਾਨ ਦੇ ਖਿਲਾਫ ਬੋਲੀ ਗਈ ਹੋਵੇ ਤੇ ਉਹਦੇ ਲਈ ਮੈਂ ਮਾਫ਼ੀ ਮੰਗਦਾ ਸਟੇਜ ਤੋਂ ਹੀ, ਕਿਉਂਕਿ ਸਾਧ ਸੰਗਤ ਥੋੜ੍ਹਾ ਜਿਹਾ ਕਥਾਵਾਚਕ ਲਈ ਮੁਸ਼ਕਲ ਇਹ ਹੁੰਦਾ ਹੈ ਵੀ ਜਦੋਂ ਨਾ, ਵੈਸੇ ਤੇ ਗੁਰੂ ਦਰਬਾਰ ਵਿੱਚ ਸਾਨੂੰ ਕਿਸੇ ਨੂੰ ਵੀ ਗੱਲਬਾਤ ਤੋਂ ਗੁਰੇਜ਼ ਕਰਨਾ ਚਾਹੀਦਾ, ਪਰ ਮੰਨ ਲਓ ਰਾਗੀ ਸਿੰਘ ਲੱਗੇ ਨੇ ਤੇ ਮਿਊਜ਼ਿਕ ਚੱਲ ਰਿਹਾ ਹੁੰਦਾ, ਉਹਨਾਂ ਨੂੰ ਬਹੁਤ ਹੀ ਉਹ ਚੀਜ਼ ਬੋਦਰ ਨਹੀਂ ਕਰਦੀ। ਪਰ ਜਿਹੜਾ ਕਥਾਵਾਚਕ ਹੁੰਦਾ, ਕਥਾਵਾਚਕ ਕੋਲ ਕੋਈ ਮਿਊਜ਼ਿਕ ਨਹੀਂ ਹੁੰਦਾ, ਉਹਨੇ ਤੇ ਨਿਰੰਤਰ ਕੰਟੀਨਿਊ ਬੋਲਣਾ ਹੁੰਦਾ, ਤੋ ਇਸ ਕਰਕੇ ਕਹਿਣਾ ਪੈਂਦਾ। ਤੋ ਇਹਦੇ ਲਈ ਮੈਂ ਖਿਮਾ ਦਾ ਜਾਚਕ ਵੀ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਅਗਲੇ ਸਮੇਂ ਲਈ ਭਾਈ ਰਾਮ ਸਿੰਘ ਰਫਤਾਰ ਹੋਣਾ ਦੇ ਜਥੇ ਨੂੰ ਸਰਵਣ ਕਰੋ। ਇੱਕ ਬੇਨਤੀ ਵਾਰ ਵਾਰ ਆਪ ਸੰਗਤ ਨੂੰ ਕੀਤੀ ਜਾ ਰਹੀ ਹੈ ਕਿ 15 ਤਰੀਕ ਤੋਂ ਲੈ ਕੇ 23 ਸਤੰਬਰ ਤੱਕ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਨੇ। 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਰੱਬੀ ਬਾਣੀ ਦੇ ਕੀਰਤਨ ਹੋਣਗੇ। ਇਹਦੇ ਨਾਲ ਹੀ 20 ਸਪਤੰਬਰ ਨੂੰ ਸ਼੍ਰੀ ਗੁਰੂ ਸਿੰਘ ਸਭਾ ਸਰੀ ਦੀ ਜਿਹੜੀ ਹੈ ਉਹ ਨਵੀਂ ਇਮਾਰਤ ਜਿਹੜੀ ਹੈ ਉਹਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਆਪ ਸੰਗਤ ਦੇ ਸਹਿਯੋਗ ਦੇ ਨਾਲ। ਤੋ ਉਹ ਨੀਂਹ ਪੱਥਰ 12 ਵਜੇ ਦੇ ਕਰੀਬ ਪਿੱਛੇ, ਜੇ ਤੁਸੀਂ ਗੌਰ ਕਰੋ ਤੇ ਪਾਰਕਿੰਗ ਦੇ ਲਾਸਟ ਉੱਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ, ਉੱਥੇ ਜਿਹੜਾ ਹੈ ਨੀਂਹ ਪੱਥਰ ਰੱਖਿਆ ਜਾਣਾ ਹੈ 5 ਪਿਆਰਿਆਂ ਦੀ ਅਗਵਾਈ ਵਿੱਚ। ਤੋ ਆਪ ਜੀ ਨੇ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਕੌਣ ਆ?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਚੇ ਸਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਇਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੇ ਚਰਨਾਂ ਦੇ ਨਾਲ, ਜਿੱਥੇ ਗੁਰਮੁਖ ਪਰਿਵਾਰ ਨੇ ਆਪਣੀ ਧੀ ਰਾਣੀ ਦੇ ਵਿਆਹ ਦੇ ਕਾਰਜਾਂ ਦੀ ਸਫਲਤਾ ਵਾਸਤੇ ਸੋ ਗੁਰੂ ਘਰ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੇ ਜਪ ਕਰਵਾਏ ਨੇ, ਆਓ ਗੁਰੂ ਕੇ ਪਿਆਰੇ ਸੰਘੇੜਾ ਪਰਿਵਾਰ, ਉਹਨਾਂ ਦੇ ਸੱਦਾ ਪੱਤਰ ਤੇ ਆਏ ਹੋ ਉਹਨਾਂ ਦੇ ਪਰਿਵਾਰਕ ਮਿੱਤਰ, ਉਹਨਾਂ ਦੇ ਸਕੇ ਸੰਬੰਧੀ ਜੋ ਕਿ ਗੁਰੂ ਕੇ ਚਰਨਾਂ 'ਚ ਪਹੁੰਚੇ ਹੋ, ਆਓ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਰਲਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਰਦਾਰ ਹਰਨੇਕ ਸਿੰਘ ਜੀ ਤੇ ਬੀਬੀ ਰਾਜਬੰਤ ਕੌਰ ਦਾ ਪਰਿਵਾਰ, ਇਹ ਸਮੁੱਚਾ ਸੰਘੇੜਾ ਪਰਿਵਾਰ, ਉਹ ਜਿਹਨਾਂ ਨੇ ਆਪਣੀ ਪੁੱਤਾਂ ਵਾਂਗ ਪਾਲੀ ਧੀ ਧੀ ਰਾਣੀ ਸੁਨੀਮਰ ਜੀਤ ਕੌਰ, ਉਹਨਾਂ ਦੇ ਆਨੰਦ ਕਾਰਜਾਂ ਦੀ ਖੁਸ਼ੀ ਦੇ ਅੰਦਰ ਔਰ ਗੁਰੂ ਦਾਤਾ ਜੀ ਦੀ ਬਾਣੀ ਦੇ ਸੁਖਮਨੀ ਸਾਹਿਬ ਦੀ ਬਾਣੀ ਦੇ ਜਪ ਕਰਵਾਏ ਨੇ, ਕਿਉਂਕਿ ਗੁਰੂ ਕੇ ਪਿਆਰੇ ਸਮਾਂ ਸੀਮਤ ਜਿਹਾ ਹੁੰਦਾ ਹੈ। ਆਓ ਇੱਕ ਕਵਿਤਾ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ। ਆਓ ਰਹਿਮਲ ਕੇ ਆਪਾਂ ਅਰਦਾਸ ਕਰੀਏ ਕਿ ਰਹਿੰਦੇ ਕਾਰਜ 'ਚ ਗੁਰੂ ਦਾਤਾ ਸਹਾਈ ਹੋਵੇ। ਜਦੋਂ ਆਪਾਂ ਗੁਰੂ ਕੇ ਚਰਨਾਂ 'ਚ ਅਰਦਾਸ ਕਰਦੇ ਹਾਂ, ਕਹਿੰਦੇ ਦਾਤਾ ਕਿ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦਿਓ ਸਵਾਰ ਸਤਿਗੁਰ ਸੱਚ ਸਾਖੀ ਹੈ। ਹੁਣ ਦਾਤਾ ਜੀ ਦੇ ਚਰਨ 'ਚ ਅਰਦਾਸ ਹੈ ਕਿ ਦਾਤਾ ਆਪ ਸਾਖੀ ਹੋ ਕੇ ਸਾਰੇ ਕਾਰਜ ਕਰਨੇ ਨੇ, ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ। ਇੱਕ ਜਗ੍ਹਾ ਦਾਤਾ ਜੀ ਲਿਖਦੇ ਨੇ ਵਿੱਚ ਕਰਤਾ ਪੁਰਖ ਖਲੋਆ ਵਾਣਵਿੰਗਾ ਹੋਆ, ਕਿ ਜਦੋਂ ਪਰਮਾਤਮਾ ਵਿੱਚ ਖਲੋਤਾ ਹੋਵੇ ਤੇ ਸਿੱਖ ਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ। ਕਿਉਂ? ਕਿਉਂਕਿ ਕਾਰਜ ਵਾਹਿਗੁਰੂ ਦਾ ਹੋ ਜਾਂਦਾ ਹੈ। ਕਿ ਜਿਨ ਕਾ ਕਾਰਜ ਤਿੰਨ ਹੀ ਕੀਆ ਮਾਣ ਸਕਿਆ ਵਿਚਾਰਾ ਆਰਾਮ, ਕਿ ਮਨੁੱਖ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਜੀ। ਮੇਰੇ ਦਾਤਾ ਜੀ ਕਹਿੰਦੇ ਕਾਰਜ ਵਾਹਿਗੁਰੂ ਦਾ ਨਾ, ਆਪਾਂ ਕੋਈ ਕਾਰਜ ਕਰਦੇ ਗੁਰੂ ਕੇ ਚਰਨਾਂ 'ਚ ਆ ਕੇ, ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਦੇ ਜਪ ਹੋਏ ਨੇ, ਪਰਿਵਾਰ ਨੇ ਆ ਕੇ ਅਰਦਾਸਾ ਕੀਤਾ ਨਹੀਂ। ਅੱਜ ਸੰਘੇੜਾ ਪਰਿਵਾਰ ਆਪਣੀ ਧੀ ਰਾਣੀ ਦੇ ਵਿਆਹ ਦੇ ਕਾਰਜ ਨੂੰ ਲੈ ਕੇ ਸੋ ਗੁਰੂ ਦਾਤੇ ਦੇ ਚਰਨ 'ਚ ਅਰਦਾਸ ਕਰ ਰਿਹਾ ਹੈ। ਔਰ ਆਨੰਦ ਕਹਿੰਦੇ ਨੇ ਖੁਸ਼ੀਆਂ ਨੂੰ, ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹੀਏ ਤੇ ਮੇਰੇ ਦਾਤਾ ਜੀ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੁਣ ਇਹਦੀ ਅਰਥ ਕੀ ਨਹੀਂ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਲਿਖਦੇ ਨੇ ਕਿ ਮੈਨੂੰ ਬੜੀ ਖੁਸ਼ੀ ਹੋਈ, ਮੈਂ ਸੱਚੇ ਗੁਰੂ ਦੇ ਦਰਸ਼ਨ ਕਰ ਲੈ, ਮੈਂ ਸੱਚੇ ਗੁਰੂ ਨੂੰ ਪਾ ਲਿਆ। ਔਰ ਜਿਹੜੇ ਆਨੰਦ ਕਾਰਜ ਹੈ ਇਹਨੂੰ ਵੀ ਖੁਸ਼ੀਆਂ ਦਾ ਕਾਰਜ ਆਖਿਆ ਜਾਂਦਾ ਹੈ, ਕਿਉਂਕਿ ਗੁਰੂ ਕੇ ਪਿਆਰਿਓ ਹੁਣ ਦੁਨੀਆਂ ਤੇ ਰਿਸ਼ਤੇ ਨਾਤੇ ਬੜੇ ਨਹੀਂ, ਪਰ ਉਹਨਾਂ ਰਿਸ਼ਤੇ ਨਾਤਿਆਂ 'ਚ ਇੱਕ ਧੀ ਦਾ ਰਿਸ਼ਤਾ ਹੁੰਦਾ। ਪਰ ਜਿਹੜਾ ਧੀ ਦਾ ਰਿਸ਼ਤਾ ਉਹਦੀ ਬਾਤ ਗੁਰਬਾਣੀ ਵਿੱਚ ਜ਼ਿਕਰ ਹੁੰਦਾ ਹੈ ਕਿ ਮਾਏ ਬਾਪ ਕੋ ਬੇਟਾ ਨੀਕਾ, ਕਿ ਮਾਂ ਬਾਪ ਨੂੰ ਜਿਵੇਂ ਆਪਣਾ ਪੁੱਤਰ ਪਿਆਰਾ ਹੁੰਦਾ ਨਾ, ਮਾਏ ਬਾਪ ਕੋ ਬੇਟਾ ਨੀਕਾ, ਸਸਰੇ ਚਤਰ ਜਵਾਈ, ਕਿ ਸਹੁਰੇ ਘਰ ਵਾਲੇ ਨੂੰ ਸਿਆਣਾ ਜਵਾਈ ਚੰਗਾ ਲੱਗਦਾ। ਜਿਹੜਾ ਚੌਥ ਹੋਵੇ ਵਿਦਵਾਨ ਹੋਵੇ, ਸਸਰੇ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ। ਇੱਥੇ ਧੀ ਦੀ ਗੱਲ ਕੀਤੀ ਗਈ ਆ। ਗੁਰਦੇਵ ਕਹਿੰਦੇ ਬਾਲ ਕੰਨਿਆ ਕੋ ਬਾਪ ਪਿਆਰਾ, ਕਿ ਧੀਆਂ ਨੂੰ ਬਾਪੂ ਦੇ ਨਾਲ ਬੜਾ ਪਿਆਰ ਹੁੰਦਾ, ਕਿਉਂਕਿ ਖਾਲਸਾ ਦੀ ਦਾਰੀ ਅਸਲ ਭਾਵੇਂ ਆਪਣੇ ਘਰੋਂ ਔਰ ਦੂਸਰੇ ਸਹੁਰੇ ਘਰ 'ਚ ਧੀਆਂ ਜਾਂਦੀਆਂ ਨੇ, ਪਰ ਉਹਨਾਂ ਦੀ ਇੱਕੋ ਅਰਦਾਸ ਹੁੰਦੀ ਹੈ ਦਾਤਾ ਕਿ ਜੁਗ ਜੁਗ ਵੱਸਦਾ ਰਹੇ ਬਾਬਲਾ ਵਿਹੜਾ ਤੇਰਾ ਵੇ, ਜੁਗ ਜੁਗ ਵੱਸਦਾ। ਕਿਉਂਕਿ ਉਹਨਾਂ ਦਾ ਬਾਪੂ ਦੇ ਨਾਲ ਬੜਾ ਪਿਆਰ ਹੈ। ਦਾਤਾ ਜੀ ਲਿਖਦੇ ਨੇ ਕਿ ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ, ਕਿ ਧੀਆਂ ਨੂੰ ਆਪਣੇ ਬਾਪੂ ਨਾਲ ਬੜਾ ਪਿਆਰ ਹੁੰਦਾ। ਆਓ ਰਮ ਕੇ ਆਪਾਂ ਅਰਦਾਸ ਕਰੀਏ
ਕਿ ਸਾਰੇ ਕਾਰਜਾਂ 'ਚ ਦਾਤਾ ਸਹਾਈ ਹੋਵੇ। ਰਾਖੀ ਕਰੇ ਜੋ ਗਰੀਬ ਤੇ ਮਜਲੂਮ ਵਾਲੀ, ਐਸੇ ਪੰਥ ਦੀ ਕਲਾ ਸਵਾਈ ਹੋਵੇ। ਉਹਨਾਂ ਬੰਦਿਆਂ ਦੀ ਜਾਤੇ ਜੈ ਜੈਕਾਰ ਹੋਵੇ ਪਰ ਜਿਹਨੇ ਧਰਮ ਦੀ ਤੁਜਾ ਚਲਾਈ ਹੋਵੇ। ਭਾਈ ਰਾਮ ਸਿਰ ਉਤਾਰ ਦੇ ਢਾਡੀ ਜਥੇ ਵੱਲੋਂ ਸਮੁੱਚੇ ਸੰਘੇੜਾ ਪਰਿਵਾਰ ਨੂੰ, ਭਾਵੇਂ ਪਰਿਵਾਰ ਤੇ ਕਾਫੀ ਜਾ ਕੇ ਲੰਗਰ ਹਾਲ 'ਚ ਬਹਿ ਗਿਆ, ਸੋ ਫਿਰ ਵੀ ਆਪਾਂ ਵਧਾਈ ਤੇ ਦੇਣੀ ਹੈ ਨਾ ਕਿ ਭਾਈ ਰਾਮ ਸਿੰਘ ਦੇ ਰਫਤਾਰ ਨਕੋਦਰ ਵਾਲਿਆਂ ਦੇ ਢਾਡੀ ਜਥੇ ਵੱਲੋਂ, ਸੋ ਸੰਘੇੜਾ ਪਰਿਵਾਰ ਨੂੰ ਇਸ ਕੜੀ ਦੀ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਆਓ ਕਵੀ ਲਿਖਦਾ ਹੈ ਕਿ ਬੱਚੀਆਂ ਵੀ ਅੱਜ ਘਰ ਦਾ ਸ਼ਿੰਗਾਰ ਨਹੀਂ, ਬੱਚੀਆਂ ਵੀ ਅੱਜ ਘਰ ਦਾ ਸ਼ਿੰਗਾਰ ਨੇ ਪਰ ਕਰਦੇ ਤਰੱਕੀ ਉਹੀ ਉਹ ਪਰਿਵਾਰ ਨਹੀਂ। ਜਿਸ ਘਰ ਹੋਵੇ ਸਤਿਕਾਰ ਧੀਆਂ ਦਾ ਪਰ ਹੁੰਦਾ ਹੈ ਪੁੱਤਰ ਪਿਆਰ ਧੀਆਂ ਦਾ, ਕਿਉਂਕਿ ਧੀਆਂ ਦਾ ਜਿਹੜਾ ਪਿਆਰ ਹੈ ਬੜਾ ਪੁੱਤਰ ਹੋਇਆ ਕਰਦਾ। ਸਿਆਣੇ ਕਹਿੰਦੇ ਧੀ ਜੀ ਹੋਵੇ ਘਰ ਤਾਂ ਪਰਿਵਾਰ ਪੂਰਾ ਹੈ। ਔਰ ਜਿਹਨਾਂ ਦੇ ਘਰੇ ਪੁੱਤਰ ਨੇ ਉਹ ਆ ਕੇ ਅਰਦਾਸਾਂ ਕਰਦੇ ਨੇ ਦਾਤਾ ਸਾਡੇ ਕ ਧੀ ਵੀ ਹੋਵੇ, ਪਰ ਧੀ ਜੀ ਹੋਵੇ ਘਰ ਤਾਂ ਪਰਿਵਾਰ ਪੂਰਾ ਹੈ। ਪਰ ਧੀ ਤੋਂ ਬਿਨਾਂ ਘਰ ਜਾਪਦਾ ਅਧੂਰਾ ਹੈ। ਭੈੜੇ ਲੋਕੀ ਮੰਨਦੇ ਨੇ ਭਾਰ ਧੀਆਂ ਦਾ ਪਰ ਹੁੰਦਾ ਹੈ ਪੁੱਤਰ ਪਿਆਰ ਧੀਆਂ ਦਾ। ਆਹ ਗੁਰੂ ਕੇ ਪੈਰ ਕਵਿਤਾ ਕਹਿਣ ਜਾ ਰਿਹਾ ਧੀਆਂ ਦੇ ਬਾਬਤ, ਕਿਉਂਕਿ ਜਦੋਂ ਗੁਰੂ ਕਲਗੀ ਵੇਲੇ ਪਾਤਸ਼ਾਹ ਦੇ ਵਿਆਹ ਦੇ ਕਾਰਜ ਹੋਣੇ ਸੀ ਨਾ, ਔਰ ਮਾਮਾ ਜੀ ਸਟੇਜ ਤੇ ਖਲੋ ਕੇ ਮਾਮਾ ਕਿਰਪਾ ਚੰਦ ਜੀ ਰਿਸ਼ਤਾ ਮੰਗਦੇ ਨਹੀਂ ਕਿ ਗੁਰੂ ਕਲਗੀ ਵੇਲੇ ਪਾਤਸ਼ਾਹ ਵਾਸਤੇ ਕੋਈ ਰਿਸ਼ਤਾ ਕਰਨਾ ਚਾਹੇ ਕਰ ਸਕਦਾ। ਕਹਿੰਦੇ ਲਾਹੌਰ ਦੇ ਰਹਿਣ ਵਾਲਾ ਭਾਈ ਹਰਜਸ ਆਪਣੀ ਧੀ ਦੇ ਰਿਸ਼ਤੇ ਦੀ ਗੱਲ ਕਰਦਾ, ਬੀਬੀ ਜੀਤਾਂ ਮਾਤਾ ਜੀਤ ਕੌਰ ਜੀ ਇੱਥੇ ਕਵੀ ਨੇ ਬੋਲਣੇ। ਕਹਿੰਦੇ ਪੁੱਜੀ ਸੰਗਤ ਲਾਹੌਰ ਤੋਂ ਅਸੀਂ ਪੰਧ ਮੁਕਾ ਕੇ, ਉਹਨੇ ਭੇਟਾਂ ਰੱਖੀਆਂ ਗੁਰਾਂ ਦੇ ਚਰਨਾਂ ਵਿੱਚ ਆ ਕੇ, ਤੱਕਣ ਸ਼ਬਦ ਰਵਾਰ ਦੀ ਕਈ ਰੀਝਾਂ ਲਾ ਕੇ, ਤਦ ਉੱਡਿਆ ਹਰਜ ਸੈਰ ਲਾਹੌਰ ਦਾ ਗਲ ਪੱਲਾ ਪਾ ਕੇ, ਉਹਨੇ ਕੀਤੀ ਅਰਜ ਹਜ਼ੂਰ ਨੂੰ ਇੰਜ ਕਿਹਾ ਸੁਣਾ ਕੇ, ਲਵੋ ਰਿਸ਼ਤਾ ਬੇਟੀ ਜੀਤਾਂ ਦਾ ਨਵੀਂ ਸਾਂਝ ਬਣਾ ਕੇ। ਇੱਥੇ ਰਿਸ਼ਤੇ ਦੀ ਪ੍ਰਵਾਨਗੀ ਹੋਈ। ਜਦੋਂ ਮਾਤਾ ਜੀਤ ਕੌਰ ਦਾ ਰਿਸ਼ਤਾ ਪ੍ਰਵਾਨ ਹੋਇਆ ਨਾ, ਮਾਤਾ ਨਾਨਕੀ ਜੀ ਕਹਿੰਦੇ ਧੰਨ ਭਾਗ ਸਾਡੇ ਘਰ ਕੋ ਰਿਸ਼ਤਾ ਲੈ ਕੇ ਆਇਆ। ਅਰਦਾਸ ਕੀਤੀ ਗਈ ਅਕਾਲ ਪੁਰਖ ਦੇ ਚਰਨਾਂ ਚ, ਧੰਨ ਭਾਗ ਸਮਝੇ ਮਾਤਾ ਨਾਨਕੀ ਨੇ ਲੱਖ ਲੱਖ ਦਾਤੇ ਦਾ ਸ਼ੁਕਰ ਮਨਾਇਆ ਏ। ਨੌਵੇਂ ਪਾਤਸ਼ਾਹ ਦੇ ਘਰ ਨੂੰ ਭਾਗ ਲੱਗੇ, ਬੇੜਾ ਗੁਰਾਂ ਦਾ ਖੂਬ ਰੁਸ਼ਨਾਇਆ ਏ। ਕਹਿੰਦੇ ਧੰਨ ਧੰਨ ਮੁਬਾਰਕਾਂ ਦੇਣ ਲੋਕੀ, ਸਗਨ ਜਦੋਂ ਸੋ ਭਿੱਖੀ ਨੇ ਪਾਇਆ ਏ। ਹਰ ਜੇ ਸੋ ਭਿੱਖੀ ਨੇ ਆਪਣੀ ਧੀ ਦਾ ਸਗਨ ਗੁਰੂ ਕਲਗੀ ਵੇਲੇ ਪਾਤਸ਼ਾਹ ਦੀ ਝੋਲੀ 'ਚ ਪਾਇਆ। ਕਹਿੰਦੇ ਧੰਨ ਧੰਨ ਮੁਬਾਰਕਾਂ ਦੇਣ ਲੋਕੀ, ਸਗਨ ਜਦੋਂ ਸੋ ਭਿੱਖੀ ਨੇ ਪਾਇਆ ਏ। ਏਦਾਂ ਕੁੜਮਾਈ ਦੀ ਰਸਮ ਅਦਾ ਕੀਤੀ, ਦਸ ਸਾਹਿਬ ਦਾ ਢਾਡੀਆਂ ਗਾਇਆ ਏ। ਆਹ ਇੱਕ ਬੋਲ ਨੇ ਕਵਿਤਾ ਦੇ ਕਿ ਬਾਬਲ ਦੇ ਵਿਹੜੇ ਦੀ ਸਦਾ ਹੀ ਖੈਰ ਚਾਹੁੰਦੀਆਂ ਧੀਆਂ, ਕਹਿੰਦੇ ਲਈ ਨਾ ਬੇਨਤੀ ਇਹ ਕੀਤੀ।

0: ਬਾਬਲ ਦੇ ਵਿਹੜੇ ਦੀ ਸਦਾਈ ਖੈਰ ਚਾਹੁੰਦੀਆਂ ਧੀਆਂ, ਸੰਘੇੜਾ ਪਰਿਵਾਰ ਨੂੰ ਅੱਜ ਦੀ ਘੜੀ ਦੀਆਂ ਕੋਟ ਕੋਟ ਮੁਬਾਰਕਾਂ। ਇੰਨੀ ਕੁ ਸੇਵਾ ਕਰੋ ਪ੍ਰਵਾਨ, ਆਓ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਜਿਉ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਬਗੌਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਜ ਸ੍ਰੀ ਹਰ ਕਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਾ ਨਾਉ ਨਿਧਿਆਵੇ ਤਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇ ਕੇ ਅੰਡਰ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ, ਬਾਂਦ ਬਾਂਦ ਕਟਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਏ, ਧਰਮ ਨਹੀਂ ਆ ਰਿਹਾ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਾ ਰਿਆਜ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਉਟਿਆਂ ਦੇ ਉਹਨੇ ਆਸਰੇ ਦੇ ਆਸਰੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਦੇ ਜ਼ੋਰ, ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ, ਅੱਜ ਇਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਗੀਆਂ, ਸਿਰ ਤੇ ਮਿਹਰ ਪ੍ਰਿਆਤਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ, ਦਰੋਂ ਘਰੋਂ ਸਿੱਖੀ ਸਿਰ ਭਰੋਸਾ, ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕਣਾ, ਸੇਵਾਦਾਰਾਂ ਨੂੰ ਚੜ੍ਹਦੀ ਕਰ ਆਪਣੇ ਦਰੋਂ ਘਰੋਂ ਵਰਸਾਏ, ਜਨੇਤਪੁਰਾ ਦੀਆਂ ਸੰਗਤਾਂ, ਸੁਖਚੈਨ ਸਿੰਘ ਪਰਿਵਾਰ, ਭਾਈ ਹਰਨੇਕ ਸਿੰਘੇੜਾ ਪਰਿਵਾਰਾਂ ਨੂੰ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੋਈ ਹੈ, ਮਿਹਰ ਕਰਨੀ ਸਰਬੱਤ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ, ਸੇਵਾ ਥਾਏ ਪਾਉਣੀ ਕਾਰੀ ਦਾਸ ਕਰਨੇ, ਅੰਗ ਸੰਗ ਸਹਾਈ ਹੋ ਕੇ ਵਰਤਣਾ ਦੀਵਾਨ ਦੀ ਸਮਾਪਤੀ ਹੈ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

बचे शरण जो, बोले सो निहाल सत श्री अकाल। वाहिगुरु जी का खालसा।

ਸਤਨਾਮ ਵਾਹਿਗੁਰੂ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਉਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋ ਪੈ ਸਵਾਮੀ, ਮਾਣ ਸਿੱਖੀ ਗਾਤੇ ਹੀ ਸੁੱਖ ਹੋਟਲ ਗੁਰਸੀ ਵੀ ਐ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਰਹਾਉ ਜਿਉ ਪਾਏ ਬਿਨ ਜਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪੈ ਰਾਖੀ, ਨਾਨਕ ਸਦ ਕੁਰਬਾਨ। ਜਿਉ ਪਾਏ ਬਿਨ ਜਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪੈ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ, ਸਤਿਗੁਰ ਦੀ ਰਹਿਮਤ ਹੋਈ ਹੈ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ, ਆਪ ਸਭ ਦਾ ਵੀ ਧੰਨਵਾਦ, ਜਿਹਨਾਂ ਨੇ ਬੈਠ ਕੇ ਸ਼ਰਵਣ ਕੀਤਾ, ਅਰਦਾਸ ਹੋਈ ਹੈ, ਪਵਿੱਤਰ ਹੁਕਮਨਾਮੇ ਸਗਨ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਵਣ ਕੀਤਾ। ਬੜੀ ਕਿਰਪਾ ਗੁਰਮੁਖ ਪਿਆਰੋ ਤੁਹਾਡੇ ਤੇ ਜਿਹੜੇ ਬੈਠਦੇ ਜੇ, ਔਰ ਸਿੱਖ ਨੇ ਵੈਸੇ ਇੱਥੇ ਆਣ ਕੇ ਬੈਠਣਾ ਹੁੰਦਾ, ਸੁਣਨਾ ਹੁੰਦਾ ਕੁਛ। ਅੱਜ ਇੱਕ ਬੀਬੀ ਨੇ ਮੇਰੀ ਗੱਲਬਾਤ ਹੋ ਰਹੀ ਸੀ, ਕਹਿੰਦੇ ਜੀ ਸਾਨੂੰ ਸਮਝ ਨਹੀਂ ਆਉਂਦੀ। ਮੈਂ ਸਮਝ ਆਵੇ ਵੀ ਕਿੱਦਾਂ, ਤੁਸੀਂ ਬਹਿੰਦੇ ਹੀ ਨਹੀਂ, ਆਖ ਸਤਨਾਮ ਕਿ ਤੁਸੀਂ ਬਹਿੰਦੇ ਨਹੀਂ, ਗੱਲ ਹੀ ਨਹੀਂ ਸੁਣਦੇ, ਤੇ ਫਿਰ ਸਮਝ ਵੀ ਕਿੱਥੋਂ ਪੈਣੀ ਆ। ਜਦੋਂ ਕੋਈ ਬੰਦਾ ਠੀਕ ਹੈ, ਧਾਰਮਿਕ ਕਰਮ ਹੋ ਰਹੇ ਨੇ, ਪਰ ਧਾਰਮਿਕ ਕਰਮ ਇਹ ਨਹੀਂ ਆ ਵੀ ਆਪਾਂ ਦੂਜੇ ਤੇ ਛੱਡ ਦਈਏ, ਧਾਰਮਿਕ ਕਰਮ ਅਸੀਂ ਵੀ ਕਰਨੇ ਆ। ਕਿਉਂਕਿ ਹਰ ਇੱਕ ਬੰਦਾ ਜਦੋਂ ਵੀ ਕੋਈ ਤਰੱਕੀ ਕਰਦਾ ਉਹ ਆਪ ਕਰਦਾ। ਤੁਸੀਂ ਦੱਸੋ, ਮੈਂ ਕਈ ਵਾਰ ਬੇਨਤੀ ਕੀਤੀ, ਜੋ ਕੁਛ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਬਣਾਇਆ, ਪੜ੍ਹਿਆ ਲਿਖਿਆ, ਤੁਸੀਂ ਆਪਣੇ ਲਈ ਪੜ੍ਹਿਆ, ਜੇ ਨਾ ਪੜ੍ਹਦੇ ਗੱਲ ਬਣਨੀ ਸੀ। ਸੋ ਇਸ ਕਰਕੇ ਜੋ ਕੁਛ ਵੀ ਕਰਨਾ ਗੁਰਮੁਖ ਪਿਆਰੋ, ਅਸੀਂ ਆਪਣੇ ਲਈ ਕਰਨਾ, ਕਿਸੇ ਵਾਸਤੇ ਨਹੀਂ ਆ। ਇੱਕੋ ਹੀ ਚੀਜ਼ ਆ ਜੀ, ਆਪੇ ਬੀਜ ਆਪੇ ਖਾ। ਇਹ ਫਸਲ ਹੈ, ਇਹ ਸਰੀਰ ਵੀ ਇੱਕ ਖੇਤ ਆ, ਇਹਦੇ ਵਿੱਚ ਪਾ ਸਕਦੇ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ, ਜਿਹੋ ਜਿਹਾ ਬੀਜ ਬੀਜੇਗਾ ਉਹ ਜਿਹਾ। ਤੋ ਮਾਲਕ ਨੇ ਕਿਰਪਾ ਕੀਤੀ ਅੱਜ ਦੇ ਸ਼ਬਦ ਦੇ ਵਿੱਚ, ਬਾਣੀ ਕੋਈ ਔਖੀ ਨਹੀਂ, ਮੈਂ ਕੱਲ੍ਹ ਵੀ ਗੱਲ ਕੀਤੀ, ਬੜੀ ਸੌਖੀ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਸਦਾ ਮਿਹਰਬਾਨ, ਸਦਾ ਦਇਆ ਕਰਦਾ, ਸਦਾ ਰਹਿਮਤਾ ਕਰਦਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ। ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਏ, ਉਹ ਕਿਰਪਾ ਕਰਦਾ ਸਾਨੂੰ ਮਾੜੇ ਔਗਣਾਂ ਵਾਲੇ ਪਾਸੇ ਜਾਣ ਤੋਂ ਰੋਕਦਾ, ਉਹ ਸਾਡੇ 'ਤੇ ਕਿਰਪਾ ਕਰ ਦਿੰਦਾ, ਬਖਸ਼ਿਸ਼ ਕਰਦਾ। ਦੇਖੋ ਕੋਈ ਵੀ ਬੰਦਾ ਜਦੋਂ ਵੀ ਕੋਈ ਕਰਮ ਕਰਨ ਲੱਗਦਾ ਨਾ, ਗੁਰਮੁਖ ਪਿਆਰੋ ਸੱਚ ਜਾਣਿਓ, ਅੰਦਰੋਂ ਆਵਾਜ਼ ਆਉਂਦੀ ਆ ਭਾਈ ਆ ਚੋਰੀ ਕਰਨੀ ਨਾ ਕਰੀ, ਤੇਰੇ ਲਈ ਠੀਕ ਨਹੀਂ। ਪਰ ਜਾਣਦ ਹੀ ਔਗਣ ਕਰੇ, ਅੰਦਰੋਂ ਆਤਮਾ ਆਵਾਜ਼ ਦਿੰਦੀ ਵੀ ਤੇਰੇ ਵਾਸਤੇ ਠੀਕ ਨਹੀਂ। ਤੁਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਹੋਵੇ ਨਾ, ਅਤੇ ਅੱਗੋਂ ਆਤਮਾ ਤੁਹਾਡੀ ਜਾਂ ਤਾਂ ਹਲਾਸ਼ੇਰੀ ਦੇਗੀ ਵੀ ਕਰ ਲਾ ਠੀਕ ਹੀ ਤੇਰੇ ਵਾਸਤੇ, ਅਤੇ ਜਾਂ ਕਹੂਗੀ ਭਾਈ ਨਹੀਂ, ਕੋਸ਼ਿਸ਼ ਕਰ ਪਹਿਲਾਂ, ਸੋਚ ਭਾਈ ਠੀਕ ਆ। ਕਿਉਂਕਿ ਪਾਤਸ਼ਾਹ ਬੜੀਆਂ ਬਖਸ਼ਿਸ਼ਾਂ ਕਰਦਾ, ਜੇ ਤੁਸੀਂ ਕਿਤੇ ਆਪਣੀ ਆਤਮਾ ਦੀ ਆਵਾਜ਼ ਸੁਣ ਲਓ ਨਾ, ਤਾਂ ਸੱਜ ਜਾਣੇ ਬੰਦਾ ਜ਼ਿੰਦਗੀ ਵਿੱਚ ਤਰ ਜਾਵੇ। ਉਹ ਤਾਂ ਹਰ ਥਾਂ 'ਤੇ ਡੁੱਬਦੇ ਨੂੰ ਸਹਾਰਾ ਦਿੰਦੀ ਹੈ ਪਾਤਸ਼ਾਹ, ਇੰਨੀਆਂ ਬਖਸ਼ਿਸ਼ਾਂ ਕਰਦਾ।
ਤੋਂ ਮਹਾਰਾਜ ਕਹਿੰਦੇ ਬੰਦ ਪਾਇਆ ਮੇਰੇ ਸਤਿਗੁਰੂ ਪਿਓ ਹੋਈ ਸਰਬ ਕਲਿਆਣ, ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ਾਂ ਹੋ ਗਈਆਂ। ਅਗਲੇ ਹਮਰੀ ਗਣਤ ਨਾ, ਉਹ ਸਾਡੇ ਵੱਲ ਨਹੀਂ ਵੇਖਦਾ, ਉਹ ਸਾਡੇ ਵੱਲ ਤਾਂ ਵੇਖਦਾ ਹੀ ਨਹੀਂ, ਉਹਨੇ ਤਾਂ ਪੈਦਾ ਕਰਤਾ ਜੋ ਕੁਛ ਪਾਇਆ ਸੋ ਏਕਾ ਵਾਰ, ਜਨਮ ਤੋਂ ਲੈ ਕੇ ਅਖੀਰ ਤੱਕ ਗੁਰਮੁਖ ਪਿਆਰੇ ਉਹਨੇ ਸਾਡੇ ਜੀਵਨ ਦਾ ਹਰ ਇੱਕ ਚੀਜ਼ ਲਿਖ ਕੇ ਪਾਈ ਹੋਈ। ਸਮੇਂ ਸਮੇਂ 'ਤੇ ਆਪਣੇ ਆਪ ਹੀ ਮਨੁੱਖ ਨੇ ਜੀਵਨ ਨੇ ਉੱਥੇ ਪਹੁੰਚ ਜਾਣਾ। ਤੁਸੀਂ ਦੇਖੋ ਆਪਾਂ ਬੈਠੇ ਸਾਰੇ ਭਾਈ ਸਾਹਿਬ ਵੀ ਸਾਰੇ ਨੇ, ਕਦੀ ਸੋਚਿਆ ਸੀ ਇਹਨਾਂ ਧਰਤੀਆਂ ਬਾਰੇ ਵੀ ਅਸੀਂ ਇੱਥੇ ਆਵਾਂਗੇ? ਕਦੀ ਸੋਚਿਆ ਬਚਪਨ 'ਚ, ਜਦੋਂ ਮੈਂ ਆਈ ਐਮ ਨੋਟ ਟਾਕਿੰਗ ਅਬਾਊਟ ਦੈਟ ਹੂ ਬੋਰਨ ਇਨ ਕੈਨੇਡਾ, ਜਿਹੜੇ ਇੱਥੋਂ ਦੇ ਆਏ ਇਮੀਗ੍ਰੇਟਰ, ਮੈਂ ਉਹਨਾਂ ਦੀ ਗੱਲ ਕਰਦਾ। ਮੈਂ ਵੀ ਆਪਣੇ ਬਚਪਨ ਦੀ ਗੱਲ ਕਰਾਂ ਅਤੇ ਗਲੀਆਂ 'ਚ ਖੇਡਦਿਆਂ ਸਾਨੂੰ ਤਾਂ ਪਤਾ ਵੀ ਅਸੀਂ ਕੈਨੇਡਾ ਜਾਵਾਂਗੇ, ਪਰ ਇੱਥੇ ਆਏ ਹਾਂ, ਇੱਥੇ ਆਉਣ ਦਾ ਕਾਰਨ ਕੀ ਹੈ? ਇਹ ਲਿਆਉਣ ਵਾਲੇ ਵੀ ਹੈਗੇ ਨੇ, ਇੱਕ ਦੂਜੇ ਦੇ ਸਾਥ ਨਾਲ ਆਇਆ, ਕੋਈ ਵਿਆਹ ਕੇ ਆਇਆ, ਕੋਈ ਮਾਂ ਪਿਓ ਦੇ ਆਇਆ, ਕੋਈ ਕਿਸੇ ਤਰੀਕੇ ਆਇਆ, ਪਰ ਕੁਛ ਐਸੇ ਵੀ ਜਿਹਨਾਂ ਦਾ ਕੋਈ ਨਹੀਂ, ਉਹ ਵੀ ਇੱਥੇ ਆਏ ਨੇ। ਉਹਦਾ ਕਾਰਨ ਕੀ ਹੈ? ਬਾਦਸ਼ਾਹ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਸੱਚ ਇਹ ਆ ਕਿ ਜਿੱਥੇ ਤੇਰਾ ਦਾਣਾ ਪਾਣੀ ਲਿਖਿਆ ਨਾ, ਜਿਹਦਾ ਕੋਈ ਲੈਣ ਦੇਣਾ ਉਹ ਆਪਣੇ ਆਪ ਹੀ ਉੱਡਣ। ਦੇਖੋ ਬੱਚਾ ਕਿੱਥੇ ਪੈਦਾ ਤਾਂ ਬੱਚੀ ਕਿੱਥੇ, ਅਜੇ ਭਾਈ ਸਾਹਿਬ ਨੇ ਅਸੀਸਾਂ ਦਿੱਤੀਆਂ ਅਤੇ ਜਿਸ ਪਰਿਵਾਰ ਲਈ ਅਸੀਸਾਂ ਦਿੱਤੀਆਂ ਉਹਨਾਂ 'ਚੋਂ ਤਾਂ ਇੱਕ ਵੀ ਨਹੀਂ ਇੱਥੇ ਬੋੜਿਆ, ਆਖੋ ਸਤਨਾਮ, ਉਹ ਤਾਂ ਇੱਕ ਵੀ ਨਹੀਂ ਇੱਥੇ ਆਇਆ। ਭਾਈ ਬਾਚੀ ਦਾ ਵਿਆਹ ਵਾ, ਢਾਡੀ ਜਦੋਂ ਲੱਗਾ ਉਹਨਾਂ ਅਸੀਸਾਂ ਤੁਹਾਨੂੰ ਦਿੱਤੀਆਂ ਅਤੇ ਆਪਾਂ ਲੰਗਰ ਛਕ ਕੇ ਘਰਾਂ ਨੂੰ, ਪਰ ਆਪਾਂ ਗੁਰਮੁਖ ਪਿਆਰੇ ਕੋਈ ਥੋੜ੍ਹਾ ਜਿਹਾ ਵਿਚਾਰ ਕਰੀਏ, ਭਾਈ ਕੰਮ ਸੋ ਕੰਮ ਅਖੀਰਲੇ ਜੱਥੇ ਤੱਕ ਬਹਿ ਕੇ ਸੁਣ ਤਾਂ ਲਈਏ ਕੁਛ, ਇਹਨਾਂ ਦਾ ਤਾਂ ਮਾਣ ਸਤਿਕਾਰ ਕਰ ਦਈਏ ਕੁਛ, ਅਸੀਂ ਜਿਹੜੇ ਤੁਹਾਡੇ ਲਈ ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਅਰਦਾਸਾਂ ਕਰਦੇ ਨੇ, ਬੇਨਤੀਆਂ ਕਰਦੇ ਨੇ। ਅਤੇ ਸੱਚ ਜਾਣਿਓ, ਜਿਨ੍ਹਾਂ ਲਈ ਅਸੀਂ ਸੇਵਾ ਕਰਦੇ ਹਾਂ ਖੁਸ਼ੀਆਂ ਉਹਨਾਂ ਦੀਆਂ ਮਿਲਦੀਆਂ, ਗੁਰੂ ਦੀ ਖੁਸ਼ੀ ਸਾਨੂੰ ਤਾਂਹੀਓ ਨਹੀਂ ਮਿਲਦੀ ਕਿ ਗੁਰੂ ਦੀ ਸੇਵਾ ਤਾਂ ਅਸੀਂ ਕੀਤੀ ਨਹੀਂ ਕੋਈ। ਲੰਗਰ ਤਾਂ ਆਪਣਿਆਂ ਨੂੰ ਛਕਾਇਆ ਨਾ, ਆਖੋ ਸਤਨਾਮ, ਉਹਨਾਂ ਨੂੰ ਸੱਦਾ ਪੱਤਰ ਦਿੱਤਾ, ਛੱਕ ਕੇ ਚਲੇ ਗਏ। ਤੋ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਿਆ, ਹਮਰੀ ਗੰਤ ਨਾ ਗਣਿਆ ਕਹੀ ਆਪਣਾ ਬਿਰਦ, ਉਹ ਆਪਣਾ ਸੁਭਾਅ ਸਦਾ ਕਾਇਮ ਰੱਖਦਾ, ਤੂੰ ਬਾਣੀ ਪੜ੍ਹੇ ਜਾਂ ਨਾ ਪੜ੍ਹੇ, ਚੰਗਾ ਕਰਮ ਕਰੇ, ਉਹ ਰੋਟੀ ਤੇਰੇ ਖਾਣ ਨੂੰ ਉਹਨੇ ਸ਼ਾਮ ਨੂੰ ਦੇ ਦੇਣੀ ਹੈ, ਢਿੱਡ ਤੇਰਾ ਉਹਨੇ ਭਰ ਦੇਣਾ, ਤੇਰਾ ਹਰ ਕਾਰਜ ਉਹਨੇ ਕਰ ਦੇਣਾ, ਗੱਡੀਆਂ ਦਿੰਦਾ, ਸਾਰਾ ਕੁਝ ਦਿੰਦਾ, ਦੇ ਜਾਂਦਾ। ਤੋ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਏ, ਹਮਰੀ ਗੰਧ ਨਾ ਕਰੀਆਂ ਕਿ ਆਪਣੇ ਹੱਥ ਦੇ ਰੱਖ ਕੇ ਕਰੇ ਆਪਣੇ, ਉਹ ਸਾਡੇ ਸਿਰ 'ਤੇ ਹੱਥ ਦੇ ਕੇ ਰੱਖਦਾ, ਅਸੀਂ ਸਦਾ ਖੁਸ਼ੀਆਂ ਮਾਣਦੇ ਹਾਂ। ਜੀਓ ਪਾਏ ਪਿੰਡ ਜਿਨ ਸਾਜਿਆ, ਸਰੀਰ ਸਜਿਆ ਨਾ ਪੰਜਾਂ ਤੱਤਾਂ ਦਾ, ਇਹਦੇ ਵਿੱਚ ਉਸਨੇ ਜਿੰਦ ਪਾਈ ਹੈ, ਅਤੇ ਦਿੱਤਾ ਪਹਿਣ ਖਾਣ ਅਤੇ ਪਹਿਣ ਨੂੰ ਪਹਿਲੋਂ ਦਿੱਤਾ, ਪਹਿਲੋਂ ਦਿੱਤਾ ਰਿਸਬਾ, ਪਿੱਛੋਂ ਦਿੱਤਾ ਜੰਤ ਪਾਵਾ, ਪਹਿਲੋਂ ਖਾਣ ਨੂੰ ਦਿੰਦਾ ਫਿਰ ਤੈਨੂੰ ਪੈਦਾ ਕਰਦਾ, ਆਉਣ ਤੋਂ ਪਹਿਲਾਂ ਤੇਰੀ ਖੁਰਾਕ ਪੈਦਾ ਕੀਤੀ ਹੁੰਦੀ। ਸਾਨੂੰ ਤਾਂ ਫਿਕਰ ਨਾ ਅੱਜ ਸਾਲ ਦਾ, ਦਸ ਸਾਲ ਦਾ, ਉਸ ਨੂੰ ਗੁਰਮੁਖ 10-15 ਸਾਲ ਪਹਿਲੋਂ ਬਾਬੇ ਨੂੰ ਫਿਕਰ ਪੈ ਜਾਂਦਾ ਆਪਣੇ ਜੀਵਨ ਦੇ ਵਿੱਚ। ਦੇਖੋ ਜਦੋਂ ਬੱਚਾ ਜਵਾਨ ਹੁੰਦਾ, ਬੱਚੀ ਜਵਾਨ ਹੁੰਦੀ ਹੈ, ਬੱਚਿਆਂ ਦੇ ਜੀਵਨ ਦੇ ਵਿੱਚ ਗੁਰਮੁਖ ਸਰੀਰ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ, ਬੱਚੀਆਂ ਦਾ ਸਰੀਰ ਉਸ ਤਰੀਕੇ ਨਾਲ ਬਣਾਉਂਦਾ ਕਿ ਇਹਨੇ ਆਉਣ ਵਾਲੇ ਸਮੇਂ ਬੱਚੇ ਨੂੰ ਜਨਮ ਦੇਣਾ ਤਾਂ ਉਹਦੀ ਖੁਰਾਕ ਜ਼ਰੂਰੀ ਚਾਹੀਦੀ, ਉਹਦੇ ਵਾਸਤੇ ਉਹ ਸਰੀਰ ਉਹ ਤਰ੍ਹਾਂ ਦਾ ਬਣਾ ਦਿੰਦਾ। ਇਸ ਕਰਕੇ ਗੁਰਮੁਖ ਪਿਆਰੇ ਉਹਨੂੰ ਸਾਰਿਆਂ ਦਾ ਪਤਾ, ਉਹਨੂੰ ਕਿ ਕੀ ਦੇਣਾ, ਇਸ ਕਰਕੇ ਉਹ ਤਾਂ ਪਹਿਲਾਂ ਹੀ ਉਹਨੂੰ ਸੋਚ ਆ, ਸਾਡਾ ਤਾਂ ਫਿਕਰ ਨਹੀਂ, ਉਹਨੂੰ ਤਾਂ ਫਿਕਰ ਸਾਡੇ ਤੋਂ ਪਹਿਲਾਂ ਵੀ ਆ, ਹਾਂ ਆਉਣ ਵਾਲੀ ਜਨਰੇਸ਼ਨ ਪੈ ਜੀਓ ਪਾਏ ਬੜੀ ਜੀ ਸਾਧਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਰੱਖੀ। ਨਾਨਕ ਸਦ ਕੁਰਬਾਨ, ਨਾਨਕ ਸਦ, ਨਾਨਕ ਸਦ, ਮੈਂ ਉਹਦੇ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ, ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਵਰਖਿਓ ਗੁਰਮੁਖ ਪਿਆਰਿਓ, ਕੋੜ ਕਰਿਆ ਚਿੰਤਾ ਮਾਰਨ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਾਂ ਅਸੀਂ ਦੇਸੀ ਹੈ, ਜਲ ਮੈਂ ਜਨਤੋ ਪਾਇਨ, ਉਹਨਾਂ ਵੀ ਰੋਜੀ ਦੇ ਉੱਥੇ ਅੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਉੱਥੇ ਕੋਈ ਨਹੀਂ, ਜਲ ਮਰ ਗੁਰੂ ਪਿਆਰਿਓ, ਉਹਨੇ ਦੇਣਾ ਹੀ ਦੇਣਾ, ਸਾਡੀ ਪਾਲਣਾ ਉਹਨੇ ਕਰਨੀ ਕਰਨੀ ਆ, ਉਹਦੀ ਡਿਊਟੀ ਹੈ, ਉਹਦਾ ਫਰਜ਼ ਹੈ, ਕਿਉਂਕਿ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਗੁਰੂ ਕਿਰਪਾ ਕਰੇ, ਚੜ੍ਹਦੀਆਂ ਗੱਲਾਂ, ਬਹੁਤ ਬਹੁਤ ਧੰਨਵਾਦ। ਸੁੱਖ ਆਸਣ ਨਹੀਂ ਹੋਣਾ, ਪਾਠ ਕਰਨੇ ਨੇ ਸਿੰਘਾਂ ਨੇ, ਬੇਨਤੀ ਹੈ ਬਿਲਡਿੰਗ ਫੰਡ ਵਾਸਤੇ ਜ਼ਰੂਰ ਕੋਈ ਨਾ ਕੋਈ ਸੇਵਾ ਕਰਿਓ, ਤੁਹਾਨੂੰ ਸਾਰਿਆਂ ਨੂੰ ਬੇਨਤੀ, ਰੁਮਾਲੇ ਲੈਣੇ ਬੰਦ ਕਰੋ, ਇਹਨਾਂ ਚੀਜ਼ਾਂ ਤੋਂ ਸੰਕੋਚ ਕਰੋ, ਜੋ ਵੀ ਤਿਲ ਫੁੱਲ ਭੇੜਾ ਪਾਓਗੇ ਨਾ, ਉਹ ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਚੀਜ਼ ਬਣੇਗੀ। ਥੋੜ੍ਹੇ ਦਿਨਾਂ ਨੂੰ ਸਾਰੀਆਂ ਮੂਰਤਾਂ, ਫੋਟੋਆਂ, ਸਾਰੀਆਂ ਬਿਲਡਿੰਗ ਦਾ ਢਾਂਚਾ ਤੁਹਾਡੇ ਸਾਹਮਣੇ ਆ ਜਾਣਾ, ਤੁਸੀਂ ਸਾਰਿਆਂ ਨੇ ਵੇਖਣਾ ਔਰ ਕੋਸ਼ਿਸ਼ ਕਰਨੀ ਕਿ ਇਹਦੇ ਵਿੱਚ ਸਹਿਯੋਗ ਬਖਸ਼ੀਏ। ਐਤਵਾਰ ਨੂੰ ਅੰਮ੍ਰਿਤ ਸੰਚਾਰ ਨੇ, ਸਭ ਨੇ ਛਕਣ ਦੀ ਕਿਰਪਾਲਤਾ ਕਰਨੀ, ਜਿਨ੍ਹਾਂ ਨੇ ਛਕਣਾ ਉਹਨਾਂ ਨੂੰ ਬੇਨਤੀ, ਤਿਆਰ ਬਰ ਤਿਆਰ। ਜਨੇਦਪੁਰ ਦੇ ਸੰਗਤਾਂ, ਜਨੇਦਪੁਰ ਦੇ ਪਿੰਡ ਵਿੱਚੋਂ ਗੁਰੂ ਨਾਨਕ ਜਹਾਜ਼, ਜਿਹਨੂੰ ਕਾਮਾ ਗਾਟਾ ਮਾਰੂ ਜਹਾਜ਼ ਕਹਿੰਦੇ, ਉਹਦੇ ਵਿੱਚ ਇਹਨਾਂ ਦੇ ਬਜ਼ੁਰਗ ਆਏ ਸੀ, ਉਹਨਾਂ ਨੇ ਵੀ ਸ਼ਹਾਦਤਾਂ ਪਾਈਆਂ ਇਸ ਨਗਰ ਦੀਆਂ। ਬਹੁਤ ਬਹੁਤ ਧੰਨਵਾਦ ਜੀ ਇਹਨੂੰ, ਨਾਨਕ ਨਾਮ ਚੜ੍ਹਦੀ ਕਲਾ।
ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਮ ਘਰ ਤਾਰਨ, ਤਰਨ ਹਰ ਅਵਰ ਜੰਜਾਲ, ਤੇਰੇ ਕਾਹੁਨਾ ਕਾਮ ਜੀਉ, ਜੀਵਨ ਦੇਵ ਅਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੌਕੋ ਗੁਰ ਦੀਨਾ ਜੀਉ, ਤੇ ਸੋ ਨਾ ਲਾਈਏ ਹੀਤ, ਜਾਗੋ ਕੁਛ ਨਾਹੀ ਬੀਤ, ਅੰਤ ਕੀ ਬਾਰੋ ਸੰਗ ਨਾ ਚੱਲ, ਮਨ ਤਨ ਤੂੰ ਅਰਾਧ, ਹਰ ਕੇ ਪ੍ਰੀਤਮ ਸਾਧ, ਜਾਗੇ ਸੰਗ ਤੇਰੇ ਬੰਧਨ ਤੋਂ ਛੁੱਟੇ, ਗੋਪਾਲ ਬ੍ਰਹਮ ਸਰਨ ਹਿਰਦੀ ਕਮਲ ਚਰਨ, ਅਮਰ ਆਸ ਗਜ ਪਟਲ ਨਾ ਕੀਜੇ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਗੋ ਕਿਰਪਾ ਕੀਜੇ। ਧਨਾਸਰੀ ਮਹਿ ਲਉ ਪੰਜਵਾਂ, ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਨ, ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਣ, ਪ੍ਰਾਣ ਪਦ ਚਿਤ ਰਾਗ ਸਗਲ ਹੈ ਮਰਨਾ ਰਹੋ, ਚੰਦਨ ਚੋਆ ਰਸ ਭੋਗ ਕਰਤ ਅਨੇਕੇ ਵਿਖਿਆ ਵਿਕਾਰ, ਦੇਖ ਸਗਲ ਹੈ ਫੀਕੇ ਏਕੇ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਧ ਜਨ ਤਨ ਤਨ ਆਪਣ ਥਾ ਪਿਓ, ਹਰ ਜਪਨਾ ਨਿਮਖ ਜਾਪਿਓ, ਅਰਥ ਦਰਬ ਦੇਖ ਸੰਗ ਨਾਹੀ ਚੱਲਣਾ, ਜਾ ਗੋਰੇ ਕਰਮ ਭਲਾ ਤਿੰਨ ਓਟ ਗਈ ਸੰਤ ਭਲਾ, ਤਿੰਨ ਰਾਹੀ ਰੇ ਜਮ ਸੰਤਾਵੇ, ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਦਾਨ, ਮਿਟਵ ਹੈ ਅਪਮਾਨ ਏਕੈ ਨਿਰੰਕਾਰ ਨਾਨਕ ਮਨ ਲੱਗਣਾ। ਧਨਾਸਰੀ ਮਹਲਾ ਪੰਜਵਾਂ, ਘਰ ਸਤਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋ ਮੋਹ ਮਹ ਭਉ ਜਲ ਤਾਰੇ, ਰਹੋ ਸਾਸ ਸਾਸ ਨਿਮਕ ਨਿਮਕ ਦਿਨਸ ਰਹਿਣ ਚ ਤਾਰੇ, ਸਾਧ ਸੰਗ ਜਪਨ ਸੰਗ ਮਨੀ ਦਾਨ ਤਾਰੇ, ਚਰਨ ਕਮਲ ਨਾਮ ਸਿਕਾਰ ਗੁਣ ਗੋਬਿੰਦ ਵਿਚਾਰੇ, ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਦਾਰੇ। ਧਨਾਸਰੀ ਮਹਲਾ ਪੰਜਵਾਂ, ਘਰ ਅੱਠਵਾਂ ਦੋ ਵਧੇ ਓਂਕਾਰ ਸਤਿਗੁਰ ਪ੍ਰਸਾਦ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾ ਸਾ ਸੰਭਾਲੀ, ਇਹ ਲੋਕ ਪਰਲੋਕ ਸੰਗ ਸਹਾਈ ਜਦ ਕਦਮ ਹੋਏ ਰਖਵਾਲੇ, ਗੁਰ ਕਾ ਬਚਨ ਵਸੇ ਜੀ ਨਾਲੇ, ਜਲ ਨੀ ਡੂਬੇ ਤਸਕਰਨੀ ਲੀਵੈ ਭਾਏ ਨਾ ਥਾਕੇ ਜਾਲੇ, ਰਹੋ ਨਿਰਧਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਧਨਾਸਰੀ ਮਹਲਾ ਪੰਜਵਾਂ, ਭਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੇ ਸੰਚਾਈ, ਨਵ ਨਿਧ ਰਿਧ ਸਿਧ ਹਰ ਲਾਗ ਰਹੀ ਜਨ ਪਾਈ, ਸੰਤਨ ਕੋ ਨੰਦ ਸਗਲ ਹੀ ਜਾਈ, ਗ੍ਰਹਿ ਬਾਹਰ ਠਾਕਰ ਭਗਤਨ ਗਾ ਰਬ ਰਿਹਾ ਸਰਬ ਠਾਈ, ਰਹੋ ਤਾਂ ਕੋਈ ਨ ਪਹੁੰਚਣ ਹਾਰਾ ਜਾ ਕੇ ਅੰਗ ਗਸਾਈ, ਜਮ ਕੀ ਤਰਾਸ ਮਿਟੇ ਜੇ ਸਿਮਰਤ ਨਾਨਕ ਨਾਮ ਧਿਆਈ। ਧਨਾਸਰੀ ਮਹਿ ਲਉ ਪੰਜਵਾਂ, ਦਰਬ ਬੰਦ ਦਰਬ ਦੇਖ ਗਰਬ ਭੂ ਬੰਤ ਬਵੰਨੀ, ਰਾਜਾ ਜਾਣੇ ਸਗਲ ਰਾਜ ਹਮਰਾ ਤਿਉਂ ਹਰ ਜਨ ਟੇਕ ਸਵਾਮੀ, ਜੇ ਗੂ ਆਪਣੀ ਓਟ ਸਮਾਰ ਜੈਸਾ ਮਿਤ ਤੈਸਾ ਹੋਏ ਵਰਤ, ਆਪਣਾ ਬਲ ਨੀ ਹਾਰੇ, ਰਹੋ ਆਣ ਤਿਆਗ ਪੈ ਕੇ ਆਸਰਾ ਸਨ ਸਨ ਕਰ ਆਈ, ਸੰਤ ਗ੍ਰਹਿ ਅਨਗ੍ਰਹਿ ਭਏ ਮਨ ਨਿਰਵਲ ਨਾਨਕ ਹਰ ਗੁਣ ਗਾਏ। ਧਨਾਸਰੀ ਮਹਿ ਲਉ ਪੰਜਵਾਂ, ਜਾ ਕੋ ਹਰ ਅੰਗ ਲਾਗੋ ਇਸ ਯੁਗ ਮੈਂ ਸੋ ਕਹੀਆ ਤਹਿ ਸੂਰਾ, ਆਦਮ ਜਣੇ ਸਗਲ ਵਸ ਤਾ ਕੇ ਜਾ ਕਾ ਸਤਿਗੁਰ ਪੂਰਾ, ਠਾਗਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਵਾਵਣ ਸੰਗ, ਰਹੋ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ, ਜਨ ਕੀ ਧੂਰ ਦਿਓਗ ਕਿਰਪਾ ਨਿਧ ਨਾਨਕੇ ਸੁਖ ਇਹੀ। ਧਨਾਸਰੀ ਮਹਿ ਲਉ ਪੰਜਵਾਂ, ਯਤਨ ਕਰੇ ਮਨੁੱਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੇ, ਪਾਪ ਕਰੇ ਗਰ ਮੁਕਰ ਪਾਪ ਭੀਖ ਕਰੇ ਨਿਰਬਨ, ਜਾਣਤ ਦੂਰ ਤੁਮੈ ਪ੍ਰਭ ਨੇਰਾ
ਊਦ ਦਾਗੇ ਊਦ ਦੇ ਊਦ ਪੇਖੇ ਆਵੇ ਲੋਭੀ ਫੇਰ ਰਹੋ। ਜਬ ਲਗ ਦੂਡੇ ਨਾਹੀ ਮਨ ਭਰਮਾ ਤਬ ਲਗ ਮੂਦ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਸਰੀ ਮਹਿਲ ਪੰਜਵਾਂ ਨਾਮ ਗੁਰ ਦੀ ਉਹ ਹੈ ਆਪਣਾ ਜਾ ਕੇ ਮਾਦਕ ਕਰਮਾ ਨਾਮ ਦੜਾਵੇ ਨਾਮ ਜਪਾਵੇ ਤਾਂ ਕਹਿ ਜੁਗ ਮੈਂ ਧਰਮ ਜਨ ਕੋ ਨਾਮ ਬੜਾਈ ਸਭ ਨਾਮ ਗਤ ਨਾਮ ਪਦ ਜਨ ਕੀ।

ਨਾਨਕ ਦਰ ਨਾ ਬਰਾਬਤ ਲਾਹ ਧਨਾਸਰੀ ਮਹਿ ਲਉ ਪੰਜਵਾਂ ਨੇਤਰ ਅਪਨੀਤ ਪੈ ਦਰਸ ਵੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕਰ ਕੇ ਮੋਰੋ ਹਿਰਦੇ ਵਸੋ ਗੋਪਾਲ ਤੋਂ ਦੋ ਰਾਖਣ ਹਾਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹੋ ਮਹਾਨੰਦ ਮੰਗਲ ਰੂਪ ਤੁਮਰਾ ਬਚਨ ਅਨੂਪ ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਧਨਾਸਰੀ ਮਹਿ ਲਉ ਪੰਜਵਾਂ ਆਪਣੀ ਯੁਗਤ ਖਿਲਾਵੇ ਭੋਜਨ ਆਪਣੀ ਯੁਗਤ ਖਿਲਾਵੇ ਸਰਬ ਸੁਖ ਭੋਗ ਰਸ ਦੇਵੈ ਮਾਨੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲ ਯੂੰ ਰਾਖੇ ਮਹਿ ਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹੋ ਮੀਤ ਸਾਜਨ ਸਰਬ ਗੁਣ ਨਾਇਕ ਸਾ ਸਲਾਮਤ ਦੇਵਾ ਈਦ ਉਦ ਜਦ ਕਦ ਤਦ ਤੁਮ ਹੀ ਮਿਲੇ ਨਾਨਕ ਸੰਤ ਸੇਵਾ ਧਨਾਸਰੀ ਮਹਿ ਲਉ ਪੰਜਵਾਂ ਸੰਤ ਕਰ ਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਲ ਜੋਵਨ ਤਨ ਜੀਰ ਇਹਨੇ ਉੱਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੀ ਸੁਖ ਸਹਿਜ ਆਨੰਦ ਮੰਗਲ ਸਾਹਿਤ ਭਵਨੇ ਦਾਰ ਉਤਾਰੇ ਰਹੋ ਧਨ ਸੁਥਾਨ ਧਨ ਓ ਭਵਨਾ ਜਾ ਮੈਂ ਸੰਤ ਵਸਾਰੇ ਜੈ ਨਾਨਕੀ ਸਰਦਾ ਪੂਰੋ ਠਾਕਰ ਭਗਤ ਤੇਰੇ ਨਮਸਕਾਰੀ ਧਨਾਸਰੀ ਮਹਿ ਲਉ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾਓ ਬਿਨਸ ਨਾ ਕਤੂੰ ਜਾਤ ਸਤਿਗੁਰ ਪੂਰੇ ਗਿਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਾਈ ਹਮਾਰੀ ਗਾਤ ਰਹੋ ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹਿ ਲਉ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦਾ ਇਵੇਂ ਕਰਤ ਗੁਦਾਰੀ ਮਿਰਗ ਤ੍ਰਿਸ਼ਨਾ ਆਸ ਮਿਥਿਆ ਮਿਠੇ ਟੇਕ ਮਨੇ ਸਦਾਰੀ ਸਾਗਦ ਕੀ ਆਵਰਦਾ ਜਾਈ ਵਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਹੋ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਇਹ ਬੰਧਨ ਛੁਟਕਾਰੀ ਬੁੱਢ ਦੇ ਅੰਧ ਨਾਨਕ ਪ੍ਰਭ ਕੱਢਤ ਸਾਧ ਜਨਾ ਸੰਗਾਰੀ ਧਨਾਸਰੀ ਮਹਿ ਲਉ ਪੰਜਵਾਂ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਮਨ ਤਨ ਛਾਤੀ ਰੂਪ ਰੰਗ ਸੁਖ ਧਨ ਜੀ ਕਾ ਪਾਰ ਬ੍ਰਹਮ ਮੋਰੈ ਜਾਤੀ ਰਸਨਾ ਰਾਮ ਰਸੈਣ ਮਾਤੀ ਰੰਗ ਰੰਗੀ ਰਾਮ ਆਪਣੇ ਚਰਨ ਕਮਲ ਨਿਰ ਥਾਤੀ ਰਹੋ ਜਿਸ ਕਾ ਸਾਤਨ ਹੀ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖਦਾ ਤੇ ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹਿ ਲਉ ਪੰਜਵਾਂ ਦੂਤ ਦੁਸ਼ਮਣ ਸਭ ਦੁਰਦੇ ਨਿਬਰ ਪ੍ਰਗਟ ਪ੍ਰਤਾਪ ਤੁਮਾਰੋ ਜੋ ਜੋ ਤੇਰੇ ਭਗਤ ਦਿਖਾਈ ਉਹ ਤਤਕਾਲ ਤੁਮ ਮਾਰੋ ਨਿਰਖੋ ਤੁਮਰੀ ਔਰ ਹਰ ਨੀਤ ਮਰਾਰ ਸਹਾਈ ਹੋ ਦਾਸ ਗੋ ਕਰ ਗਏ ਉਧਰੋ ਮੀਤ ਰਹੋ ਸੁਣੀ ਬੇਨਤੀ ਠਾਕਰ ਮੇਰੇ ਖਸਮਾਨਾ ਕਰੇ ਆਪ ਨਾਨਕ ਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹਿ ਲਉ ਪੰਜਵਾਂ ਚਤਰ ਦਿਸਾ ਕੀਨੋ ਬਲ ਆਪਣਾ ਸਿਰੇ ਉੱਪਰ ਕਰ ਧਾਰਿਓ ਇਹ ਕਿਰਪਾ ਕਠਾਂਗਾ ਬਲੋਕਨ ਕੀਨੋ ਦਾਸ ਕਾ ਦੁਖ ਵਧਾਰਿਓ ਇਹ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਔਗੁਣ ਸਭ ਮੇਟੇ ਦਿਆਲ ਪੁਰਖ ਬਖਸੰਦ ਰਹੋ ਜੋ ਮੰਗੇ ਠਾਕੁਰੇ ਆਪਣੇ ਤੇ
ਸੋਈ ਸੋਈ ਦੇਵੈ ਨਾਨਕ ਦਾਸ ਮੁਗਤੇ ਜੋ ਬੋਲੈ ਇਹਾ ਉਹ ਸੱਚ ਹੋਵੈ। ਧਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਬਿਰਦ ਪਾਲੇ ਪ੍ਰਭ ਸਿੰਘ ਲਾਗ ਰਿਹੋ ਮੇਰਾ ਜੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹੋ ਮਨ ਬਲਾਸ ਪਏ ਸਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂ ਨ ਬੈਜ ਰਖਾਈ। ਧਨਾਸਰੀ ਮਹਿਲਾ ਪੰਜਵਾਂ ਜਿਸ ਕੋ ਬਿਸਰੇ ਪ੍ਰਾਣ ਪਦ ਦਾਤਾ ਸੋਈ ਗੁਣ ਹੋ ਭਾਗਾ ਚਰਨ ਕਮਲ ਜਾਗਾ ਮਨ ਰਾਗਿਓ ਅਮਹ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ ਗਿਆ ਸਭ ਧਨ ਦੇ ਪ੍ਰੀਤਮ ਸਿਉ ਮਨ ਲਾਗਾ ਰਹੋ ਜਹ ਜੈ ਪੇਖੋ ਤੈ ਨਰਾਇਣਾ ਸਗਲ ਕਟਾ ਮੈਂ ਤਾਗਾ ਨਾਮ ਉਦਕ ਬੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ। ਧਨਾਸਰੀ ਮਹਿਲਾ ਪੰਜਵਾਂ ਜਨ ਗੇ ਪੂਰਨ ਹੋਈ ਕਾਮ ਕਲੀ ਕਾਲ ਮਹਾ ਬਿਖਿਆ ਮੈਂ ਲੱਜਾ ਰਾਖੀ ਰਾਮ ਰਹੋ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੇ ਜਾਮ ਮੁਗਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਦੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਹਿਮਰੋ ਦਿਨ ਰੈਣ ਨਾਨਕ ਸਦ ਗੁਰਬਾਨ। ਧਨਾਸਰੀ ਮਹਿਲਾ ਪੰਜਵਾਂ ਮੰਗੋ ਰਾਮ ਦੇ ਕੁਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹੋ ਚਰਨ ਤੁਮਾਰੇ ਹਿਰਦੇ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਵੇ ਆੜ ਪਹਿਰ ਗੁਣ ਗਾਵੋ ਸਵਾਤ ਵਿਵਸਥਾ ਹਰ ਕੀ ਸੇਵਾ ਮੰਦਵ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬੋੜ ਜਨਮ ਨਾ ਛਾਪਣ। ਧਨਾਸਰੀ ਮਹਿਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਨੁੱਖ ਕੋ ਜਾਜਦ ਸਰਮ ਪਾਈਏ ਪ੍ਰਭ ਗੇ ਸਿਮਰਨ ਮੋਖ ਰਹੋ ਕੋਖੈ ਮੁਨ ਜਨ ਸਿਮਰਤ ਪੁਰਾਨਾ ਵੇਦ ਬਗਾਰੈ ਕੋਖ ਕਿਰਪਾ ਸਿੱਧ ਸਿੰਧ ਸੇਵ ਸੰਜ ਪਾਈਏ ਦੋਵੇਂ ਸਹੇਲੀ ਲੋਕ ਆਨ ਚਾਰ ਬਿਹਾਰ ਅਜੇਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਗਾਡੇ ਮਿਲ ਸਾਧੂ ਮਿਨ ਸੇ ਸੋਕ। ਧਨਾਸਰੀ ਮਹਿਲਾ ਪੰਜਵਾਂ ਤ੍ਰਿਸ਼ਨਾ ਬੂਝੇ ਹਰ ਕੈ ਨਾਮ ਤ੍ਰਿਸ਼ਨਾ ਬੁਝ ਕੇ ਬੂਝੇ ਹਰ ਕੇ ਨਾਮ ਮਹਾਂ ਸੰਦੋਖ ਹੋਵੇ ਗੁਰ ਵਜਨੀ ਪ੍ਰਭ ਸਿੰਘ ਲਾਗੈ ਪੂਰਨ ਧਿਆਨ ਰਹੋ ਮਹਾਂ ਕਲੋਲ ਬੂਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਾਧ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ। ਧਨਾਸਰੀ ਮਹਿਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਡਿੰਗਨਾ ਪਾਵਨ ਮੂਲੇ ਉੜ ਗਏ ਵਿਕਾਰ ਰਹੋ ਜਹ ਜਹ ਦੇਖੋ ਤੈ ਤੈ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਦਦਸ਼ਾਰ ਕਰਨ ਹਾਰ ਰਖਵਾਲਾ ਹੋਆ ਜਾਗਾ ਅੰਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦ ਕਾਡੇ ਮਾਰ। ਧਨਾਸਰੀ ਮਹਿਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਅਵਤਾਰੋ
ਭੁਜਾ ਗਏ ਕੂਬ ਤੇ ਕਾਢ ਲੇਵੋ ਰਹੋ ਕਾਮ ਕ੍ਰੋਧ ਕਰੇ ਅੰਦ ਮਾਇਆ ਕੇ ਬੰਦ ਅਨਕ ਦੁਖਾ ਧਨ ਛਾਦ ਪੂਰੇ ਪ੍ਰਾ ਬਿਨਾ ਆਨ ਨ ਰਾਖਨ ਹਾਰ ਨਾਮ ਸਮਾਰੋ ਸਰਨ ਸੂਰੇ ਪਤ ਉਧਾਰਨਾ ਜੀ ਜੰਤ ਤਾਰਨਾ ਵੇਦ ਚਾਰਨੇ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਧਨਾਸਰੀ ਮਹਿਲਾ ਪੰਜਵਾਂ ਹਾਲਤ ਸੁਖ ਪਾਲਤ ਸੁਖ ਨਿਧ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ ਬਿੜੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀ ਜੇ ਰਹੋ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖੇ ਮਹਾਂ ਦੁਖਹਿ ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹਿ ਸਰਨ ਸਮਰੱਥ ਕਥ ਗੋਜਰਾ ਪਤ ਤੋ ਧਰਨ ਨਾਮ ਤੇਰਾ ਅੰਤਰ ਜਾਮੀ ਨਾਨਕੇ ਸਵਾਮੀ ਸਰਬਤ ਭੂਨ ਠਾਕਰ ਮੇਰਾ ਧਨਾਸਰੀ ਮਹਿਲਾ ਪੰਜਵਾਂ ਘਰ ਬਾਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹੋ ਵੱਡੇ ਭਾਗ ਭੇਡੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪਾ ਸੋਗ ਅਗਨ ਦੇ ਜਨਾ ਵਿਆਪਾ ਸਾਗਰ ਦਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰਦਨ ਦੋ ਕਿਜ ਪਾਪ ਨਾ ਫੇੜੇ ਜਮ ਜਿੰਦਾਰ ਨਾ ਆਵੇ ਨੇੜੇ ਤਿਹਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸੰਡਾਈ ਧਨਾਸਰੀ ਮਹਿਲਾ ਪੰਜਵਾਂ ਤ੍ਰਿਵਤ ਭਈ ਸਜ ਭੋਜਨ ਖਾਇਆ ਮੰਤਰ ਰਥਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਬ ਸਾਧ ਸੰਗ ਰਹੋ ਅਨਕ ਪ੍ਰਕਾਰੀ ਬਸਤਰ ਉਡਾਏ ਅੰਦਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਸਵਾਰੀ ਹਰ ਕਾ ਮਾਰਗ ਹਿਰਦੇ ਨਿਹਾਰੀ ਮਨ ਧਨ ਅੰਦਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹਿਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸ਼ਤਾਰਾ ਸਮੁੰਦ ਸਾਗਰ ਖਿੰਨ ਜਿਨ ਖਿੰਨ ਮੈਂ ਤਾਰਾ ਰਹੋ ਕੋਈ ਹੋਵਾ ਕਰਮ ਰਤ ਕੋਈ ਤੀਰਥ ਨਾ ਆਇਆ ਡਾਂਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸਵਾਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਧਨਾਸਰੀ ਮਹਿਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹੋ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਉਮੈ ਬੰਦ ਹਰ ਦੇਵਨ ਹਾਰ ਚਰਨ ਕਮਲ ਸਿਉ ਲਾਗੋ ਨੇਹੋ ਨਾਨਕੀ ਬਨੰਤੀ ਇਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹਿਲਾ ਨਾਮਾ ਕਾਹੇ ਰੇ ਮਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹੋ ਪੋਹ ਪਮਦ ਜਿਉਂ ਬਾਸ ਬਸਤਾ ਮੁਕਰ ਮੈਂ ਜੈਸੇ ਚਾਈ ਤੈਸੇ ਹੀ ਹਰ ਬਸੇ ਨਿਰੰਤਰ ਘਾਟੀ ਖੋਜੋ ਭਾਈ ਬਾਹਰ ਭੀਤਰੇ ਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਮੈਨੇ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਧਨਾਸਰੀ ਮਹਿਲਾ ਨਾਵਾਂ ਸਾਧੋ ਇਹ ਜਗ ਭਰਮ ਭਲਾਨਾ ਰਾਮ ਨਾਮ ਕਾ ਸਿਮਨ ਛੋਡਿਆ ਮਾਇਆ ਹਾਥ ਬਖਾਨਾ ਰਹੋ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕੇ ਰਸ ਲਵਟਾਨਾ ਜੋ ਮਨ ਧਨ ਪਰਬ ਤਾ ਕੇ ਮਦਮ ਐਨਸ ਰਹੇ ਦਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸੂ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਧਨਾਸਰੀ ਮਹਿਲਾ ਨਾਵਾਂ ਤੈ ਜੋਗੀ ਕੋ ਜੁਗਤ ਨ ਜਾਨੋ ਲੋਭ ਮੋਹ ਮਾਇਆ ਮਮਤਾ ਫੁੰਨ ਜੈ ਕਟ ਮਾਹੇ ਪਛਾਨੋ ਰਹੋ ਪਰ ਨਿੰਦਾ ਉਸਤਤ ਨਾ ਜਾ ਕੇ ਕਾਂਚਨ ਲੋਹੋ ਸਮਾਨੋ ਹਰ ਇੱਕ ਸੋਗ ਤੇ ਰਹੇ ਅਤੀਤ ਜੋਗੀ ਤਾਹੇ ਬਖਾਨੋ ਚਾਂਚਲ ਮਨ ਮੈਂ ਦਿਸ ਕੋ ਧਾਵਤ ਆਂਚਲ ਜਹ ਠਹਿਰਾਨੋ ਕਹੋ ਨਾਨਕੇ ਬਿਦ ਗੋ ਜੋ ਨਰ ਮੁਗਧ ਤਾਹੇ ਤੁਮ ਮਾਨੋ
ਧਨਾਸਰੀ ਮਹੱਲਾ ਨਾਵਾਂ ਆ ਮੈਂ ਕੌਣ ਪਾਉ ਕਰੋ ਜੈ ਬਿਦ ਮਨ ਕੋ ਸਾਂਚਾ ਚੁੱਕੈ ਭਉ ਨਿਦ ਪਾਰ ਪਰੋ ਰਹੋ ਜਨਮ ਪਾਏ ਕੁਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋ ਮਨ ਬਜ ਕਰਮ ਹਰ ਗੁਣ ਨੀ ਗਾਏ ਜਹ ਜੀ ਸੋਜ ਧਰੋ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ ਪਸ ਜਿਉਂ ਉਦਰ ਭਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਦ ਤਰੋ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਹਸ ਚੋਗ ਚੁਗੇ ਪ੍ਰਭਾਵੈ ਸਰਮਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀ ਚੜ ਡੂਬੇ ਮੈਲ ਨਾ ਜਾਏ ਰਹੋ ਰੱਖ ਰੱਖ ਚਰਨ ਧਰੇ ਵਿਚਾਰੀ ਦੋਦਾ ਛੋੜ ਭਏ ਨਿਰੰਕਾਰੀ ਮੁਗਤ ਪਦਾਰਥ ਹਰ ਰਸ ਚਾਖੇ ਆਮਣ ਜਾਣ ਰਹੇ ਗੁਰ ਰਾਖੇ ਸਰਬਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਮਰ ਮੈਂ ਹੰਸ ਹੰਸ ਮੈਂ ਸਾਗਰ ਕਥਕ ਦਾ ਗੁਰ ਭਜਨੀ ਆਦਰ ਸੁਨ ਮੰਡਲ ਇੱਕ ਜੋਗੀ ਬੇਸੈ ਨਾਰ ਨ ਪੁਰਖ ਕਹੋ ਕੁ ਕੈਸੈ ਤ੍ਰੈ ਭਵਨ ਜੋਤ ਰਹੇ ਲਿਵ ਲਾਈ ਸੁਨ ਨਰ ਨਾਥ ਸਚੇ ਸਰਨਾਈ ਆਨੰਦ ਮੂਲ ਅਨਾਥ ਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਪਛਲ ਵੈ ਕਟਨ ਹਾਰੇ ਹਉਮੈ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਈ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੋਦਾ ਖੋਵੈ ਆਪ ਨਾ ਚੀਨਸ ਭਰਮ ਭਰਮ ਰੋਵੈ ਕਹਿ ਤਿਉਂ ਪੜ੍ਹ ਤਿਉਂ ਸੁਣ ਤਿਉਂ ਏਕ ਧੀਰਜ ਧਰਮ ਧਰਨੀ ਦਰ ਟੇਕ ਜਾਸਾ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੇ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਭਰਮ ਭਵ ਭਾਗੇ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ ਧਨਾਸਰੀ ਮਹਿਲ ਪਹਿਲ ਸਹਿਜ ਮਿਲੇ ਮਿਲਿਆ ਪ੍ਰਵਾਣ ਨਾ ਤੇ ਸਮਰਨ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤੈ ਅਵਰ ਨ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਹੋ ਸੋ ਗੁਰ ਕਰੋ ਜੇ ਸਾਚ ਦੜਾਵਾ ਕਦ ਕਥਾਵੈ ਸ਼ਬਦ ਮਿਲਾਵਾ ਹਰ ਕੇ ਲੋਕ ਅਵਰ ਨਹੀਂ ਕਾਰਾ ਸਾਜੋ ਠਾਕਰ ਸਾਜ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਜਾ ਸੇਵਕ ਪ੍ਰਭ ਗੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਲਾਏ ਆਪ ਦਿਖਾਵੇ ਆਪੇ ਦੇਖੈ ਹਠ ਨਾ ਭਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਇਆ ਬੜ ਬੜ ਭੁੱਲੇ ਚੋਟਾਂ ਖਾਹੇ ਬਹੁਤ ਸਿਆਣਪ ਆਵੇ ਜਾਹੇ ਨਾਮ ਜਪੇ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨ ਬਸ ਭਰਮਤ ਡੋਲਤ ਭਏ ਉਦਾਸ ਮਨ ਮੈਲੈ ਸੋਚਾ ਕਿਉਂ ਹੋਏ ਸਾਜ ਮਿਲੈ ਭਾਵੇ ਪਤ ਸੋਏ ਅਚਾਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸੇ ਆਗੇ ਪ੍ਰਭ ਦੁੱਧ ਸਲਾਹੀ ਦੁੱਧ ਬਿਨ ਦੂਜਾ ਮੈਂ ਕੋ ਨਾਹੀ ਜਿਉਂ ਦੁੱਧ ਭਾਵੈ ਤਿਉਂ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਏ ਧਨਾਸਰੀ ਮਹਿਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਏ ਤੈਂ ਦੇ ਅਰਜਾਏ ਹੋਏ ਮਾਣਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਇ ਅਨਕ ਜਨਮ ਭਰਮ ਥਿਤ ਨਹੀਂ ਪਾਈ
करो सेवा गुरु लागो, चरण गोविंद जी का मार्ग देहो जी बताई रहो। आनक पाप करो माया को बेंजत धरो, मेरी मेरी करद साधी बिहावा, कोई ऐसोरे भेटे संत मेरी लाहे सगल जिंद, ठाकर सिंह मेरा रंग लाभ, पढ़े रे सगल वेद ना चुके मन भेद, एक खिन ना धीरे मेरे घर के पांचा, कोई ऐसोरे भगत जो माया दे रहत, एक अमृत ना मेरे हृदय सिंचा, जे तेरे तीर्थ नाए अंग बुद मैल लाए, कर को ठाकर एक तिलना मन, कद पावो साध संग हर हर सदा आनंद, ज्ञान अंजन मेरा मन इशनान, सगले आसरम कीने मनुआ नाह पतीने, विवेकहीन देही धोए कोई पाइये रे पुरख विदाता, पार ब्रह्म के रंग राता, मेरे मन की दुर्मद मल खोए, कर्म धर्म जुगदान निमक ना हेद गर्द, गर्भ गर्भ बड़े कहीं ना लेके, जिस पेटिए सफल मूर्त करै सदा कीरत, गुर प्रसाद को नेत्रों पेख, मन हट जो कमावे तिल ना लेखे पावे, बगल ज्यों ध्यान लावे माया रे धारी, कोई ऐसो रे सुखो दाई, प्रभ की कथा सुनाई, तिस भेटे गद होए हमारी, सो प्रसन्न गोपाल राय, काटे रे बंधन माए, गुर गए सबद मेरा मन राता, सदा सदा आनंद भेटे निर्भय गोविंद, सुख नानक लादे हर चरण बराता, सबल सबल भई सफल यात्रा, आमन जान रहे मिले साध, रहो दूजा धनासरी महला पहला शांत, एक ओंकार सतगुर प्रसाद, तीर्थ नामन जाओ तीर्थ नाम है, तीर्थ शब्द विचार अंतर ज्ञान है, गुर ज्ञान साजा दान, तीर्थ दास पूर्व सदा दासा हारा, हो नाम हर का सदा जाजो, दियो प्रभ धरनी दरा, संसार रोगी नाम दारू मैल लागे सज बिना, गुर बाग निर्मल सदा जानन, निध साज तीर्थ मंजना, साज न लागे मैल क्या मल धोइए, गुणे हार परोए किस गोरोइए, विचार मारे तरे तार उल्ट जोन ना आवे, आप परस परम ध्यानी साज साज पावे, आनंद आन देना हरक साजा, दुख गिल भग पर हरे, सज नाम पाया गुर दिखाया, मैल नाही सज मने, संगत मीत मिलाव पूरा नामनो, गावे गामन हारी शब्द सुहावण, सलाही साचे मन सतगुर पुन दान दे अमते, फिर संग पावे सहज नावे, बैणी दा संगम सत सते, राध एक ओंकार साचा निज दे चढ़े सवाया, गद संग मीता संत संगत कर नदर मेल मिलाया, कहन कहे सब कोय केवड़े आखिए, हो मूर्ख नी जो जान समझा साखी, सज गुर की साखी अमृत पाखी, तेद मन मान्या मेरा, कूज करे आवे बिखलादा शब्द सजे गुर मेरा, आखण तोट न भगत भंडारी भरपूर सोई, नानक साज गहे बनांदी मन मांजे सज सोई, तनासरी मल वैला जीवा तेरे नाए, मन आनंद है जियो साजो साजा नौ, गुण गोविंद है जियो गुर ज्ञान पारा सिरजन हारा, जिन सिरजी तिन गोई परमाणा आया हुगम बठायो, फेर न सके कोई आपे कर बेघे सिर सिर लेख, आपे सुरत बजाई, नानक साहब अगम गोचर
ਜੀ ਮਾਂ ਸੱਚੀ ਨਾਈ, ਤੁਮ ਸਾਰੇ ਅਵਰ ਨਾ ਕੋਈ ਆਇਆ, ਜੈਸੀ ਜੀਓ ਹੁਕਮੀ ਹੋਏ ਨਵੇੜ, ਭਰਮ ਜਗਾਸੀ ਜੀਓ ਗੁਰ ਭਰਮ ਜਗਾਏ ਗਦ ਗਹਾਏ, ਸੱਚ ਮੈਂ ਸਾਧ ਸਮਾਣਾ ਆਪ ਪਾਏ ਆਪ ਸਮਾਏ, ਹੁਕਮੀ ਹੁਕਮ ਵਛਾਣਾ ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਨ ਹਾਰਾ, ਅਲਖ ਸਰਿੰਦਿਆ ਜੀਓ ਏਕ ਸਾਹਿਬ ਦੋਏ ਰਾਹ ਬਾਦ ਬਧੰਦਿਆ ਜੀ, ਦੋਏ ਰਾਹ ਚਲਾਏ ਹੁਕਮ ਸਵਾਏ, ਜਨਮ ਵਸਨ ਸਾਰਾ ਨਾ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਪਾਰ ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰ ਨਿਹਾਰਾਓ, ਨਾਨਕ ਸਾਹਿਬ ਸ਼ਬਦ ਸਜਣ ਆਪੇ ਸਾਜਾ ਸਿਰਜਨ ਹਾਰ, ਭਗਤ ਸੋਹੇ ਦਰਬਾਰ ਸ਼ਬਦ ਸਹਾਇਓ ਜੀਓ, ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀ, ਰਸਨ ਸਾਏ ਨਾਮ ਦਸਾਏ ਗੁਰ ਕੇ ਸ਼ਬਦ ਬਗਾਣੇ, ਪਾਰਥ ਪਰਸਿਆਂ ਪਾਰਥ ਹੋਏ ਜਾਂ ਤੇਰੇ ਮਨ ਪਾਣੇ, ਅਮਰਾ ਪਦ ਪਾਇਆ ਆਪ ਗੁਆਇਆ ਬਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੁਣ ਦਰ ਸਾਜੇ ਸਾਜੇ ਗਏ ਵਪਾਰੀ, ਭੁੱਖ ਬਿਆਸੋ ਆਦ ਕਿਉਂ ਦਰ ਜਾਸਾ ਜੀਓ, ਸਤਿਗੁਰ ਪੁੱਛੇ ਜਾਏ ਨਾਮ ਧਿਆਸਾ ਜੀਓ, ਸੱਜ ਨਾਮ ਧਿਆਈ ਸੱਜ ਵਾਈ ਗੁਰਮੁਖ ਸਾਜ ਪਛਾਣ, ਦੀਨਾ ਨਾਥ ਦਿਆਲ ਨਿਰੰਜਣ ਅੰਦਿਨ ਨਾਮ ਬਖਾਣ, ਕਰਨੀ ਕਰ ਧਰੋ ਫਰਮਾਈ ਆਪ ਮੁਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ ਤਿਹਨਾ ਨਾਮ ਨਿਵਾਰੀ, ਧਨਾਸਰੀ ਸ਼ਾਂਤ ਮਹਲਾ ਪਹਿਲਾ ਪੇਰ ਸੰਗ ਮੂਠੜੀਏ ਖਬਰ ਨਾ ਪਾਇਆ ਜੀਓ, ਮਸਤਕ ਲਿਖੜਾ ਲੇਖ ਪੂਰਵ ਕਮਾਇਆ ਜੀਓ, ਲੇਖ ਨਾ ਮਿਟੀ ਪੂਰਵ ਕਮਾਇਆ ਕਿਆ ਜਾਣਾ ਕਿਆ ਹੋ ਸੀ, ਗੁਣੀ ਅਚਾਰ ਨਹੀਂ ਰੰਗ ਰਾਤੀ ਔਗਣ ਬਹਿ ਬਹਿ ਰੋਸੀ, ਧਨ ਜੋਬਣ ਆ ਕੇ ਛਾਇਆ ਬਿਰਧ ਪਏ ਦਿਨ ਪੁੰਨਿਆ, ਨਾਨਕ ਨਾ ਬਿਨਾ ਦੁਹਾਗਣ ਛੁੱਟੀ ਝੂਠ ਵਿਛੁੰਨਿਆ, ਬੁੱਢੀ ਕਰ ਘਾਲਿਓ ਗੁਰ ਕੇ ਭਾਏ ਚੱਲੋ, ਸਾਜਾ ਨਾਮ ਧਿਆਏ ਪਾਵੇ ਸੁਖ ਮਹੱਲੋ, ਹਰ ਨਾਮ ਧਿਆਏ ਤਾਂ ਸੁਖ ਪਾਏ ਕਿਹੜੇ ਦਿਨ ਚਾਰੇ, ਨਿਜ ਕਰ ਜਾਏ ਬਹਿ ਸੱਜ ਪਾਏ ਅੰਦਿਨ ਨਾਲ ਪਿਆਰੇ, ਬਿਨ ਭਗਤੀ ਕਰ ਬਾਸ ਨਾ ਹੋਵੀ ਸੁਣਿਓ ਲੋਕ ਸੁਭਾਈ, ਨਾਨਕ ਸਰਚੀ ਤਾਂ ਪਿਰ ਪਾਏ ਰਾਧੀ ਸਾਜੇ ਨਾਏ, ਪੀਰ ਤਨ ਪਾਵੇ ਤਾਂ ਪਿਰ ਭਾਵੈ ਨਾਰੀ ਜੀ, ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀ, ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮ ਨਿਮ ਭਗਤ ਕਰੇਈ, ਮਾਇਆ ਮੋਹ ਜਲਾਈ ਪ੍ਰੀਤਮ ਰਸ ਮੈਂ ਰੰਗ ਕਰੇਈ, ਪ੍ਰਭ ਸਾਜੇ ਛੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ, ਨਾਨਕ ਸਾਜ ਵਸੀ ਸੁਹਾਗਣੋ ਪਿਰ ਸਿੰਘ ਪ੍ਰੀਤ ਪਿਆਰੀ, ਪਿਰ ਕਰ ਸੋਏ ਨਾਰ ਜੇ ਪਿਰ ਭਾਵੇ ਜੀਓ, ਝੂਠੇ ਬੈਣ ਚਵੇ ਕਾਮਨਾ ਆਵੇ ਜੀਓ, ਝੂਠ ਲਾਵੇ ਕਾਮਨਾ ਆਵੇ

0: पुरख अतोली जीव। सांत रसन बूठाया बद उठाओ, हर रसे से ही माते हो, गुर चरण लागे महाभागे, सदा अंजनी जागे। साधु सदा सिमरतव स्वामी, सास सास गुण बोली, बिन बंद नानक धूर साधु, नाम प्रभु अमोली। राग तनाव श्री बाणी भगत कबीर जी के, एक ओंकार सतगुर प्रसाद। सनक सनंदन मेष समाना, सेख नाग तिन मर्म न जन, संत संगत राम हृदय वसाई रहो। हनुमान सर गरुड़ समाना, सुरपत नरपत नहीं गुण जन, चार वेद हर सिमरत पुरान, कमला पत कमला नहीं जान, कमला पत कमला नहीं जान। कह कबीर जो परमे नाही, पगला ग्राम रहे सरनाई। दिन ते पहरा पहर ते करिया, आप गड़े धन सीजे, काले री फिरे बदक ज्यों, कहो कमन विद कीजे। सो दिन आपन लागा, मात पिता भाई सुध बनदा, कहो कहो है का करो। जब लग जोत काया मैं बरदे, आपा पशु न बूझै, लालच करे जीवन पद कारण, लोचन कछु न सूझै। कहत कबीर सुनो रे प्राणी, छोड़ो मन के भरम, केवल नाम जपो रे प्राणी, परो एक गई सरन। जो जन पाओ भगत कस जाने, ताको चर्ज काहो, ज्यो जल जल मैं बेस न निकसे, त्यों टूर मिलो जलाहो। हर के लोगा मैं तो मत का पोरा, जो तन काशी तजे कबीर, रमैये कहा निहोरा रो। कहत कबीर सुनो रे लोई, भरम न भूलो कोई, क्या काशी क्या उकर महगर, राम हृदय जो होई, इंद्र लोक शिव लोक जेब, ओछे ताप राज बड़े आई, अंत न गाऊ संग सहाई। पुत्र कलतर लक्ष्मी मायो, इन दे कहो कमने सुख पायो। कहत कबीर अवर नहीं कामा, हमरे मंतन राम को नामा, राम सिमर राम सिमर राम सिमर पाई, राम नाम सिमरन बिन बूढ़ दे अधकाई रहो। बंता सुत देह ग्रह समत सुखदाई, इनमें कस नाहे तेरो काले अवदयाई। अजा मल गज गनका, पतत कर्म कीने, त्यों उदर पार बरे, राम नाम लीने। सुकर कुकर जोन पर में तो लाज न आई, राम नाम छाड़े अमृत काहे बेख खाई। ताज परम कर्म बिदन खेद, राम नाम ले ही। गुर प्रसाद जन कबीर राम कर स्नेही। तनासरी बाणी भगत नाम देव जी की, एक ओंकार सतगुर प्रसाद। गहरी करके नीम खुदाई, ऊपर मंड बछाई, मार कंडे ते को अधगाई, जिंत्रण तर मूंड बलाए, हमरो करता राम स्नेही। काहे रे नर गर्भ कर दो, बिन सजाए झूठी देही रो। मेरी मेरी कैरो कर दे, द्रोज तन से पाई, बारह जोजन छतर चले था, देही गिरजन खाई। सर्ब सोन की लंका होती, रावण से अधकाई, कहां प्यो दर बांधे हाथी, खिन में पई पराई। दरबासा स्यों कर दठगौरी, याद बेफल पाई, कृपा करी जने अपने ऊपर, नाम दियो हर गुण गाए। ਦਸ ਬਰਾਗਣ ਮੋਹੇ ਬਸ ਗਈ ਨੀ, ਪੰਚੋ ਕਾ ਮਿਟ ਨਾਵੋ, ਸਤੜ ਦੋਏ ਭਰੇ ਅੰਮ੍ਰਿਤ ਸਾਰ, ਵੇਖੋ ਮਾਰ ਕਢਾਵੋ, ਪਾਛੇ ਬਹੁ ਨਯਾ ਬਣ ਪਾਵੋ, ਅੰਮ੍ਰਿਤ ਬਾਣੀ ਘੱਟ ਤੇ ਉਚਰੋ, ਆਤਮ ਕੋ ਸਮਝਾਵੋ ਰਹੋ, ਬਜਰ ਕਠਾਰ ਮੋਹ ਹੈ ਛੀਨ ਨਾ ਕਰ, ਮਿਹਨਤ ਲੱਗ ਪਾਵੋ, ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ, ਇਹ ਸੰਸਾਰ ਤਿਤਾ ਵੀ ਛੂਟੋ, ਜਿਉ ਮਾਇਆ ਨਾ ਲਪਟਾਵੋ, ਮਾਇਆ ਨਾਮ ਗਰਭ ਜੋਨ ਕਾ, ਤੈ ਤਜ ਦਰਸ਼ਨ ਪਾਵੋ, ਇਤ ਕਰ ਭਗਤ ਕਰੇ ਜੋ ਜਨ, ਤਿੰਨ ਭਉ ਸਗਲ ਚੁਕਾਈਐ, ਕਹਿਤ ਨਾਮ ਦਿਉ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਐ, ਮਾਰ ਬੈਠ ਜੈਸੇ ਨੀਰ ਬਹਲਾ, ਵੇਲ ਬਹਲਾ ਕਰਹਲਾ, ਜਿਉ ਕਣਕ ਨਿਸ ਨਾਦ ਬਹਲਾ, ਤੂੰ ਮੇਰੇ ਮਨ ਰਮਈਆ, ਤੇਰਾ ਨਾਮ ਰੂੜੋ ਰੂਪ ਰੂੜੋ, ਅੱਧ ਰੰਗ ਰੂੜੋ, ਮੇਰੋ ਰਮਈਆ ਰਹੋ, ਜਿਉਂ ਧਰਨੀ ਕੋ ਇੰਦਰ ਬਹਲਾ, ਕੁਸਮ ਬਾਸ ਜੈਸੇ ਭਵਰਲਾ, ਜਿਉਂ ਕੋਕਲ ਕੋ ਅੰਬਾਹਲਾ, ਤੂੰ ਮੇਰਾ ਮਨ ਰਮਈਆ, ਚਕਬੀ ਕੋ ਜੈਸੇ ਸੂਰ ਬਹਲਾ, ਮਾਨ ਸਰੋਵਰ ਹੰਸਲਾ, ਜਿਉਂ ਤਰਨੀ ਕੋ ਕੰਤ ਬਹਲਾ, ਤੂੰ ਮੇਰਾ ਮਨ ਰਮਈਆ, ਬਾਰਕ ਕੋ ਜੈਸੇ ਖੀਰ ਬਹਲਾ, ਚਾਦਰਕ ਮੁਖ ਜੈਸੇ ਜਲ ਦਰਾ, ਮਛਲੀ ਕੋ ਜੈਸੇ ਨੀਰ ਬਹਲਾ, ਤੂੰ ਮੇਰਾ ਮਨ ਰਮਈਆ, ਸਾਧਕ ਸਿੱਧ ਸਗਲ ਮੁਨ ਚਾਹ ਹੈ, ਬੇਲੇ ਕਹੂੰ ਡੀਠਲਾ, ਸਗਲ ਭਵਨ ਤੇਰੋ ਨਾਮ ਬਹਲਾ, ਤੂੰ ਨਾਮੇ ਮਨ ਬੀਠਲਾ, ਪਹਿਲ ਪੁਰੀਏ ਪੰਡਰਕ ਬਨ, ਤਾਂ ਚੇਹਾਂ ਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰਨ ਚੰਤੀ ਨਾਚਨਾ, ਪਹਿਲ ਪੁਰਸ ਬਾਹਰ ਅਧੋਨ ਪ੍ਰਸਧਾਨ ਮਾਰਾ, ਅਸਗਾ ਅਸ ਉਸਗਾ ਹਰ ਕਾ ਬਾਗਰ, ਨਾਚੇ ਬੇਨਤੀ ਮੈਂ ਸਾਗਰਾ ਰਹੁ, ਨਾ ਚਾਂਤੀ ਗੋਪੀ ਜਨਾ, ਨਈਆ ਤੇ ਬੇਰੇ ਕਨਾ, ਤਰਗ ਨਾ ਜਾ ਭਰਮਈਆ ਜਾ, ਕੇਸ ਬਚਾਉਨੀ ਅਹੀਏ ਮਹੀਏ ਏਕ ਆਨ ਜੀਓ, ਬੇਨਤੀ ਉਪਕਲੈ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰ, ਤੂੰ ਕੁਨਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ, ਜਮ ਕਾਰਨਾ ਪਤਤ ਪਾਵਨ ਮਾਧੋ ਬਿਰਧ ਤੇਰਾ, ਧਨ ਤੇਵੇ ਮੁਨ ਜਨ ਜਿਨ ਥਿਆਯੋ, ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ, ਲੈ ਧੂਰ ਗੋਬਿੰਦ ਚਰਨਨ ਕੀ, ਸੁਣ ਨਰ ਮੁਨ ਜਨ ਤੈਨੂੰ ਤੇ ਦੂਰ ਰਹੋ, ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ, ਚਰਨ ਸਰਨ ਨਾਮਾ ਬਲ ਤਿਹਾਰੀ, ਧਨਾਸਰੀ ਭਗਤ ਰਵਿਦਾਸ ਜੀ ਕੀ, ਏਕ ਓਂਕਾਰ ਸਤਿਗੁਰ ਪ੍ਰਸਾਦ, ਹਮ ਸਰ ਦੀਨ ਦਿਆਲ ਨਾ, ਤੁਮ ਸਰ ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੇ, ਜਨ ਕੋ ਪੂਰਨ ਦੀਜੇ, ਓ ਬਲ ਬਲ ਜਉ ਰਮਈਆ ਕਰਨੇ, ਕਾਰਨ ਕਵਣ ਬੋਲ ਰਹੋ, ਬਹੁਤ ਜਨ ਵਿਛੜੇ ਥੇ ਮਾਧੋ, ਇਹ ਜਨਮਤ ਮਾਰੇ ਲੇਖੇ,
1: ਸਰਵਨ ਬਾਣੀ ਸੁਜਸਪੂਰ ਰਾਖੋ, ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸੁਟੈ ਰਹੋ, ਸਾਧ ਸੰਗਤ ਬਿਨਾ ਭਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹੋ, ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੇ ਛੁਟਕਾਰੇ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝੇ ਕਉ ਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੇ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਭਵਨ ਸਗਲਾਰੇ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ ਅਠਾਰਾ ਸਗਲ ਜੂਠਾਰੇ। ਤੇਰੋ ਕੀਆ ਤੁਝੇ ਕੀਆ, ਅਰਪੋ ਨਾਮ ਤੇਰਾ ਤੂੰ ਹੀ ਚਵਰ ਢੋਲਾਰੇ। ਦਸ ਅਠਾਸਠ ਚਾਰੀ ਖਾਣੀ, ਐ ਵਰਤਨ ਐ ਸਗਲ ਸੰਸਾਰੀ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੂਤ ਹਾਰੇ। ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨੀ, ਕਿਉਂਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ ਰਹਾਓ। ਸੰਕਰਾ ਮਸਤਕ ਬਸਤਾ ਸੁਰਸਰੀ ਸਨਾਨ ਰੇ, ਕੁਲ ਜਨਮ ਦੇ ਮਿਲੋ ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫਿਟ ਸ੍ਰੀ, ਬੇ ਵਿਸਵਕਾ ਦੀਪਕ ਸਵਾਮੀ, ਤਾਂ ਚੇਰੇ ਸੁਆਰਤੀ ਪੰਖੀ ਰਾਏ ਗਰੁੜ, ਤਾਂ ਚੇ ਬਾਦਬਾ।

ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸਸਿਐ ਧੇਨ ਲਛਮੀ ਕਲਪ ਤਰ ਸਿਖਰ ਸੁਨਾਗਰ ਨਦੀ ਚੇ ਨਾਥੰ। ਕਰਮ ਕਰ ਖਾਰ ਮਫੀਟ ਸਰੀ ਦਾਦੀ ਲੇ ਲੰਕਾ ਉਂਗੜ ਉਪਾੜੀ ਲੇ ਰਾਵਣ ਬਣ ਸਿਲ ਵਿਸਲ ਆਣ ਤੋ ਖੀਲੇ ਹਰੀ। ਕਰਮ ਕਰ ਕਛੌਟੀ ਮਫੀਟ ਸਰੀ ਪੂਰਵ ਲੋ ਕ੍ਰਿਤ ਕਰਮ ਨਾ ਮਿਟੈਰੀ ਕਰ ਗੇਣ ਤਾਂ ਚੇ ਮੋਹੇ ਜਾਪੀਅਲੇ ਰਾਮ ਚੇ ਨਾਮਮ। ਬਦ ਤ੍ਰਿਲੋਚਨ ਰਾਮ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜੋ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ। ਉਤਮ ਦੀਆਰਾ ਨਿਰਮਲ ਵਾਤੀ ਤੋਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਭੈ ਭਜ ਪਰਮਾਨੰਦੇ ਪੀਪਾ। ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਈ ਵੇਦਾ ਕਾਯੋ ਪੂਜੋ ਪਾਤੀ। ਕਾਇਆ ਬਹੁ ਖੰਡ ਖੋਜਦੇ ਨਵ ਨਿਦ ਪਾਈ ਨਾਕਸ਼ ਆਏ ਬੋ ਨਾਕਸ਼ ਜਾਏ ਬੋ ਰਾਮ ਕੀ ਦੁਹਾਈ ਰਹੋ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰੂ ਹੀ ਲਿਖਾਵੈ। ਧੰਨਾ।

ਮੁਗਤ ਸਿਆਨਾ ਮੇਰੇ ਮਨ ਆਲਸੀਆ ਉਗਲਾਨਾ ਹਰ ਹਰ ਅਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹੋ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀਰ ਮੇਰੇ ਪ੍ਰੀਤਮ ਨਾਮ ਪੁਰਾਨਾ ਬਿਨ ਨਾਵੇ ਮਰ ਜਾਈਏ ਮੇਰੇ ਠਾਕੁਰ ਜੋ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਧੁਰਮ ਭਾਗ ਪੁਰਾਨਾ ਤਿਨ ਹਮ ਚਰਨ ਸਰੇ ਵੋ ਖਿਨ ਖਿਨ ਜਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਜਨ ਬਿਛਰਿਆ ਚਿਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਬੜ ਪਾਇਆ ਰਸ ਕਰਸ ਫਲ ਗਾਇਬਾ ਮਾਇਆ ਭੋਇ ਅੰਗਰ ਸਿਉਂ ਪ੍ਰਾਣੀ ਗੁਰਬਚਨੀ ਬਿਸ ਹਰ ਕਾਡਬਾ ਮੇਰਾ ਮਨ ਰਾਮ ਨਾਮ ਰਸ ਗਾ ਲਾਗਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖਬਾ ਰਹਾਉ ਧਨ ਧਨ ਬੜਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਵਾ ਤ੍ਰਿਸ਼ਨਾ ਅਗਨ ਬੂਜੀ ਸਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਬਾ ਤਿਨਕੇ ਭਾਗ ਕੇਨ ਤੁਰ ਪਾਏ ਜਿਨ ਸਤਿਗੁਰ ਦਰਸਨ ਪਾਏ ਬਾ ਤੇ ਦੂਜੇ ਭਾਏ ਪਵੇ ਗਰਬ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੁ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਨੇਣ ਸਾਧ ਪਗ ਮੰਗੈ ਹਰ ਧੋਏ ਦਇਆਲ ਦੇਵਾਏ ਬਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਜਪਿਓ

ਖੱਪ ਖੱਪ ਮੋਏ ਕਰਾਂਜਾ, ਮੇਰੇ ਮਨ ਜਪ ਨਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹੋ। ਹਰ ਕੀਰਤ ਕਲਯੁਗ ਪਦੇ ਉੱਤਮ, ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰੇ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲਬ ਗਏ ਗਵਾਜਾ। ਸਤਿਗੁਰ ਸਾਹਿਬ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਜਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਾਰਿਓ ਧਾਰਿਓ ਮਨ ਮਾਜਾ। ਧਰਮ ਰਾਏ ਦਰ ਕਾਗਦ ਫਾਰੀ, ਜਨ ਨਾਨਕ ਲੇਖਾ ਸਮਝਾ। ਜੈ ਸ੍ਰੀ ਮਹੱਲਾ ਚੌਥਾ, ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲ ਤੋ ਭਇਓ ਅਰੂੜਾ। ਅਨਹਤ ਧੁਨ ਬਾਜੈ ਨਿਤ ਬਾਜੇ, ਹਰੇ ਅੰਮ੍ਰਿਤ ਧਾਰ ਰਸ ਲੀੜਾ। ਮੇਰੇ ਮਨ ਜਪ ਨਾਮ ਨਾਮ ਹਰ ਰੂੜਾ, ਮੇਰੇ ਮਨ ਤਨ ਪ੍ਰੀਤ ਲਗਾਈ, ਸਤਿਗੁਰ ਹਰ ਮਿਲਿਓ ਲਾਏ ਵਿੱਚ ਪੀੜਾ ਰਹੋ। ਸਾਕਤ ਬੰਦ ਭਈ ਹੈ ਮਾਇਆ, ਬਿਖ ਸੰਚੈ ਲਾਏ ਜਕੀੜਾ। ਹਰ ਕੈ ਅਰਥ ਖਰਚ ਨਹਿ ਸਾਕੈ, ਜਮਕਾਲ ਸਹਿ ਸਿਰ ਪੀੜਾ। ਜਿਨ ਹਰ ਅਰਥ ਸਰੀਰ ਲਗਾਇਆ, ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ। ਹਲਤ ਪਲਤ ਹਰ ਸੋਭਾ ਪਾਵੈ, ਹਰ ਰੰਗ ਲਗਾ ਮਨ ਗੂੜਾ। ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧਨਾ ਕਾ ਕੀੜਾ। ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ, ਮਿਲ ਸਾਧੂ ਪਾਖਾਣੋ ਹਰਿਓ ਮਨ ਮੂੜਾ। ਜੈ ਸ੍ਰੀ ਮਹਲਾ ਚੌਥਾ, ਘਰ ਦੂਜਾ ਇੱਕੀ ਓਂਕਾਰ। ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਯਗਮੇ ਅਪਾਰਾ, ਜਿਸਨ ਦੁੱਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰ ਧਾਰੇ। ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ। ਮਧੂਸੂਦਨ ਹਰ ਮਾਧੋ ਪ੍ਰਾਣਾ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ। ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਜੈ ਸ੍ਰੀ ਮਹੱਲਾ ਚੌਥਾ, ਹਰ ਹਰ ਹਰ ਹਰ ਨਾਮ ਜਪਾਹ, ਗੁਰਮੁਖ ਨਾਮ ਸਦਾ ਲੈ ਲਾਹਾ। ਹਰ ਹਰ ਹਰ ਹਰ

ਸਦਾ ਧੰਨ ਧੰਨ ਵੱਡੀ ਠਾਕਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾ ਰਾਮ ਜੈਤਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਉਮਾ ਰਾਮ ਆਪੇ ਦੀਪ ਲੋਭ ਦੀਪਾਹਾ ਆਪੇ ਸਤਿਗੁਰ ਸੰਬੰਧ ਸੰਥਾ ਮਥਾ ਆਪੇ ਮਤ ਮਤ ਤਤ ਕਢਾਏ ਜਪ ਨਾਮ ਰਤਨ ਉਮਾ ਰਾਮ ਸਖੀ ਮਿਲ ਸਖੀ ਮਿਲੋ ਮਿਲ ਗੁਣ ਗਾਵਾਹਾ ਗੁਰਮੁਖ ਨਾਮ ਜਪ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਭਾਈ

0: ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸਤਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਂ ਅਲਾ, ਵੱਡੀ ਵਡਿਆਈ ਬੁੱਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਪੇ ਆਪ, ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ, ਸਰਬ ਜਾਏ ਮਹੱਲਾ ਦੂਜਾ।
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ।

ਉਥੇ ਸੱਚੇ ਸੱਚ ਨੇ ਬੜੇ ਚੁਨ ਵੱਖ ਕੱਟੇ ਜੋ ਜਮਾ ਲਿਆ ਕਾਉ ਨਾ ਪੈਨ ਕੂੜਿਆਂ ਮੌਕਾ ਲਿਆ ਤੂੰ ਜਗ ਚਾਲਿਆ ਤੇਰੇ ਨਾਲ ਰਥ ਸਿਜਨ ਕੇ ਹਾਰ ਕੇ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਲਿਆ ਲਿਖਣਾ ਵੇ ਧਰਮ ਬਹਲਿਆ।

0: ਵਿਸਮਾਦ ਸਮਝੋ, ਵਿਸਮਾਦ ਬੀਜੋ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਵਿਸਮਾਦ ਸਲਾਉ, ਵਿਸਮਾਦ ਉਜੜ, ਵਿਸਮਾਦ ਰਾਉ, ਵਿਸਮਾਦ ਨੇੜੈ, ਵਿਸਮਾਦ ਵਿਸਮਾਦ ਦੇਖੇ ਹਾਜ਼ਰ ਹਜ਼ੂਰ, ਵੇਖ ਵਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਉ ਸੁਖਸਾਰ, ਕੁਦਰਤ ਪਾਤਾਲੀ ਅਕਾਸੀ, ਕੁਦਰਤ ਸਰਬਿਆਕਾਰ। ਕੁਦਰਤ ਵੇਦ, ਕੁਦਰਤ ਵੇਦ ਪ੍ਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ।

0: ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮ ਇੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਪਸਮੜ ਭਾਉ ਸਦਾਇਆ ਵੱਡਾ ਹੋਆ ਦੁਨ ਜਾਗਤ ਸੰਗਲ ਘੱਟ ਚਲਾਇਆ ਅੱਗੇ ਕੰਨੀ ਕਿਰਤ ਵਾਚੀਏ ਬਰੇ।

0: ਤਾ ਲਖਟਕਿਆ ਕੇ ਮੁੰਦੜੇ ਲਖਟਕਿਆ ਕੇ ਹਾਰ ਜਿਤਨ ਪਾਈਏ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨ ਗਲਾਈ ਢੂੰਡੀਏ ਕਥਨ ਕਰੜਾ ਸਾਰ ਕਰਮ ਮਿਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ
1: ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ

ਵਾਇਨ ਚਲ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਡੁਡਰਾਵਾ ਛਟੈ ਪਾਏ ਵੇਖੇ ਲੋਕ ਹੱਸੈ ਕਰਜਾ ਰੋਟੀਆਂ ਕਾਰਨ ਪੂਰੇ ਤਾਲ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਕਲ ਜਹਾਨ।

ਪੁਰਖ ਸਾਲਾਨ ਸਚਨਾਮ ਆਧਾਰ ਸਦਾ ਆਨੰਦ ਰਹੇ ਦਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ।

ਕੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮੇਰਾ ਸਦਾ ਮੁਕਤ ਜਨ ਵਿੱਚੋਂ ਮੋਹ ਚੁਕਾਇਆ। ਉਤਮ ਵਿਚਾਰ ਜਿਸ ਸਤਿ ਸਿਉ ਚਿਤ ਲਾਇਆ, ਜਗ ਜੀਵਨ

0: ਸੂਝੇ ਤਾਂ ਅੰਦਰ ਸੂਝੇ ਗਿਆਨ ਵੀ ਹੋਣਾ ਕਦ ਕਦ ਲੂਝੈ ਨਾਨਕ ਕਮੀ ਲਿਖੀ ਐ ਲੇਖ ਜੇ ਆ ਵੇਖੈ ਤੇ ਆ ਵੇਖ ਮਹਲਾ ਦੂਜਾ
1: ਹਉਮੈ ਹਾ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਏ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਉਮੈ ਕਿਥੋਂ ਪਜੈ ਕਿਸ ਨਿਮਹਿ ਜਾਏ ਹਉਮੈ ਇਹੋ ਹੁਕਮ ਹੈ ਪੈ ਕਰਤ ਫਿਰਾਏ ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਸੁਨੋ ਹੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵਕ

0: ਨਾਨਕ ਲੇਖਾ ਇੱਕ ਗੱਲ ਪਰ ਹੋ ਮੈਂ ਚਖਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੁਹਵੇ ਜੀ ਆਪਣਾ ਕੀਆ ਰਣਾ ਖਾਇਆ, ਸਾਧ ਗਵਾਇਆ ਬਹੁ ਦੁਖ ਪਾਇਆ, ਦੂਜਾ ਭਾਇਆ ਬਸਰ ਨਾ ਪੈਰੇ ਅਣ ਸੁਕੈਰੇ, ਮੂਣ ਬਗੂਤਾ ਕਿਉਂ ਜਾਗੈ ਗੁਰਬਣ ਸੂਤਾ,

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਤੋਤੀ ਬਸਟਕ ਪਾਟੰ ਜੇ ਜਾਣਸ ਬ੍ਰਹਮ ਕਰਮ ਸਾਫ ਹੋ ਗਣੇ ਜੋ ਕਰਮ ਕਹੋ ਨਾਨਕ ਨੇ ਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ।

ਸਰਮ ਧਰਮ ਕਾ ਡੇਰਾ ਦੂਰ ਨਾਨਕੂੜ ਰਹੇ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਸ੍ਰੀ ਜਗਤ ਗੁਸਾਈ ਨੀਲ ਵਸਤਰ ਪੈਰੋ ਹੋਵੇ ਪ੍ਰਮਾਣ ਮਲੇਸ਼ਤਾ ਨੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੱਕੇ ਉੱਪਰ ਕਿਸ ਨਾ ਜਾਣਾ ਦੇਖੇ ਚੁੱਕਾ ਕੱਢੀ ਕਾਰ ਉਪਰਾਏ ਬੈਠੇ ਕੂੜੇ ਯਾਰ ਮਤ ਫਿੱਟਾ ਵੇ ਮਤ ਫਿੱਟਾ ਹੋਆ ਨਾ ਸਾਡਾ ਫਿੱਟੇ ਦਿਨ ਫਿੱਟੇ ਫੇੜ ਕਰੀ ਨਿਮ ਜੂਠੇ ਚੁਲੀ ਭੇਣ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ

ਵਡੋ-ਵਡਾ ਵਡਮੀ ਦਿਨ ਸਿਰ ਅਸੀਂ ਧੰਦਾ ਲਾਈਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਖਰਾਇਂਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਨਾ ਸੂਤਕ ਨਾ ਪੌੜੀ, ਸਤਿਗੁਰ ਵੱਡਾ ਕਰ ਸਲਾਈਏ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਜ਼ਰੀ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਅਸਖ ਹੱਥ।

ਮੈਲ ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੁਨੇ ਹੁਣ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੇ ਕਰ ਜਾ ਪ੍ਰਵਾਹ ਨਾਹੀਂ ਕਿਸੇ ਘੇਰੀ ਬਾਰ ਸਚੇ ਨਾ ਦਰਬਾਰ ਉੱਪਰ ਖਰਚ ਮੰਗਾ ਜਾ ਬੇਦੀ ਤਾਂ ਕਾਹ ਦੀ ਬਾਣੀ ਕੋਕਲ ਮੇ ਕਾਮਾ ਤੁਮਾ ਮਿਲ ਦਰ ਲੇਖਾ ਪੀੜ ਛੁੱਟੇ

ਇੱਕ ਦਿਨ ਐਵੇਂ ਰਾਸ ਜਿਹਾ ਜਾਣੇ ਤੇ ਵਰਤੇ ਵੇਖੋ ਕੋ ਨਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸੁਤ ਵਿਗਾਸ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਕਤ ਮਿਤ ਤੁਮਹੀ ਜਾਨੀ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪਿਆਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ

ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਮਾਜ਼ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਕੱਲ੍ਹ ਰੋਜ਼ ਤੋਂ ਨਗਰ ਜਨੇਤਪੁਰਾ ਦੀਆਂ ਸਮੂਹ ਸੰਗਤਾਂ ਵੱਲੋਂ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਪਾਤਸ਼ਾਹ ਜੀ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਕਿਰਪਾ ਹੋਈ ਪਾਤਸ਼ਾਹ ਜੀ ਇੰਨੇ ਅਰਸੇ ਦੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਭਾਈ ਜਗਦੀਸ਼ ਸਿੰਘ ਗਿੱਲ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਅੱਜ ਦੇ ਸਾਰੇ ਦਿਨ ਦੀ ਦੇਗ ਦੀ ਸੇਵਾ ਕਰਵਾਈ ਜਾ ਰਹੀ। ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਨਗਰ ਜਨੇਤਪੁਰਾ ਦੀਆਂ ਸਮੂਹ ਸੰਗਤਾਂ ਵੱਲੋਂ ਭਾਈ ਸੁਖਚੈਨ ਸਿੰਘ ਪਰਿਵਾਰ ਤੇ ਭਾਈ ਜਗਦੀਸ਼ ਸਿੰਘ ਗਿੱਲ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅਤੇ ਅਗਲੀ ਸੇਵਾ ਸੁੱਧ ਸਪਸ਼ਟ ਕਰਨ ਦੀ ਆਗਿਆ ਬਖਸ਼ੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੋਹਣਾ ਸੋਹਣਾ ਹੋਵੇ ਪਰਮ ਗਤ ਮੇਰੀ, ਜਲਣ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ ਤੇ ਤੁਕੀ।

ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ।

0: ਇਹ ਵੱਖਰ ਵਾਪਾਰੀ ਸੋ ਦ੍ਰਿੜ ਪਾਏ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਪਾਏ ਮੇਲ ਕਰੇ ਵਾਪਾਰ ਇਹ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹ ਵੱਖਰ ਵਾਪਾਰੀ ਸੋ ਦ੍ਰਿੜ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਵਾਰਿਆਂ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਭਾਗ ਦੀ ਦਾਤ ਬਖਸ਼ਿਸ਼ ਕੀਤੀ ਹੈ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰਾ ਤੇ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਜਿਨ੍ਹਾਂ ਦੇ ਭੋਗ ਭਲ ਕੇ ਸਵੇਰੇ 9:30 ਵਜੇ ਪੈਣਗੇ ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਆਪ ਸਮੂਹ ਸੰਗਤਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵਿਖੇ ਜੋ ਨਵੇਂ ਅਸਥਾਨ ਬਣ ਰਹੇ ਨੇ ਉਹਨਾਂ ਦਾ ਨੀਂਹ ਪੱਥਰ 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਰੱਖਿਆ ਜਾਵੇਗਾ। ਜਿਸ ਦੇ ਚੱਲਦਿਆਂ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਜਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ 15 ਸਤੰਬਰ ਦਿਨ ਮੰਗਲਵਾਰ ਤੋਂ ਲੈ ਕੇ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਆਪ ਸੰਗਤਾਂ ਨੇ ਹੁੰਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਔਰ 20 ਸਤੰਬਰ ਨੂੰ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਅਰਦਾਸ ਕਰਕੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਨਵੇਂ ਸਥਾਨਾਂ ਦਾ ਨੀਂਹ ਪੱਥਰ ਰੱਖਣਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸੰਥਿਆ ਕਲਾਸ ਰੋਜ਼ਾਨਾ ਹੀ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲਦੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਸੰਥਿਆ ਕਲਾਸ ਅਟੈਂਡ ਕਰਨੀ ਹੋਵੇ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਜ਼ਰੂਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ ਭਲ ਕੇ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਬਿਲਾਕੀਆਂ ਨੇ ਖੰਡੇ ਬਾਟੇ ਦੀ ਪੋਲ ਛਕਣੀ ਹੋਵੇ ਉਹਨਾਂ ਅੱਗੇ ਸਨਿਮਰ ਬੇਨਤੀ ਹੈ ਵੀ ਉਹ ਤਿਆਰਪੁਰ ਤਿਆਰ ਹੋ ਕੇ 9 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਹੋਣਾ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਘਰ ਕੇ ਗੋਲੇ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਗੁਰਦੇਵ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ ਸਤਿਗੁਰ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਇਸ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਜੋ ਆਪ ਜੀ ਨੇ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ ਰਾਗ ਸੋਰਠ ਵਿੱਚ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 635 ਅਤੇ 36 ਦੇ ਉੱਤੇ ਸੁਭਾਇਮਾਨ ਹੈ। ਤੋ ਇਹ ਅਸ਼ਟਪਦੀਆਂ ਦੇ ਸਿਰਲੇਖ ਹੇਠ ਇੱਕ ਅਸ਼ਟਪਦੀ ਹੈ ਜਿਹਦਾ ਮੁੱਖ ਸਿਰਲੇਖ ਹੈ ਰਾਗ ਸੋਰਠ ਮਹਿਲਾ ਪਹਿਲਾ ਅਸ਼ਟਪਦੀਆਂ। ਅਸ਼ਟਪਦੀ ਜਿਹੜੀ ਹੈ ਉਹ ਮੁਮਨ 8 ਪਦਿਆਂ ਦੀ ਹੁੰਦੀ ਹੈ। ਅਸ਼ਟ ਦਾ ਅਰਥ 8 ਹੁੰਦਾ, ਜਿਵੇਂ ਆਪਾਂ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਅਸ਼ਟਪਦੀ ਸ਼ਬਦ ਲਿਖਿਆ ਪੜ੍ਹਦੇ ਹਾਂ। ਤੋ ਉਹਦਾ ਅਰਥ ਹੈ ਵੀ ਉਹ ਸ਼ਬਦ ਜਿਹਦੇ ਪਦੇ 8 ਨੇ, ਅਸ਼ਟ ਨੇ। ਤੋ ਮਹਾਰਾਜ ਨੇ ਅੱਜ ਇਸ ਪਾਵਨ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਜਿਹੜਾ ਸਿਰਲੇਖ ਰੱਖਿਆ ਹੈ ਉਹ ਹੈ ਸੋਰਠ ਮਹਿਲਾ ਪਹਿਲਾ ਤੇ ਤੁਕੀ। ਇਹਦਾ ਅਰਥ ਹੈ ਵੀ ਜਿਹੜਾ ਕੱਲਾ ਕੱਲਾ ਬੰਦ ਹੈ ਉਹਦੀਆਂ 3 ਤੁਕਾਂ ਨੇ, 3 ਲਾਈਨਸ ਨੇ। ਤੇ ਗੁਰਦੇਵ ਮੁਖਾਤਬ ਹੋ ਰਹੇ ਨੇ ਸੁਣ ਪੰਡਿਤ ਕਰਮਾਕਾਰੀ। ਮਹਾਰਾਜ ਨੇ ਆਖਿਆ ਹੇ ਕਰਮ ਕਾਂਡੀ ਪੰਡਿਤ, ਇਸ ਗੱਲ ਨੂੰ ਸੁਣ ਸਮਝ। ਜਿਤ ਕਰਮ ਸੁਖ ਉਪਜੈ, ਜਿਹੜੇ ਕਰਮ ਦੁਆਰਾ ਸੁਖ ਪੈਦਾ ਹੋਵੇ ਭਾਈ, ਸੋ ਆਤਮ ਤੱਤ ਵਿਚਾਰੀ। ਆਖਿਆ ਉਹ ਕਰਮ ਕਰ ਜਿਹਦੇ ਨਾਲ ਅੰਦਰ ਸੁਖ ਪੈਦਾ ਹੋਵੇ। ਤੂੰ ਕਰਮ ਤੇ ਬਹੁਤ ਕਰਦਾ ਹੈ, ਕਰਮ ਕਾਂਡ ਬਹੁਤ ਕਰਦਾ ਹੈ ਜੋ ਸ਼ਾਸਤਰਾਂ ਨੇ ਤੈਨੂੰ ਦੱਸੇ ਹੋਏ ਨੇ। ਜਿਵੇਂ ਆਮ ਤੁਸੀਂ ਵੇਖੋ ਇੱਕ ਸ਼ਬਦ ਆਪਾਂ ਵਰਤਦੇ ਹਾਂ, ਆਹ ਚੀਜ਼ ਕਰਮ ਕਾਂਡ ਹੈ। ਤੋ ਕਰਮ ਕਾਂਡ ਦਾ ਇੱਕ ਅਰਥ ਹੁੰਦਾ ਹੈ ਪਾਖੰਡ। ਵੈਸੇ ਜੇ ਇਹਨੂੰ ਸੰਧੀ ਛੇਦ ਕਰ ਲਓ ਤੇ ਇਹਦੇ ਅਰਥ ਬਣਦੇ ਨੇ ਕਰਮ ਕਾਂਡ। ਕਾਂਡ ਦਾ ਅਰਥ ਹੁੰਦਾ ਚੈਪਟਰ, ਜਿਵੇਂ ਜਦੋਂ ਆਪਾਂ ਕੋਈ ਨੋਵਲ ਪੜ੍ਹਦੇ ਹਾਂ, ਕੋਈ ਕਿਤਾਬ ਪੜ੍ਹਦੇ ਹਾਂ, ਕੋਈ ਬੁੱਕ ਪੜ੍ਹਦੇ ਹਾਂ, ਉਹਦੇ ਵਿੱਚ ਵੱਖਰੇ ਵੱਖਰੇ ਚੈਪਟਰ ਹੁੰਦੇ ਨੇ, ਅਧਿਆਏ ਹੁੰਦੇ ਨੇ।
ਕਾਂਡ ਹੁੰਦੇ ਨੇ, ਖਾਸ ਕਰਕੇ ਨਾਵਲਾਂ ਦੇ ਵਿੱਚ ਕਾਂਡ ਆਉਂਦੇ ਨੇ। ਤੋ ਕਰਮ ਕਾਂਡ ਦਾ ਆਪਣਾ ਅਰਥ ਇਹ ਹੈ ਵੀ ਵੇਦਾਂ ਤੇ ਸ਼ਾਸਤਰਾਂ ਦਾ ਉਹ ਕਾਂਡ, ਉਹ ਹਿੱਸਾ ਜਿਹਦੇ ਵਿੱਚ ਦੱਸਿਆ ਇਹ ਗਿਆ ਹੈ ਵੀ ਇਸ ਕਰਮ ਨਾਲ ਇੱਦਾਂ ਹੋ ਜਾਵੇਗਾ, ਇਸ ਕਰਮ ਨਾਲ ਇੱਦਾਂ ਹੋਵੇਗਾ, ਤੋ ਉਹਨੂੰ ਕਰਮ ਕਾਂਡ ਕਿਹਾ ਜਾਂਦਾ। ਤੋ ਪੰਡਿਤ ਨੇ ਕੀ ਕੀਤਾ, ਉਹਨੇ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚ ਉਲਝਾਇਆ ਹੋਇਆ। ਇਹਦਾ ਜਿਹੜਾ ਪ੍ਰਭਾਵ ਹੈ ਨਾ, ਤੁਸੀਂ ਵੇਖੋ ਸਾਡੀ ਸੁਰਤ ਉੱਤੇ ਵੀ ਐਸਾ ਹੁੰਦਾ ਵੀ ਸਿੱਖ ਵੀ ਕਰਮ ਕਾਂਡ ਵਿੱਚੋਂ ਪਿੱਛੇ ਨਹੀਂ ਹਟ ਸਕੇ। ਹਾਂ, ਕੁਝ ਕਰਮ ਚੰਗੇ ਹੋ ਸਕਦੇ ਨੇ, ਜਿਵੇਂ ਸਾਡੀ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਵੀ ਕੁਝ ਕਾਂਡ ਨੇ, ਕੁਝ ਚੈਪਟਰ ਨੇ। ਉਹ ਚੈਪਟਰ ਕਿੱਦਾਂ ਦੇ ਨੇ ਵੀ ਸਿੱਖ ਦੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਉਹਨੇ ਕੀ ਕਰਨਾ। ਸਿੱਖ ਦੇ ਘਰ ਵਿੱਚ ਜੇ ਮੌਤ ਹੁੰਦੀ ਹੈ ਤੇ ਉਹਨੇ ਕੀ ਕਰਨਾ। ਤੋ ਹੈ ਤੇ ਇਹ ਵੀ ਕਾਂਡ ਹੀ ਹੈ ਨਾ ਸਾਰੇ। ਉੱਥੇ ਕੁਝ ਕਰਮ ਦੱਸੇ ਨੇ ਵੀ ਤੁਸੀਂ ਆਹ ਕਰਮ ਕਰਨਾ। ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੀ ਰਹਿਤ ਮਰਿਆਦਾ ਹੈ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਫਾਈਨ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ, ਉਹਦੀ ਵਿਆਖਿਆ ਕੀਤੀ ਗਈ ਹੈ ਵੀ ਸਿੱਖ ਜਿਹੜਾ ਹੈ ਉਹ ਕਿਸੇ ਮੜੀ ਉੱਤੇ, ਕਿਸੇ ਮੱਟ ਉੱਤੇ, ਕਿਸੇ ਪੀਰ ਫਕੀਰ ਦੇ ਡੇਰੇ ਉੱਤੇ ਨਾ ਜਾਵੇ। ਤੋ ਇਹ ਸਿੱਖ ਉਸ ਮਰਿਆਦਾ ਦਾ ਜਿਹੜਾ ਕਾਂਡ ਹੈ ਉਹਦਾ ਇਹ ਮਿਥਿਆ ਕਰਮ ਹੈ ਵੀ ਅਸੀਂ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਸੇਵਾ ਨਹੀਂ ਕਰਦੇ, ਇੱਕ ਰੱਬ ਤੋਂ ਬਿਨਾਂ ਕਿਸੇ ਦੀ ਉਪਾਸ਼ਨਾ ਨਹੀਂ ਕਰਨੀ। ਤੋ ਇਹ ਵੀ ਇੱਕ ਕਰਮ ਹੈ, ਪਰ ਕਿਉਂਕਿ ਕਰਮ ਕਾਂਡ ਸ਼ਬਦ ਇੰਨਾ ਬਦਨਾਮ ਹੋ ਗਿਆ, ਇਹਦਾ ਅਰਥ ਬੜਾ ਸਿੱਧਾ ਅੱਜ ਦੇ ਸਮੇਂ ਵਿੱਚ ਹੁੰਦਾ ਹੈ, ਪਾਖੰਡ ਕਰ ਰਿਹਾ ਬੰਦਾ। ਤੋ ਗੁਰਦੇਵ ਮਹਾਰਾਜ ਨੇ ਅੱਜ ਪੰਡਿਤ ਨੂੰ ਸੰਬੋਧਨ ਹੁੰਦਿਆਂ ਇਹ ਗੱਲ ਆਖੀ, ਆਖਿਆ ਤੂੰ ਪੰਡਿਤ ਕਰਮ ਕਾਂਡ ਕਰਾਉਣਾ ਲੋਕਾਂ ਦੇ ਕੋਲੋਂ। ਜਿਵੇਂ ਮੰਨ ਲਓ ਕੋਈ ਬੰਦਾ ਆਖੇ ਜੀ ਮੈਂ ਬਹੁਤ ਦੁਖੀ ਹਾਂ, ਤੇ ਉਹਨੂੰ ਸਾਡੇ ਵਰਗਾ ਇਹ ਆਖੇ ਵੀ ਇੱਦਾਂ ਕਰੀ ਵੀ ਤੂੰ 5 ਨਾਰੀਅਲ ਨਹਿਰ ਦੇ ਵਿੱਚ ਸੁੱਟ ਆਈ, ਤੋ ਇਹ ਕੀ ਹੋ ਗਿਆ, ਕਰਮਕਾਂਡ। ਹੁਣ ਉਹ ਡੀਪਲੀ ਗੱਲ ਨੂੰ ਸਮਝ ਨਹੀਂ ਪਾਇਆ ਵੀ ਬੰਦਾ ਦੁਖੀ ਹੈ ਕਿਉਂ, ਇਹਨੂੰ ਦੁੱਖ ਕਿਹੜਾ ਹੈ, ਉਹਦਾ ਹੱਲ ਕੀ ਹੈ। ਇਹ ਚੀਜ਼ ਉਹਦੇ ਕੋਲ ਨਹੀਂ ਹੈ, ਇਹਦੇ ਬਾਰੇ ਉਹ ਕੋਈ ਗਿਆਨ, ਕੋਈ ਵਿਵੇਕ, ਕੋਈ ਸੋਝ ਹੀ ਨਹੀਂ ਰੱਖਦਾ। ਪਰ ਉਹਨੇ ਇੱਕ ਕਰਮ ਕਾਂਡ ਵਾਲੇ ਬੰਨੇ ਲਾ ਦਿੱਤਾ ਵੀ ਇੱਦਾਂ ਕਰ ਲਈ ਵੀ 5 ਨਾਰੀਅਲ ਰੱਖ ਆਈ। ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਆਪਣੀ ਗੱਲ ਕਰੀਏ, ਕੋਈ ਬੱਚਾ ਆਇਆ ਕਹਿੰਦਾ ਜੀ ਬਾਬਾ ਜੀ PR ਨਹੀਂ ਹੋ ਰਹੀ, ਤੇ ਕਿਸੇ ਨੇ ਕਿਹਾ ਤੁਸੀਂ ਚਪਹਿਰਾ ਕੱਟ ਲਈ, ਮਤਲਬ ਇੱਕ ਕਰਮ ਕਾਂਡ ਵਾਲੇ ਬੰਨੇ ਲਾ ਦਿੱਤਾ ਗਿਆ। ਤੋ ਹਾਲਾਂਕਿ ਹੋਣੀ ਉਹਦੇ ਨਾਲ ਵੀ ਨਹੀਂ, ਪਰ ਡੀਪਲੀ ਜੇ ਉਹ ਸਿਆਣਾ ਹੋਵੇ, ਗਿਆਨੀ, ਉਹ ਸਮਝੇ ਵੀ ਭਾਈ ਵੇਖ ਤੇਰੇ ਕੋਲ ਸਕਿੱਲ ਕਿਹੜੀ ਹੈ, ਕੀ BC ਦੇ ਵਿੱਚ ਜਿਹੜੀ ਸਰਕਾਰ ਹੈ ਉਹ ਇਸ ਸਕਿੱਲ ਨੂੰ ਕੋਈ ਮਾਨਤਾ ਦਿੰਦੀ ਹੈ, ਕਿੰਨੇ ਪੁਆਇੰਟ ਉੱਤੇ ਡਰਾ ਆਉਂਦਾ ਹੈ, ਕਿੰਨੇ ਪੁਆਇੰਟ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਤੈਨੂੰ PR ਹਾਸਲ ਹੋਵੇਗੀ, ਨਹੀਂ ਤੇ ਤੂੰ ਕਿੱਥੇ ਮੂਵ ਹੋ ਜਾ। ਤੋ ਇਹ ਜਿਹੜੀ ਚੀਜ਼ ਸੀ ਇਹ ਪੁੱਛਣੀ ਚਾਹੀਦੀ ਸੀ ਕਿਸੇ ਸਿਆਣੇ ਏਜੰਟ ਦੇ ਕੋਲ ਜਾ ਕੇ, ਪਰ ਪੁੱਛੀ ਕਿਹਦੇ ਕੋਲ ਆ ਕੇ, ਪੁੱਛੀ ਗਿਆਨੀ ਦੇ ਕੋਲ ਆ ਕੇ। ਤੇ ਅਗਲੇ ਨੇ, ਕਿਉਂਕਿ ਗਿਆਨੀ ਨੇ, ਹੁਣ ਅੱਜ ਕੱਲ੍ਹ ਗਿਆਨੀਆਂ ਨੇ ਏਜੰਟਾਂ ਵਾਲਾ ਕੰਮ ਵੀ ਨਾਲ ਸਾਂਭਿਆ ਹੋਇਆ ਨਾ, ਤੋ ਉਹਨੇ ਆਪਣੀ ਜਿਹੜੀ ਫਿਲੋਸਫੀ ਸੀ ਉਹ ਦੇ ਦਿੱਤੀ। ਹਾਂ, ਗਿਆਨੀ ਤੁਹਾਨੂੰ ਇਹ ਦੱਸ ਸਕਦਾ ਹੈ ਵੀ ਪੁੱਤ ਜੇ ਨਾ ਵੀ ਹੋਵੇ ਤੇ ਤਾਂ ਵੀ ਕੋਈ ਗੱਲ ਨਹੀਂ, ਬੰਦੇ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ। ਜੇ ਨਾ ਵੀ ਹੋਵੇਗਾ ਤੇ ਕਿਤੇ ਦੁਨੀਆ ਖਤਮ ਨਹੀਂ ਹੋ ਜਾਂਦੀ ਇਹਦੇ ਨਾਲ। ਤੋ ਪੰਡਿਤ ਦਾ ਕੰਮ, ਜਿਹੜਾ ਸੱਚਾ ਗਿਆਨੀ ਹੈ ਉਹਦਾ ਕੰਮ ਇਹ ਹੈ, ਤੁਸੀਂ ਬਾਣੀ ਪੜ੍ਹੋ, ਮਹਾਰਾਜ ਨੇ ਆਖਿਆ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਪੰਡਿਤ ਦਾ ਕੰਮ ਇਹ ਦੱਸਣਾ ਨਹੀਂ ਹੈ ਵੀ ਤੂੰ ਆਹ ਕਰਮ ਕਾਂਡ ਕਰ ਤੇਰੀ PR ਹੋ ਜਾਵੇਗੀ। ਪੰਡਿਤ ਦਾ ਕੰਮ ਉਸ ਬੱਚੇ ਨੂੰ ਧਰਵਾਸ ਜ਼ਰੂਰ ਦੇਣਾ ਹੈ ਵੀ ਤੂੰ ਬਾਣੀ ਪੜ੍ਹਿਆ ਕਰ, ਆਪਣੇ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ, ਜੇ ਨਾ ਵੀ ਮਿਲੀ ਤੇ ਦੁਨੀਆ ਕੋਈ ਖਤਮ ਥੋੜ੍ਹਾ ਹੋ ਚੱਲੀ ਹੈ। ਪਰ ਪੰਡਿਤ ਨੇ ਉਲਝਾ ਕਿਹੜੇ ਬੰਨੇ ਲਿਆ, ਉਹਨੇ ਆਖਿਆ ਕਰਮ ਕਾਂਡ ਕਰ, ਉਹਨੇ ਕਰਮ ਕਾਂਡ ਕਰ ਕੀਤਾ। ਆਹ ਥੋੜੇ ਦਿਨ ਪਹਿਲਾਂ ਦੀ ਇਹ ਖਬਰ ਹੈ, ਉਹ ਕੋਈ ਸਾਡਾ ਸੱਜਣ ਸੀ, ਉਹ ਕਿਸੇ ਦੇ ਘਰੇ ਗਿਆ ਤੇ ਉਹਨਾਂ ਦੇ ਘਰੇ ਡੈਥ ਹੋਈ। ਹੁਣ ਤੁਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ ਡੀਪਲੀ ਸੋਚਿਓ ਸਮਝਿਓ। ਉਹ ਸੁਣਾ ਰਿਹਾ ਸੀ ਵਿਦਵਾਨ ਕਥਾ, ਉਹ ਕਹਿੰਦਾ ਜੀ ਜਦੋਂ ਮੈਂ ਉਹਨਾਂ ਦੇ ਘਰੇ ਗਿਆ, ਮੈਂ ਜਾ ਕੇ ਉੱਥੇ ਕਥਾ ਕੀਤੀ ਤੇ ਟੱਬਰ ਵਾਲੇ ਕਹਿੰਦੇ ਵੀ ਸਾਡੇ ਨਾਲ ਤੇ ਬਾਬਾ ਦੀਪ ਸਿੰਘ ਧੱਕਾ ਕਰ ਗਿਆ। ਆ ਸ਼ਬਦ ਸੁਣਿਓ, ਕਹਿੰਦੇ ਸਾਡੇ ਨਾਲ ਬਾਬਾ ਦੀਪ ਸਿੰਘ
ਧੱਕਾ ਕਰ ਗਿਆ। ਬੇਬੇ ਜੀ ਗੱਲਾਂ ਨਾ ਕਰੋ, ਬੇਨਤੀ ਤੁਹਾਨੂੰ, ਗੱਲਾਂ ਨਾ ਕਰੋ ਇੱਥੇ ਬਹਿ ਕੇ, ਆਵੇ ਬੇਨਤੀ। ਤੋ ਉਹ ਆਂਦਾ ਜੀ ਸਾਡੇ ਨਾਲ ਬਾਬਾ ਦੀਪ ਸਿੰਘ ਧੱਕਾ ਕਰ ਗਿਆ। ਉਹ ਕਹਿੰਦਾ ਜੀ ਮੈਂ ਪੁੱਛਿਆ ਕਿਵੇਂ? ਕਹਿੰਦਾ ਜੀ ਬਾਪੂ ਸਾਡਾ ਬਿਮਾਰ ਚੱਲਦਾ ਸੀ, ਸਾਨੂੰ ਇਹ ਕਿਹਾ ਗਿਆ ਵੀ ਬਾਬੇ ਦੀਪ ਸਿੰਘ ਨੇ ਕਿਰਪਾ ਕਰ ਦੇਣੀ ਹੈ, ਤੂੰ ਚਪਹਿਰਾ ਕੱਟਿਆ ਕਰ। ਤੇ ਅਸੀਂ ਤਾਂ ਬੜੇ ਚਪਹਿਰੇ ਕੱਟੇ ਪਰ ਫਿਰ ਮਰ ਗਿਆ। ਹੁਣ ਤੁਸੀਂ ਅੰਦਾਜ਼ਾ ਲਾਓ ਇਹਦੇ ਵਿੱਚ ਕਸੂਰ ਬਾਬਾ ਦੀਪ ਸਿੰਘ ਦਾ ਹੈ ਕਿ ਜਾਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ ਇਹ ਕਰਮ ਚਲਾਇਆ ਉਹਦਾ ਹੈ। ਬਾਬਾ ਦੀਪ ਸਿੰਘ ਨੇ ਕੋਈ ਕਮਿਟਮੈਂਟ ਨਹੀਂ ਕੀਤੀ ਇੱਦਾਂ ਦੀ, ਬਾਬਾ ਦੀਪ ਸਿੰਘ ਨੇ ਤੁਹਾਡੇ ਨਾਲ ਕੋਈ ਕਮਿਟਮੈਂਟ ਇੱਦਾਂ ਦੀ ਨਹੀਂ ਕੀਤੀ। ਨਾ ਬਾਬਾ ਦੀਪ ਸਿੰਘ ਦੇ ਵੇਲੇ ਪੀ ਆਰ ਹੁੰਦੀ ਸੀ ਤੇ ਨਾ ਬਾਬਾ ਦੀਪ ਸਿੰਘ ਨੇ ਇਹ ਆਖਿਆ ਵੀ ਤੁਹਾਨੂੰ ਮੌਤ ਨਹੀਂ ਆਵੇਗੀ। ਬਾਬਾ ਦੀਪ ਸਿੰਘ ਤੇ ਆਪ ਆਪਣੀ ਸ਼ਹਾਦਤ ਦਰਬਾਰ ਸਾਹਿਬ ਦੇ ਵਿੱਚ ਦੇ ਗਏ। ਅਜੇ ਸਾਡਾ ਬਜ਼ੁਰਗ ਤੇ 60-70 ਸਾਲ, 75 ਸਾਲ, 80 ਸਾਲ, 90 ਸਾਲ ਵੀ ਉਮਰ ਭੋਗ ਗਿਆ ਹੋਵੇ, ਹੋ ਸਕਦਾ। ਤੋ ਬਾਬਾ ਦੀਪ ਸਿੰਘ ਨੇ ਤੇ ਮੌਤ ਨੂੰ ਆਪ ਗੱਲ ਲਾ ਲਿਆ ਜਾ ਕੇ। ਤੋ ਗੱਲ ਇਹ ਹੈ ਵੀ ਜਿਹੜਾ ਕਰਮਕਾਂਡੀ ਬੰਦਾ ਹੁੰਦਾ ਹੈ ਨਾ, ਜਿਹੜਾ ਕਰਮਕਾਂਡੀ ਬੱਚੇ ਪੁੱਤ, ਇਹਨੂੰ ਥੋੜਾ ਜਿਹਾ ਬੱਚੇ ਨੂੰ, ਇਹਨਾਂ ਦੇ ਮਾਤਾ ਪਿਤਾ ਨੂੰ ਕਹੋ ਜੀ ਇਹਨਾਂ ਨੂੰ ਸਮਝਾਓ, ਪੁੱਤ ਇਹਨਾਂ ਨੂੰ ਬਾਹਰ ਲੈ ਕੇ ਜਾਓ, ਬੱਚੇ ਨੂੰ ਉਹਨੂੰ ਬਾਹਰ ਲੈ ਕੇ ਜਾਓ। ਤੋ ਉਹ ਬਾਬਾ ਦੀਪ ਸਿੰਘ ਨੇ ਕੋਈ ਕਮਿਟਮੈਂਟ ਨਹੀਂ ਕੀਤੀ, ਮੈਂ ਗੱਲ ਇਹ ਕਰ ਰਿਹਾ ਸੀ ਵੀ ਜਿਹੜੀ ਗੁਰੂ ਦੇ ਨਾਂ ਉੱਤੇ ਕਮਿਟਡ ਅਸੀਂ ਆਪ ਹੋ ਗਏ, ਸਾਨੂੰ ਕਿਸੇ ਨੇ ਕਰ ਦਿੱਤਾ ਵੀ ਤੈਨੂੰ ਆਹ ਪ੍ਰੋਬਲਮ, ਤੈਨੂੰ ਆਹ ਮੁਸ਼ਕਲ ਨਹੀਂ ਆਵੇਗੀ, ਤੇ ਬੰਦਾ ਪੱਕਾ ਹੋ ਗਿਆ ਉਸ ਚੀਜ਼ ਤੇ। ਤੇ ਜਦੋਂ ਉਹ ਹੈਪਨ, ਉਹ ਘਟਨਾ ਵਾਪਰ ਗਈ ਤੇ ਬੰਦੇ ਨੇ ਦੋਸ਼ ਕਿਹਨੂੰ ਦਿੱਤਾ? ਦੋਸ਼ ਦੇਣਾ ਚਾਹੀਦਾ ਸੀ ਉਸ ਪੁਜਾਰੀ ਨੂੰ ਜਿਹਨੇ ਤੁਹਾਡੇ ਨਾਲ ਇੱਦਾਂ ਦੀ ਕਮਿਟਮੈਂਟ ਕੀਤੀ ਆਪ ਵਿੱਚ ਪੈ ਕੇ ਬਾਬਾ ਦੀਪ ਸਿੰਘ ਦੇ ਨਾਂ ਉੱਤੇ। ਦੋਸ਼ ਬਾਬੇ ਦੀਪ ਸਿੰਘ ਦਾ ਨਹੀਂ। ਤੋ ਖੈਰ ਮੇਰੀ ਸਿਰਫ ਬੇਨਤੀ ਇੰਨੀ ਹੈ ਵੀ ਗੁਰਬਾਣੀ ਦਾ ਵਿਸ਼ਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਿਹੜਾ ਥੋਟ ਹੈ, ਜਿਹੜਾ ਵਿਚਾਰ ਹੈ, ਉਹ ਵਿਚਾਰ ਇਹ ਹੈ ਵੀ ਬੰਦਾ ਅੰਦਰੋਂ ਮੁਸ਼ਕਲ ਵਿੱਚ ਹੈ, ਬੰਦੇ ਦਾ ਅੰਦਰ ਕਿੱਦਾਂ ਟਿਕਾਅ ਵਿੱਚ ਆਵੇ, ਤੇ ਕਿਸੇ ਵੀ ਕਰਮ ਕਾਂਡ ਦੁਆਰਾ ਬੰਦੇ ਦਾ ਅੰਦਰ ਟਿਕ ਨਹੀਂ ਸਕਦਾ ਜਿੰਨਾ ਚਿਰ ਬੰਦੇ ਨੂੰ ਇਹ ਨਹੀਂ ਨਾ ਸਮਝ ਲੱਗਦੀ, ਉਹਨਾਂ ਚਿਰ ਤੱਕ ਧਰਮ ਵੀ ਪ੍ਰਾਪਤ ਨਹੀਂ ਹੋ ਸਕਦਾ। ਤੋ ਬਾਬਾ ਜੀ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ, ਸ਼ਬਦ ਲੰਬੇਰਾ ਹੈ, ਆਪਾਂ ਇੱਕ ਇੱਕ ਤੋਕੇ ਦੀ ਵਿਚਾਰਦੇ ਜਾਵਾਂਗੇ, ਗੱਲ ਸਪਸ਼ਟ ਹੁੰਦੀ ਜਾਵੇਗੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੁਣ ਪੰਡਿਤ ਕਰਮਾਕਾਰੀ, ਸਿੱਧਾ ਉਹ ਪੰਡਿਤ ਨੂੰ ਮੁਖਾਤਬ ਹੋਏ, ਉਹਨਾਂ ਆਖਿਆ ਕਰਮਕਾਂਡੀ ਪੰਡਿਤ ਮੇਰੀ ਇਸ ਗੱਲ ਨੂੰ ਸੁਣ, ਜਿਤ ਕਰਮ, ਜਿਤ ਕਰਮ ਦਾ ਅਰਥ ਹੈ ਜਿਸ ਕਰਮ ਦੁਆਰਾ, ਜਿਤ ਕਰਮ ਸੁਖ ਉਪਜੈ, ਜਿਸ ਕਰਮ ਦੇ ਦੁਆਰਾ ਸੁਖ ਪੈਦਾ ਹੋਵੇ, ਜਿਤ ਕਰਮ ਸੁਖ ਉਪਜੈ ਸੋ ਆਤਮ ਤੱਤ ਵਿਚਾਰੀ। ਬਾਬਾ ਜੀ ਨੇ ਕਿਹਾ ਹੇ ਭਾਈ, ਜਿਸ ਕੰਮ ਦੇ ਰਾਹੀਂ ਅੰਦਰ ਆਨੰਦ ਦੀ ਅਵਸਥਾ ਪੈਦਾ ਹੋ ਜਾਵੇ, ਆਤਮਕ ਆਨੰਦ ਪੈਦਾ ਹੋ ਜਾਵੇ, ਉਹ ਇਹ ਹੈ ਕਿ ਆਤਮਕ ਜੀਵਨ ਦੇਣ ਵਾਲਾ ਜਗਤ ਦਾ ਮੂਲ ਅਕਾਲ ਪੁਰਖ ਵਾਹਿਗੁਰੂ ਉਹਦੇ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਵਿੱਚ ਰੱਖ, ਜਿੱਥੇ ਤੇਰੇ ਥੋਟ ਪਏ ਨੇ, ਜਿੱਥੇ ਜਿਹੜਾ ਤੇਰਾ ਵਿਚਾਰ ਮੰਡਲ ਹੈ, ਇੱਥੇ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਟਿਕਾ। ਕਰਮਕਾਂਡ ਨਾਲ ਕੁਝ ਨਹੀਂ ਹੋਣਾ, ਤੂੰ ਆਖੇ ਤੂੰ ਭੁੱਖਾ ਰਹਿ ਲਾ, ਤੂੰ ਤੀਰਥ ਉੱਤੇ ਨਹਾਇਆ, ਤੂੰ ਜਿੰਨੇ ਮਰਜ਼ੀ ਕਰਮਕਾਂਡ ਲੋਕਾਂ ਦੇ ਵਿੱਚ ਕਰਾ ਲਾ, ਇਹਦੇ ਨਾਲ ਕਲਿਆਣ ਤੇ ਭਲਾ ਹੋਣ ਵਾਲਾ ਨਹੀਂ ਹੈ। ਜਿੰਨਾ ਚਿਰ ਤੱਕ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਆਪਣੀ ਸੁਰਤ ਮੰਡਲ ਵਿੱਚ ਨਹੀਂ ਰੱਖਦਾ, ਜਿੰਨਾ ਚਿਰ ਤੂੰ ਰਿਐਲਿਟੀ ਨੂੰ ਜਾਣਦਾ ਨਹੀਂ, ਅਸਲੀਅਤ ਨੂੰ ਜਾਣਦਾ ਨਹੀਂ। ਤੋ ਪਹਿਲੇ ਬਚਨ ਵਿੱਚ ਬਾਬਾ ਜੀ ਨੇ ਕਿਹਾ ਆਸਾ ਮਨਸਾ, ਸ਼ਬਦ ਰੱਖਿਆ ਆਸਾ ਮਨਸਾ। ਆਸਾ ਜਿਹਨੂੰ ਆਪਾਂ ਕਹਿੰਦੇ ਮਨਸਾ, ਦੋ ਚੀਜ਼ਾਂ ਨੇ, ਇੱਕ ਹੁੰਦੀ ਹੈ ਆਸ ਤੇ ਦੂਜੇ ਹੁੰਦੇ ਫੁਰਨੇ। ਬਾਬਾ ਜੀ ਨੇ ਕਿਹਾ ਮਾਇਆ ਵਾਲੀਆਂ ਆਸਾਂ ਤੇ ਫੁਰਨੇ, ਆਸਾ ਮਨਸਾ ਬੰਧਨੀ ਭਾਈ। ਬੰਦਾ ਪਤਾ ਕਿਹਦੇ ਨਾਲ ਬੱਝਾ ਹੋਇਆ? ਮਹਾਰਾਜ ਨੇ ਆਖਿਆ ਬੰਦਾ ਬੱਝਾ ਹੋਇਆ ਹੈ ਮਾਇਆ ਦੀਆਂ ਆਸਾਂ ਤੇ ਫੁਰਨਿਆਂ ਦੇ ਵਿੱਚ। ਹੁਣ ਮਨ ਵਿੱਚ ਫੁਰਨਾ ਕੋਈ ਪੈਦਾ ਹੋਇਆ, ਮਨ ਵਿੱਚ ਕੋਈ ਖਿਆਲ ਪੈਦਾ ਹੋਇਆ, ਉਸ ਚੀਜ਼ ਦੇ ਨਾਲ ਬੰਦੇ ਨੇ ਆਪਣੇ ਆਪ ਨੂੰ ਬੰਨ ਲਿਆ। ਬੰਦੇ ਨੇ ਕਿਸੇ ਉੱਤੇ ਆਸ ਰੱਖ ਲਈ ਵੀ ਫਲਾਨਾ ਬੰਦਾ ਮੇਰਾ ਆਹ ਕੰਮ ਕਰੇਗਾ, ਉਸ ਆਸ ਦੇ ਨਾਲ ਬੰਦੇ ਨੇ ਆਪਣੇ ਆਪ ਨੂੰ ਬੰਨ ਲਿਆ। ਹੁਣ ਜਦੋਂ ਉਹ ਆਸ ਪੂਰੀ ਨਾ ਹੋਈ ਤੇ ਬੰਦਾ ਦੁਖੀ ਹੋਇਆ,
ਉਸ ਆਸ ਨੂੰ ਪੂਰੀ ਕਰਨ ਦੇ ਲਈ ਬੰਦਾ ਕੋਈ ਕਰਮਕਾਂਡ ਵੀ ਕਰ ਰਿਹਾ, ਕਿਸੇ ਪਖੰਡ ਵਿੱਚ ਵੀ ਉਲਝਿਆ ਹੋਇਆ। ਤੇ ਹਾਲਾਂਕਿ ਰਿਐਲਿਟੀ ਇਹ ਹੈ ਵੀ ਹਰ ਬੰਦੇ ਦੇ ਅੰਦਰ ਜਿੰਨੀਆਂ ਆਸਾਂ ਹੁੰਦੀਆਂ ਨੇ, ਜਿੰਨੇ ਫੁਰਨੇ ਪੈਦਾ ਹੁੰਦੇ ਨੇ, ਹਰ ਫੁਰਨਾ ਪੂਰਾ ਨਹੀਂ ਹੋ ਸਕਦਾ। ਕਦੀ ਇੱਦਾਂ ਨਹੀਂ ਹੁੰਦਾ ਰਿਐਲਿਟੀ ਦੇ ਵਿੱਚ, ਅਸਲੀਅਤ ਵਿੱਚ, ਵੀ ਤੁਹਾਡੇ ਮਨ ਵਿੱਚ ਇੱਕ ਫੁਰਨਾ ਆਇਆ ਤੇ ਅਗਲੇ ਪਾਲੋ ਪੂਰਾ ਹੋ ਗਿਆ। ਇੱਦਾਂ ਕਦੀ ਨਹੀਂ ਹੁੰਦਾ। ਕਿੰਨੇ ਫੁਰਨੇ ਬਣ, ਹੁਣ ਕਿੰਨਿਆਂ ਦੇ ਮਨ ਵਿੱਚ ਇਹ ਫੁਰਨਾ ਹੋਵੇਗਾ ਕਿ ਮੈਂ ਕੋਈ ਵੱਡਾ ਪੋਲੀਟੀਸ਼ੀਅਨ ਬਣ ਜਾਵਾਂ, ਵੱਡਾ ਲੀਡਰ ਬਣ ਜਾਵਾਂ। ਕਿੰਨਿਆਂ ਦੇ ਮਨ ਵਿੱਚ ਇਹ ਫੁਰਨਾ ਹੋਵੇਗਾ ਵੀ ਸ਼ਾਇਦ ਮੈਂ ਦੇਸ਼ ਦਾ ਪ੍ਰੈਜੀਡੈਂਟ ਹੀ ਬਣ ਜਾਵਾਂ, ਪ੍ਰਧਾਨ ਮੰਤਰੀ ਬਣ ਜਾਵਾਂ। ਤਾਂ ਫੁਰਨੇ ਮਨ ਦੇ ਵਿੱਚ ਨਿਰੰਤਰ ਚੱਲਦੇ ਨੇ, ਪਰ ਇਹ ਫੁਰਨੇ ਜਿਹੜੇ ਨੇ ਇਹ ਬੰਦੇ ਨੂੰ ਤਬਾਹ ਕਰਦੇ ਨੇ, ਬਰਬਾਦ ਕਰਦੇ ਨੇ। ਹਾਂ, ਕੁਝ ਕੁ ਫੁਰਨੇ ਬੰਦੇ ਦੀ ਕਪੈਸਿਟੀ ਦੇ ਮੁਤਾਬਕ, ਸਮਰੱਥਾ ਦੇ ਮੁਤਾਬਕ ਉਹਦੇ ਪੂਰੇ ਹੁੰਦੇ ਵੀ ਨੇ। ਮੰਨ ਲਓ ਕਿਸੇ ਨੂੰ ਇਹ ਫੁਰਨਾ ਹੈ ਵੀ ਉਹਨੇ ਇੰਜੀਨੀਅਰ ਬਣਨਾ, ਡਾਕਟਰ ਬਣਨਾ, ਜਿੰਨੀ ਕੁ ਆਲੇ ਦੁਆਲੇ ਦੇ ਵਿੱਚ ਉਹਦੀ ਕਪੈਸਿਟੀ ਹੋਵੇਗੀ ਉਹਦੇ ਹਿਸਾਬ ਨਾਲ ਉਹ ਪੂਰੇ ਹੋ ਵੀ ਜਾਵੇਗਾ। ਉਹ ਸਾਡੇ ਸਮਾਜ ਦਾ ਸਟਰਕਚਰ ਇੱਦਾਂ ਦਾ। ਪਰ ਜੇ ਬੰਦਾ ਇਸ ਚੀਜ਼ ਪਿੱਛੇ ਭੱਜ ਰਿਹਾ ਵੀ ਜਿਹੜੀ ਚੀਜ਼ ਮੇਰੇ ਮਨ ਦੇ ਵਿੱਚ, ਜਿਹੜਾ ਫੁਰਨਾ, ਜਿਹੜਾ ਖਿਆਲ ਪੈਦਾ ਹੋਇਆ ਨਾ, ਉਹ ਖਿਆਲ ਤੱਤ ਛਿਨ ਜਿਹੜਾ ਹੈ ਉਹ ਪੂਰਾ ਹੋ ਜਾਵੇ, ਉਹਦੇ ਲਈ ਮੈਂ ਕੋਈ ਕਰਮਕਾਂਡ ਕਰ ਲਵਾਂ, ਤਾਂ ਇੱਦਾਂ ਨਹੀਂ ਹੋਣਾ। ਇੱਦਾਂ ਨਹੀਂ ਹੋ ਸਕਦਾ। ਇਹ ਤੁਸੀਂ ਆਪ ਗੁੰਮਰਾਹ ਹੋ ਗਏ, ਆਪ ਗਲਤ ਪਾਸੇ ਤੁਸੀਂ ਉਲਝ ਗਏ। ਦੂਜੀ ਗੱਲ ਹੈ ਵੀ ਜਿਹੜੀ ਆਸ ਲਾਈ, ਆਸ ਦੀ ਖੇਡ ਇਹ ਹੈ, ਬਾਬਾ ਕਬੀਰ ਸਾਹਿਬ ਨੇ ਇੱਕ ਬਚਨ ਰੱਖਿਆ, ਉਹਨਾਂ ਆਖਿਆ ਆਸਾ ਕਰਤਾ ਜਗ ਮੂਆ। ਇੱਕ ਤੇ ਬਾਬਾ ਗੁਰੂ ਸਾਹਿਬ ਦਾ ਬਖਸ਼ਿਸ਼ ਭਰਿਆ ਵਾਕ ਹੈ, ਆਖਿਆ ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਕਿ ਬੰਦਾ ਆਸਾਂ ਰੱਖਦਾ ਰੱਖਦਾ ਰੱਖਦਾ ਰੱਖਦਾ ਮਰ ਜਾਂਦਾ। ਜਿਵੇਂ ਤੁਸੀਂ ਕਿਸੇ ਉੱਤੇ ਆਸ ਰੱਖੀ, ਉਹ ਪੂਰੀ ਨਹੀਂ ਕਰ ਸਕਿਆ ਤੇ ਬੰਦਾ ਦੁਖੀ ਹੋ ਗਿਆ, ਤੁਹਾਡੇ ਉੱਤੇ ਕਿਸੇ ਨੇ ਆਸ ਰੱਖੀ ਤੇ ਤੁਸੀਂ ਪੂਰੀ ਨਾ ਕਰ ਸਕੇ ਤੇ ਅਗਲਾ ਦੁਖੀ ਹੋ ਗਿਆ। ਤੋ ਇਹ ਆਸਾ ਤੇ ਮਨਸਾ ਦੋ ਚੀਜ਼ਾਂ, ਇੱਕ ਆਸਾ ਤੇ ਦੂਜਾ ਫੁਰਨੇ। ਮਨਸਾ ਦਾ ਮਤਲਬ ਹੁੰਦਾ ਹੈ ਮਨ ਦੇ ਵਿੱਚੋਂ ਨਿਕਲਣ ਵਾਲੇ ਖਿਆਲ, ਇਹਨਾਂ ਨੇ ਸੰਸਾਰ ਨੂੰ ਬੰਨਿਆ ਹੋਇਆ ਹੈ। ਤੇ ਇਹਦੇ ਨਾਂ ਤੇ ਜਿਹੜਾ ਕਰਮਕਾਂਡੀ ਪੰਡਿਤ ਹੈ ਉਹ ਲੋਕਾਂ ਨੂੰ ਕਰਮਕਾਂਡ ਵਿੱਚ ਤੇ ਉਲਝਾ ਰਿਹਾ, ਪਰ ਇਹਨਾਂ ਆਸਾ ਤੇ ਮਨਸਾ ਦੇ ਪਿੱਛਲੀ ਜਿਹੜੀ ਅਸਲੀਅਤ ਹੈ ਉਹਨੂੰ ਨਹੀਂ ਦੱਸ ਰਿਹਾ ਉਹ। ਕਿਉਂਕਿ ਜਿੰਨੇ ਫੁਰਨੇ ਜ਼ਿਆਦਾ ਪੈਦਾ ਹੋਣਗੇ, ਜਿੰਨਾ ਬੰਦੇ ਦੇ ਅੰਦਰ ਲਾਲਚ ਪੈਦਾ ਹੋਵੇਗਾ, ਉਨੀਆਂ ਦੁਕਾਨਾਂ ਵੱਧ ਚੱਲਣਗੀਆਂ। ਬੜੀ ਸਿੱਧੀ ਗੱਲ ਹੈ। ਕੋਈ ਮੰਨ ਲਓ ਕੱਪੜਾ ਮੰਡੀ ਹੈ, ਕੋਈ ਕੱਪੜੇ ਦੀ ਦੁਕਾਨ ਹੈ, ਜਿੰਨਾ ਉਹਦੇ ਸਾਹਮਣੇ ਮਾਲ ਸੁੱਟਿਆ ਜਾਵੇਗਾ ਨਵੇਂ ਤਰੀਕੇ ਨਾਲ। ਮੈਂ ਕੱਲ੍ਹ ਇੱਕ ਬੇਨਤੀ ਕਰ ਰਿਹਾ ਸੀ ਨਾ, ਪਹਿਲੇ ਸਮਿਆਂ ਦੇ ਵਿੱਚ ਤੁਸੀਂ ਸਾਰੇ ਸਿਆਣੇ ਬੈਠੇ ਹੋ, ਚਲੋ ਮੈਨੂੰ ਇਹ ਨਹੀਂ ਪਤਾ ਵੀ ਕੋਈ ਜੰਮਦਾ ਹੀ ਬਹੁਤ ਵੱਡਾ ਲੈਂਡਲੋਰਡ ਹੋਵੇ ਤੇ ਗੱਲ ਕਿੱਦਾਂ ਦੀ ਹੈ, ਪਰ ਅਮੂਮਨ ਆਪਣੇ ਪਰਿਵਾਰਾਂ ਦੇ ਵਿੱਚ ਭਾਵੇਂ ਕੋਈ ਧਨੀ ਬੰਦਾ ਵੀ ਹੁੰਦਾ ਸੀ ਨਾ, ਜਦੋਂ ਗਰਮੀਆਂ ਆਉਣੀਆਂ ਤੇ ਗਰਮੀਆਂ ਦੇ ਜਿਹੜੇ ਕੱਪੜੇ ਸੀ ਉਹੋ ਹੀ ਕੱਪੜੇ ਸਿਆਲਾਂ 'ਚ ਪਾ ਲੈਂਦੇ ਸੀ, ਫਰਕ ਇੰਨਾ ਪੈਂਦਾ ਸੀ, ਉੱਤੋਂ ਦੀ ਕੋਟੀ ਸਵੈਟਰ ਪਾ ਲੈਂਦੇ ਸੀ, ਇੰਨਾ ਕੁ ਫਰਕ ਪੈਂਦਾ ਸੀ ਵੀ ਕੱਪੜੇ ਉਹੋ ਹੀ ਹੁੰਦੇ ਸੀ, ਉੱਤੋਂ ਦੀ ਕੀ ਪਾ ਲਿਆ, ਕੋਈ ਕੋਟੀ ਪਾ ਲਈ, ਸਵੈਟਰ ਪਾ ਲਿਆ, ਜੈਕਟ ਪਾ ਲਿਆ। ਆਖਿਆ ਜੀ ਇਹ ਗਰਮੀਆਂ ਦੇ ਕੱਪੜੇ ਹੋ ਗਏ ਤੇ ਆ ਠੰਡ ਵਾਲੇ ਹੋ ਗਏ, ਵੱਧ ਤੋਂ ਵੱਧ ਜੇ ਕੋਈ ਕੁੜਤੇ ਪਜਾਮੇ ਪਾਉਂਦਾ ਸੀ ਤੇ ਥੋੜ੍ਹੇ ਜਿਹੇ ਮੋਟੇ ਕੁੜਤੇ ਪਜਾਮੇ ਉਹਨੇ ਸਵਾ ਲਏ, ਮਤਲਬ ਇਹ ਸੀਜ਼ਨਲ ਜਿਹਾ ਇੱਦਾਂ ਦਾ ਕੰਮ ਹੁੰਦਾ ਸੀ। ਤੁਸੀਂ ਵੇਖੋ ਜਿਹੜੀ ਮੰਡੀ ਹੈ ਉਹਨੇ ਤੁਹਾਡੇ ਸਾਹਮਣੇ ਕਿੰਨੀਆਂ ਚੀਜ਼ਾਂ ਸੁੱਟ ਦਿੱਤੀਆਂ। ਅੱਜ ਜਿੰਨੇ ਮੌਸਮ ਆਉਂਦੇ ਨੇ ਹਰ ਮੌਸਮ ਦਾ ਕੱਪੜਾ ਵੱਖਰਾ ਵੱਖਰਾ ਹੈ, ਮੰਡੀ ਹੈ ਨਾ। ਅਗਲਿਆਂ ਨੇ ਉਹਨਾਂ ਆਖਿਆ ਵੇਖੋ ਗਰਮੀਆਂ ਦੇ ਕੱਪੜੇ ਆਹ ਹੁੰਦੇ ਨੇ, ਫਿਰ ਗਰਮੀਆਂ ਦੇ ਵਿੱਚ ਵੀ ਜੇ ਅੱਗੇ ਘੱਟ ਗਰਮੀ ਹੈ ਉਹਦੇ ਕਿਹੜੇ ਕੱਪੜੇ ਨੇ, ਜੇ ਵੱਧ ਗਰਮੀ ਹੈ ਉਹਦੇ ਕਿਹੜੇ ਕੱਪੜੇ ਨੇ, ਜੇ ਤੂੰ ਰਾਤ ਨੂੰ ਸੌਣਾ ਤੇ ਉਹਦੇ ਲਈ ਕਿਹੜੇ ਕੱਪੜੇ ਨੇ। ਤੋ ਮੰਡੀ ਨੇ ਚੀਜ਼ਾਂ ਸਾਡੇ ਅੱਗੇ ਐਨ ਖਿਲਾਰ ਕੇ ਜਿਹੜੀਆਂ ਨੇ ਉਹ ਰੱਖ ਦਿੱਤੀਆਂ। ਜਿਨ੍ਹਾਂ ਨੇ ਵੇਚਣੀਆਂ ਚਲੋ ਉਹਨਾਂ ਦਾ ਕੰਮ ਹੈ, ਕੋਈ ਮਾੜੀ ਗੱਲ ਨਹੀਂ ਹੈ, ਕਿਰਤੀ ਹੈ ਭਾਈ ਇਹ ਵੀ ਇੱਕ ਤਰੀਕੇ ਨਾਲ। ਪਰ ਅੱਖਾਂ ਨੂੰ ਚੰਦਿਆਉਣ ਵਾਲੀਆਂ ਗੱਲਾਂ ਇਹ ਨੇ ਵੀ ਬੰਦਾ ਰਾਤ ਸੌਣ ਵਾਸਤੇ ਕੱਪੜਾ ਵੱਖਰਾ ਆ ਗਿਆ, ਦਿਨੇ ਘਰ ਵਿੱਚ ਕੰਮ ਕਰਨ ਵਾਲਾ ਕੱਪੜਾ ਵੱਖਰਾ ਆ ਗਿਆ, ਸ਼ਾਮ ਨੂੰ ਕੱਪੜਾ ਵੱਖਰਾ ਆ ਗਿਆ, ਪਾਰਟੀ ਵੀਅਰ ਦੇ ਨਾਂ ਤੇ ਕਿੰਨੇ ਕੱਪੜੇ ਜਿਹੜੇ ਸੀ ਉਹ ਵੱਖਰੇ ਆ ਗਏ ਵੀ ਆਹ ਪਾਰਟੀ ਤੇ ਪਾਉਣੇ ਚਾਹੀਦੇ ਨੇ। ਇਹਦੇ ਨਾਲ ਸਿਆਲਾਂ ਦੇ ਵੱਖਰੇ ਆ ਗਏ ਤੇ ਸਿਆਲਾਂ ਦੇ ਵਿੱਚ ਵੀ ਆਉਂਦੇ ਸਿਆਲ ਦੇ ਵੱਖਰੇ ਨੇ, ਜਾਂਦੇ ਸਿਆਲ ਦੇ ਵੱਖਰੇ ਨੇ। ਗਰਮੀ ਜਦੋਂ ਪੀਕ ਤੇ ਹੈ ਉਦੋਂ ਕੱਪੜਾ ਵੱਖਰਾ ਹੈ, ਜਦੋਂ ਗਰਮੀ ਘੱਟ ਹੈ ਥੋੜ੍ਹੀ ਜਿਹੀ ਉਦੋਂ ਕੱਪੜਾ ਵੱਖਰਾ ਹੈ, ਕਿੰਨਾ ਕੁਝ ਆ ਗਿਆ। ਨਹੀਂ ਤੇ ਤੁਸੀਂ ਜੇ ਪਿੱਛੇ ਚਲੇ ਜਾਓ, ਅੱਜ ਤੋਂ 20 ਸਾਲ ਪਿੱਛੇ ਵੀ ਚਲੇ ਜਾਓ, 15 ਸਾਲ ਪਿੱਛੇ ਚਲੇ ਜਾਓ, ਕੋਈ ਹੈ ਸੀ ਇੱਦਾਂ ਦੀ ਵਿਚਾਰ? ਕੋਈ ਵਿਚਾਰ ਨਹੀਂ ਸੀ। ਤੋ ਮੰਡੀ ਨੇ ਤੁਹਾਡੇ ਅੱਗੇ ਚੀਜ਼ਾਂ ਸੁੱਟੀਆਂ। ਹੁਣ ਜੇ ਤੇ ਬੰਦਾ ਸਿਆਣਾ ਹੈ, ਸਮਝ ਵਾਲਾ ਹੈ, ਮੈਂ ਨਹੀਂ ਕਹਿੰਦਾ ਉਹ ਕੋਈ ਕੱਪੜਾ ਨਾ ਪਾਵੇ, ਤੁਸੀਂ ਪਾ ਲਓ, ਪਰ ਜੇ ਉਹਨੂੰ ਇਹ ਸੈਂਸ ਹੈਗੀ ਹੈ ਨਾ, ਜਿਹਨੂੰ ਆਪਾਂ ਇੱਕ ਆਮ ਸਮਝ ਵੀ ਕਹਿੰਦੇ ਹਾਂ, ਕੋਮਨ ਸੈਂਸ ਦਾ ਸ਼ਬਦ ਵੀ ਜਿਹੜਾ ਦਿੰਦੇ ਹਾਂ, ਤੇ ਬੰਦਾ ਕਦੀ ਇਹਨਾਂ ਚੀਜ਼ਾਂ ਪਿੱਛੇ ਦੁਖੀ ਨਾ ਹੁੰਦਾ ਫਿਰੇ।
ਵੀ ਲਓ ਜੀ ਗਰਮੀ ਘੱਟ ਹੋ ਗਈ ਹੁਣ ਮੇਰੇ ਲਈ ਕੋਈ ਸੂਟ ਚਾਹੀਦਾ। ਬੰਦਾ ਵੇਖੇਗਾ ਆਪਣੇ ਪਰ ਤੋਲ ਕੇ ਵੇਖ ਲਵੇਗਾ ਵੀ ਜੇ ਲੱਗਦਾ ਹੈ ਤੇ ਲੈ ਲਵਾਂਗੇ, ਨਹੀਂ ਲੱਗਦਾ ਤੇ ਤਾਂ ਵੀ ਕੋਈ ਇਹ ਚੀਜ਼ਾਂ ਕੋਈ ਕੋਈ ਮਾਨਾ ਨਹੀਂ ਰੱਖਦੀਆਂ। ਵੀ ਜੇ ਹੁਣ ਪੈਨ ਪੂਰੀ ਠੰਡ ਹੋ ਗਈ ਹੈ ਵੀ ਜਿੱਦਾਂ ਦਾ ਮੇਰੇ ਕੋਲ ਕੋਟ ਪੈਂਟ ਜਿੱਦਾਂ ਦੀ ਮੇਰੀ ਕਪੈਸਿਟੀ ਹੈਗੀ ਹੈ ਮੈਂ ਪਾ ਲਿਆ, ਠੀਕ ਹੈ ਵੀ ਮੈਨੂੰ ਕੋਈ ਡਰਾਈਵ ਨਹੀਂ ਕਰ ਸਕਦਾ, ਮੈਨੂੰ ਕੋਈ ਨਹੀਂ ਚਲਾ, ਮੈਨੂੰ ਮੰਡੀ ਨਹੀਂ ਚਲਾਵੇਗੀ, ਸਮਝੇ ਨਾ ਬੇਨਤੀ ਨੂੰ। ਜੇ ਰਾਤ ਨੂੰ ਮੈਂ ਖੁੱਲੇ ਕੱਪੜੇ ਪਾਉਣੇ ਨੇ ਤੇ ਮੇਰਾ ਕੁੜਤਾ ਪਜਾਮਾ ਹੈਗਾ ਮੈਂ ਪਾ ਕੇ ਸੌ ਜਾਵਾਂਗਾ, ਵੀ ਉਹਦੇ ਲਈ ਸਪੈਸ਼ਲ ਜਾ ਕੇ ਮੈਂ ਮਾਰਕੀਟ ਵਿੱਚੋਂ ਕੋਈ ਚੀਜ਼ ਖਰੀਦਾਂਗਾ ਨਹੀਂ। ਪਰ ਇਹੋ ਹੀ ਤੇ ਫੁਰਨੇ ਹੁੰਦੇ ਨੇ, ਸਮਝੇ ਨਾ ਬੇਨਤੀ ਨੂੰ, ਇਹੋ ਹੀ ਫੁਰਨੇ ਨੇ, ਇਹੋ ਹੀ ਆਸਾ ਹੈ ਜਿਹੜੀ ਬੰਦੇ ਦੇ ਦੁੱਖ ਦਾ ਮੂਲ ਕਾਰਨ ਹੈ। ਤੇ ਸਾਨੂੰ ਅਸੀਂ ਹੈ ਦੁਖੀ ਹਾਂ ਪਰ ਸਾਨੂੰ ਉਲਝਾ ਦਿੱਤਾ ਜਾਂਦਾ ਹੈ ਵੀ ਤੁਸੀਂ ਕਰਮਕਾਂਡ ਵਾਲੇ ਬੰਨੇ ਪੈ ਜਾਓ, ਇੱਧਰ ਨੂੰ ਪੈ ਜਾਓ, ਤੇ ਉੱਥੇ ਸ਼ੋਸ਼ਣ ਸਾਡਾ ਹੋਰ ਹੋ ਜਾਂਦਾ ਪਰ ਸੁਖੀ ਅਸੀਂ ਫਿਰ ਵੀ ਨਹੀਂ ਹੁੰਦੇ। ਮਤਲਬ ਇੱਦਾਂ ਕਹਿ ਲਓ ਵੀ ਜਿਹੜਾ ਰੋਗ ਹੈ, ਰੋਗ ਦੀ ਪਛਾਣ ਤੇ ਕਿਸੇ ਨੇ ਵੀ ਨਾ ਕੀਤੀ ਵੀ ਬੰਦੇ ਨੂੰ ਰੋਗ ਹੈ ਕਿਹੜਾ, ਮੁਸ਼ਕਲ ਹੈ ਕਿਹੜੀ ਹੈ। ਰੋਗ ਇਹ ਹੈ ਵੀ ਅੱਜ ਦੇ ਬੰਦੇ ਵਿੱਚੋਂ ਸਬਰ ਮੁੱਕ ਗਿਆ, ਸੰਤੋਖ ਮੁੱਕ ਗਿਆ, ਅੱਜ ਦੇ ਬੰਦੇ ਵਿੱਚੋਂ ਇਹ ਸ਼ੁਭ ਗੁਣ ਜਿਹੜੇ ਨੇ ਉਹ ਹੌਲੀ ਹੌਲੀ ਖਤਮ ਹੋ ਗਏ, ਰੋਗ ਆ ਏ, ਤਾਂ ਕਰਕੇ ਦੁਖੀ ਹਾਂ, ਮੁਸ਼ਕਲ ਸਾਡੀ ਤਾਂ ਹੈ। ਤੋ ਸਾਨੂੰ ਜਿਹੜੀ ਤਰੱਕੀ ਦੇ ਜਾਂ ਜਿਹੜੀਆਂ ਚੀਜ਼ਾਂ ਦੇ ਸਾਡੇ ਸਾਹਮਣੇ ਇੱਦਾਂ ਸੁਪਨੇ ਵਿਖਾਏ ਗਏ, ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਸਾਡੇ ਅੰਦਰ ਟ੍ਰਬਲ ਕ੍ਰੀਏਟ ਕਰ ਦਿੱਤੀ। ਨਹੀਂ ਤੇ ਹਰ ਬੰਦੇ ਦੀ ਹੁਣ ਕਿੰਨੇ ਮੋਟੀਵੇਸ਼ਨਲ ਸਪੀਕਰ ਜੰਮ ਪਏ ਇੱਥੇ, ਤੁਸੀਂ ਉਹ ਵੀ ਵੇਖੇ ਹੋਣਗੇ, ਵੱਡੀਆਂ ਵੱਡੀਆਂ ਗੱਲਾਂ ਮੈਨੀਫੈਸਟ ਵਾਲੀਆਂ ਚੀਜ਼ਾਂ ਆ ਗਈਆਂ ਵੀ ਮੈਨੀਫੈਸਟ ਕਰੋ, ਮੈਨੀਫੈਸਟ ਵੀ ਸੋਚੋ ਕਿਸੇ ਚੀਜ਼ ਬਾਰੇ, ਕਾਰ ਬਾਰੇ ਸੋਚੋ, ਤੁਹਾਨੂੰ ਹੌਲੀ ਹੌਲੀ ਉਹ ਮਿਲੇਗੀ। ਨਹੀਂ, ਤੁਸੀਂ ਨਿਰੰਕਾਰ ਬਾਰੇ ਸੋਚੋ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਬਾਰੇ ਸੋਚੋ। ਸਾਨੂੰ ਕੋਈ ਮੈਨੀਫੈਸਟ ਕਰਨ ਦੀ ਲੋੜ ਨਹੀਂ ਹੈ। ਬਹੁਤ ਸਾਰੀਆਂ ਐਸੀਆਂ ਕਿਤਾਬਾਂ ਲਿਖੀਆਂ ਗਈਆਂ ਜੀ, ਕਹਿੰਦੇ ਜੀ ਮੈਨੀਫੈਸਟ ਕਰੋ ਵੀ ਜੇ ਤੁਹਾਨੂੰ ਗੱਡੀ ਚਾਹੀਦੀ ਹੈ ਤੇ ਤੁਸੀਂ ਉਸ ਗੱਡੀ ਬਾਰੇ ਹੌਲੀ ਹੌਲੀ ਸੋਚਣਾ ਸ਼ੁਰੂ। ਗੱਡੀ ਬਾਰੇ ਕਿਉਂ ਸੋਚਣਾ ਆਪਾਂ, ਗੱਡੀ ਦਾ ਤੇ ਸਿੱਧਾ ਫਾਰਮੂਲਾ ਹੈ ਵੀ ਤੁਸੀਂ ਮਿਹਨਤ ਕਰ ਲਓ, ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤੇ ਮਿਲ ਜਾਊਗੀ। ਹੁਣ ਮੇਰੇ ਵਰਗਾ ਬੰਦਾ ਕੱਲਾ ਮੈਨੀਫੈਸਟ ਕਰਦਾ ਰਹੇ ਬੈਠਾ ਤੇ ਕੀ ਉਹ ਮੈਨੀਫੈਸਟ ਹੋ ਜਾਵੇਗਾ? ਕੀ ਉਹ ਪੋਸੀਬਲ ਹੈ? ਕਦੀ ਨਹੀਂ ਹੈਗਾ। ਮੇਰੇ ਵਰਗਾ ਕੱਲਾ ਬੰਦਾ ਮੈਨੀਫੈਸਟ ਹੀ ਕਰਦਾ ਰਹੇ ਘਰੇ ਬੈਠਾ ਵੀ ਕੋਈ ਨਹੀਂ ਰੋਟੀ ਆ ਜਾਊਗੀ, ਨਹੀਂ। ਇਹਦੇ ਲਈ ਕੁਦਰਤ ਦਾ ਲਾਅ ਹੈ ਵੀ ਤੁਹਾਨੂੰ ਤੁਹਾਡਾ ਗੁਰੂ ਕਹਿ ਕੇ ਗਿਆ ਵੀ ਤੁਹਾਨੂੰ ਕਿਰਤ ਕਰਨੀ ਪੈਣੀ, ਤੁਹਾਨੂੰ ਸਵੇਰੇ ਉੱਠ ਕੇ ਆਪਣੇ ਘਰੋਂ ਨਿਕਲਣਾ ਪੈਣਾ, ਕੰਮ ਤੇ ਜਾਣਾ ਪੈਣਾ, ਮੈਨੀਫੈਸਟ ਕੀਤਿਆਂ ਕੁਝ ਨਹੀਂ ਹੋਵੇਗਾ। ਤੋ ਇੱਦਾਂ ਦੇ ਜਿਹੜੇ ਸੁਪਨੇ ਨੇ ਜਿਹੜੇ, ਕਿਉਂਕਿ ਜਦੋਂ ਦਾ ਇੰਡਸਟਰੀਅਲ ਰੈਵੋਲੂਸ਼ਨ ਆਇਆ ਸੀ ਨਾ, ਮਜ਼ਦੂਰਾਂ ਦੇ ਕੋਲੋਂ 24-24 ਘੰਟੇ ਕੰਮ ਕਰਾਉਣ ਲਈ ਮੋਟੀਵੇਸ਼ਨਲ ਸਪੀਕਰ ਤਿਆਰ ਕੀਤੇ ਗਏ, ਜਿਨ੍ਹਾਂ ਦਾ ਅੱਜ ਬੜਾ ਤੁਸੀਂ ਬੋਲਬਾਲਾ ਵੇਂਦੇ ਹੋ। ਇਹਦਾ ਰੀਜ਼ਨ ਇਹ ਸੀ, ਇਹਦੇ ਪਿੱਛੇ ਅਸੀਂ ਗੱਲ ਸਮਝ ਗਏ ਵੀ ਕੁਦਰਤ ਵਿੱਚ ਸੁੱਖ ਦੁੱਖ ਬੰਦੇ ਦੇ ਨਾਲ ਚੱਲਦੇ ਰਹਿੰਦੇ ਨੇ। ਇਹ ਸਾਰਾ ਕੁਝ ਜਿਹੜਾ ਹੈ ਇਹ ਕ੍ਰੀਏਟ ਕੀਤਾ ਗਿਆ, ਸਟੈਬਲਿਸ਼ ਕੀਤਾ ਗਿਆ। ਮੋਟੀਵੇਸ਼ਨਲ ਸਪੀਕਰ, ਉੱਥੇ ਇੱਕ ਮਜ਼ਦੂਰ ਹੈ ਉਹਨੂੰ ਮੋਟੀਵੇਟ ਕਰੋ, ਉਹਨੂੰ ਵੀ ਮਤਲਬ 24 ਘੰਟੇ ਕੰਮ ਕਰਦਾ ਉਹ ਮਰ ਜਾਵੇ ਤਾਂ ਕਿ ਪ੍ਰੋਡਕਸ਼ਨ ਵੱਧ ਹੋਵੇ ਚੀਜ਼ਾਂ ਦੀ, ਤਾਂ ਕਿ ਜਿਹੜਾ ਇੰਡਸਟ ਮਤਲਬ ਉਹ ਬੰਦਾ ਹੈ ਉਹ ਵੱਧ ਆਪਣੀ ਅਰਨਿੰਗ ਕਰ ਸਕੇ, ਵੱਧ ਆਪਣਾ ਮਾਲ ਪੈਦਾ ਕਰ ਸਕੇ। ਇਸ ਕਰਕੇ ਮੋਟੀਵੇਸ਼ਨਲ ਜਿਹੜੇ ਨੇ ਸਪੀਕਰ ਪੈਦਾ ਹੋਏ। ਤੋ ਇੱਦਾਂ ਹੀ ਇੱਕ ਮੈਨੀਫੈਸਟ ਦੀ ਅੱਜ ਕੱਲ੍ਹ ਬੜੀ ਚੱਲਦੀ ਹੈ ਗੱਲ ਵੀ ਮੈਨੀਫੈਸਟ ਕਰੋ ਚੀਜ਼ਾਂ ਨੂੰ, ਤੁਹਾਡੇ ਕੋਲ ਆਪੇ ਇਨਵਾਇਰਮੈਂਟ ਸਾਰਾ ਤੁਹਾਡੇ ਲਈ ਕੰਮ ਕਰਨ ਲੱਗ ਪਵੇਗਾ। ਨਹੀਂ, ਇਹ ਵਾਧੂ ਦੀਆਂ ਗੱਲਾਂ ਨੇ, ਇਹਨਾਂ ਚੀਜ਼ਾਂ ਵਿੱਚ ਕੱਖ ਨਹੀਂ ਰੱਖਿਆ। ਹਾਂ, ਯਾਦ ਕਰੋ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ। ਜਦੋਂ ਤੁਸੀਂ ਧਨ ਆ ਜਿੰਨੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ, ਜਿਵੇਂ ਹੁਣ ਕੈਲਗਰੀ ਦੇ ਵਿੱਚ ਆਪਾਂ ਵੇਖਿਆ ਵੀ ਸਾਡੇ ਆਪਣੇ ਬੱਚੇ ਜਿਹੜੇ ਸੀ, ਇੱਕ ਵੀ ਉਹਨਾਂ ਵਿੱਚੋਂ ਕੋਈ ਹੋਰ ਨਹੀਂ ਸੀ, ਨਹੀਂ ਤਾਂ ਅਸੀਂ ਕਹਿੰਦੇ ਹਾਂ ਵੀ ਸਿੱਖਾਂ ਨੇ ਜਿੱਥੇ ਗਏ ਝੰਡੇ ਗੱਡੇ, ਜਿੰਨੇ ਐਕਸਟੋਰਸ਼ਨ ਦੀਆਂ ਜਿਹੜੀਆਂ ਧਮਕੀਆਂ, ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋਈਆਂ, ਤੁਸੀਂ ਕੱਢ ਕੇ ਵੇਖੋ ਵੀ ਉਹਨਾਂ ਵਿੱਚੋਂ ਜ਼ਿਆਦਾ ਬੱਚੇ ਕਿੰਨਾ ਦੇ ਨੇ, ਤੁਸੀਂ ਤੁਹਾਨੂੰ ਪਤਾ ਲੱਗ ਜਾਵੇਗਾ। ਹੁਣ ਉਹਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਸਾਡਾ ਸਮਾਜ ਵੀ ਹੈ, ਉਹ ਤਾਂ ਜ਼ਿੰਮੇਵਾਰ ਹੈਗੇ ਹੀ ਨੇ। ਸਮਾਜ ਇਸ ਕਰਕੇ ਜ਼ਿੰਮੇਵਾਰ ਹੈ ਵੀ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਵੈਲਿਊਜ਼ ਨੇ ਉਹ ਇੱਥੇ ਖਲੋਤੀਆਂ ਨੇ ਵੀ ਜੇ ਤੁਹਾਡੇ ਕੋਲ ਧਨ ਜ਼ਿਆਦਾ ਹੈ ਦੈਨ ਤੁਸੀਂ ਤਾਂ ਬੰਦੇ ਹੋ। ਜਦੋਂ ਤੁਸੀਂ ਤੁਹਾਡੀ ਸੋਸਾਇਟੀ ਦੇ ਵਿੱਚ ਧਨ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਵੇਗੀ ਵੀ ਤੁਸੀਂ ਬੰਦੇ ਹੀ ਤਾਂ ਹੋ ਜੇ ਤੁਹਾਡੇ ਕੋਲ ਗੱਡੀ ਆ ਹੈ, ਤੁਸੀਂ ਬੰਦੇ ਹੀ ਤਾਂ ਹੋ ਤੁਹਾਡੇ ਕੋਲ ਜਿਹੜਾ ਹੈ ਉਹ ਕੱਪੜੇ ਇੱਦਾਂ ਦੇ ਨੇ, ਤੁਸੀਂ ਬੰਦੇ ਹੀ ਤਾਂ ਹੋ ਜੇ 2-4 ਬੰਦੇ ਤੁਹਾਡੇ ਨਾਲ ਇੱਦਾਂ ਤਕੜੇ ਤੁਰੇ ਫਿਰਨ, ਬਾਡੀ ਗਾਰਡ ਹੋਣ, ਤੇ ਫਿਰ ਠੀਕ ਹੈ, ਫਿਰ ਇਹ ਸੋਸਾਇਟੀ ਵਿੱਚ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ। ਵੇਖੋ ਜਿੱਥੇ ਗੰਦਗੀ ਹੋਵੇਗੀ ਮੱਛਰ ਉੱਥੇ ਆਪਣੇ ਆਪ ਪੈਦਾ ਹੋ ਜਾਵੇਗਾ।
ਜਦੋਂ ਸਾਡੇ ਥੋਟ ਵਿੱਚ ਸਾਡੀਆਂ ਵਿਚਾਰਾਂ ਵਿੱਚ ਸਾਡੇ ਬੱਚਿਆਂ ਨੂੰ ਅਸੀਂ ਨਿੱਕਿਆਂ ਨਿੱਕਿਆਂ ਨੂੰ ਧਨ ਦੌਲਤ ਮਤਲਬ ਜਦੋਂ ਅਸੀਂ ਉਹਨਾਂ ਦੀ ਸੁਰਤ ਵਿੱਚ ਇਹ ਗੰਦਗੀ ਧਨ ਦੀ ਪੈਦਾ ਕਰ ਰਹੇ ਹਾਂ ਫਿਰ ਮੱਛਰ ਤੇ ਆਵੇਗਾ ਹੀ ਫਿਰ ਪ੍ਰੋਬਲਮਸ ਤੇ ਆਉਣਗੀਆਂ ਨਾ ਵਾਧੂ ਦੀਆਂ ਸ਼ੋਸ਼ੇਬਾਜ਼ੀਆਂ ਵਾਧੂ ਦੇ ਵਿਖਾਵੇ ਵਿੱਚ ਜਦੋਂ ਸਾਡੀ ਸੁਸਾਇਟੀ ਉਲਝੀ ਪਈ ਹੈ ਫਿਰ ਚੀਜ਼ਾਂ ਤੇ ਹੋਣਗੀਆਂ ਹੀ ਮਤਲਬ ਇਹਦਾ ਜੇ ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਉਹਨਾਂ ਨੂੰ ਜਸਟੀਫਾਈ ਕਰ ਰਿਹਾ ਮੈਂ ਉਹ ਤੇ ਗਲਤ ਹੈ ਹੀ ਉਹਨਾਂ ਨੂੰ ਤੇ ਆਪੇ ਕਾਨੂੰਨ ਸਜ਼ਾ ਦੇਵੇਗਾ ਜਿਹਨਾਂ ਨੇ ਆਪਣੇ ਅੰਦਰ ਨੂੰ ਸਵਾਰਿਆ ਨਹੀਂ ਠੀਕ ਨਹੀਂ ਕੀਤਾ ਤੋ ਇਹ ਉਹ ਸਾਰੀ ਗੇਮ ਉੱਥੇ ਵੀ ਇੱਦਾਂ ਹੀ ਢੁਕਦੀ ਹੈ ਵੀ ਜਿਹਾ ਬੀਜਾ ਸੋ ਲੁਣਾ ਹੈ ਕਰਮਾ ਸੰਦੜਾ ਖੇਤ ਜਿਹਨੂੰ ਸਾਡੇ ਬਾਬੇ ਨੇ ਆਖਿਆ ਦੱਦੈ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਉਹ ਭਾਵੇਂ ਸੁਸਾਇਟੀ ਦਾ ਆਪਣਾ ਹੋਵੇ ਤੇ ਜਾਂ ਜਿਹੜੇ ਇਹ ਨੌਜਵਾਨ ਨੇ ਕੋਈ 20 ਸਾਲ ਦੀ ਉਮਰ ਕੋਈ 22 ਸਾਲ ਦੀ ਉਮਰ ਭਾਵੇਂ ਉਹਨਾਂ ਦਾ ਹੈ ਉਹਨਾਂ ਦੇ ਘਰ ਦੇ ਭੁਗਤਣਗੇ ਉਹ ਆਪ ਭੁਗਤਣਗੇ ਤੋ ਇਹ ਸਾਰਾ ਇੱਦਾਂ ਹੀ ਚੱਲ ਰਿਹਾ ਹੈ ਸਾਰਾ ਇੱਦਾਂ ਹੀ ਤੋ ਸਤਿਗੁਰ ਦੀ ਬਾਣੀ ਨੇ ਬੜਾ ਸਿੱਧਾ ਸਾਨੂੰ ਆਖਿਆ ਵੀ ਤੁਸੀਂ ਆਪਣੀ ਕਿਰਤ ਕਰਨੀ ਹੈ ਮਿਹਨਤ ਕਰਨੀ ਹੈ ਮਿਹਨਤ ਕਰਕੇ ਕੋਈ ਚੀਜ਼ ਤੁਸੀਂ ਪ੍ਰਾਪਤ ਕਰ ਲੈਂਦੇ ਹੋ ਕੋਈ ਮਾੜੀ ਗੱਲ ਨਹੀਂ ਹੈ ਬਹੁਤ ਚੰਗੀ ਗੱਲ ਹੈ ਪਰ ਦੂਜੀ ਗੱਲ ਇਹ ਹੈ ਵੀ ਪਦਾਰਥ ਕਦੀ ਵੀ ਜਿਹੜਾ ਹੈ ਉਹ ਇੱਥੇ ਨਹੀਂ ਹੈਗਾ ਉਹ ਹਮੇਸ਼ਾ ਥੱਲੇ ਰਹੇਗਾ ਇੱਥੇ ਬੰਦੇ ਦਾ ਕਰੈਕਟਰ ਹੋਵੇਗਾ ਕਿਰਦਾਰ ਹੋਵੇਗਾ ਇੱਥੇ ਰੱਬ ਹੋਵੇਗਾ ਇੱਥੇ ਗੁਰੂ ਹੋਵੇਗਾ ਚੰਗੇ ਗੁਣ ਹੋਣਗੇ ਚੰਗੀਆਂ ਕੁਆਲਿਟੀਜ਼ ਹੋਣਗੀਆਂ ਪੈਸਾ ਨਹੀਂ ਹੋ ਸਕਦਾ ਇੱਥੇ ਪੈਸਾ ਹਮੇਸ਼ਾ ਥੱਲੇ ਰਹੇਗਾ ਕੋਈ ਵੀ ਅਹੁਦਾ ਰੁਤਬਾ ਕੋਈ ਵੀ ਇੱਥੇ ਨਹੀਂ ਹੋਵੇਗਾ ਉਹ ਥੱਲੇ ਹੀ ਹੋਵੇਗਾ ਉਸ ਕੋਈ ਉਸ ਚੀਜ਼ ਪਿੱਛੇ ਭੱਜਾ ਫਿਰਦਾ ਉਹ ਵੀ ਕਰਮਕਾਂਡ ਕਰ ਰਿਹਾ ਤੇ ਕੋਈ ਜਿਹੜਾ ਹੈ ਜਿਹਦੇ ਕੋਲ ਬਹੁਤ ਕੁਝ ਆ ਗਿਆ ਉਹ ਵੀ ਬਾਹਰ ਆ ਕੇ ਕਹਿੰਦੇ ਦੁਖੀ ਤੁਰਿਆ ਫਿਰਦਾ ਹਾਲਾਤ ਉਹਦੇ ਵੀ ਚੰਗੇ ਨੇ ਤੋ ਬਾਬਾ ਜੀ ਨੇ ਇੱਥੇ ਜਿਹੜੀ ਅੱਜ ਬਖਸ਼ਿਸ਼ ਕੀਤੀ ਆਖਿਆ ਬੰਦਾ ਦੁਖੀ ਕਿਉਂ ਹੈ ਉਹਦਾ ਮੂਲ ਕਾਰਨ ਇਹਦਾ ਕਰਮਕਾਂਡ ਕੋਈ ਹੱਲ ਨਹੀਂ ਤੁਸੀਂ ਚੁੱਭੀ ਜਾ ਕੇ ਮਾਰ ਲਓ ਜਿੱਥੇ ਮਰਜ਼ੀ ਕੋਈ ਹੱਲ ਨਹੀਂ ਹੈਗਾ ਤੁਸੀਂ ਬਾਣੀ ਦੇ ਪਾਠ ਪੜ੍ਹ ਲਓ ਇਹਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਜੋ ਮਰਜ਼ੀ ਕਰ ਲਓ ਇਹਦਾ ਕੋਈ ਹੱਲ ਨਹੀਂ ਹੈਗਾ ਬਾਬਾ ਜੀ ਕਹਿੰਦੇ ਦੋ ਚੀਜ਼ਾਂ ਵੱਲ ਧਿਆਨ ਦੇ ਜੇ ਤੂੰ ਸੁਖੀ ਹੋਣਾ ਚਾਹੁੰਦਾ ਇੱਕ ਆਸ ਚਾਹੇ ਉਹ ਕਿਸੇ ਦੇ ਉੱਤੇ ਵੀ ਤੂੰ ਰੱਖੀ ਹੋਈ ਹੈ ਤੇ ਦੂਜੀ ਮਨਸਾ ਮਨਸਾ ਦਾ ਅਰਥ ਹੈ ਆਪਣੇ ਮਨ ਵਿੱਚ ਉੱਠਦੇ ਹੋਏ ਫੁਰਨਿਆਂ ਵੱਲ ਧਿਆਨ ਦੇ ਇਹਨਾਂ ਖਿਆਲਾਂ ਵੱਲ ਧਿਆਨ ਦੇ ਆਸਾ ਮਨਸਾ ਬੰਧਨੀ ਭਾਈ ਇਹਨੇ ਤੈਨੂੰ ਬੰਧਨੀ ਤੈਨੂੰ ਬੰਨਿਆ ਹੋਇਆ ਬੰਧਨੀ ਦਾ ਮਤਲਬ ਤੈਨੂੰ ਬੰਨਿਆ ਹੋਇਆ ਇਹਨੇ ਇਹੋ ਹੀ ਤੇ ਗੁਰੂ ਬੰਧਨ ਕੱਟਦਾ ਜਿਹਨੂੰ ਆਪਾਂ ਪੜ੍ਹਦੇ ਹਾਂ ਵੀ ਸਤਿਗੁਰ ਸਿੱਖ ਕੇ ਬੰਧਨ ਕਾਟੇ ਹੋਰ ਗੁਰੂ ਬੰਧਨ ਕਿਹੜੇ ਕੱਟਦਾ ਸਾਨੂੰ ਕਿਹੜੇ ਬੰਧਨ ਨੇ ਬਾਰੀ ਹੈਗੇ ਕੋਈ ਸੰਗਲ ਮੇਰੇ ਬੱਝੇ ਹੁਣ ਤੁਹਾਡੇ ਬੱਝੇ ਹੁਣ ਕਿਸੇ ਦੇ ਵੀ ਨਹੀਂ ਹੈ ਹੋਰ ਕਿਹੜੇ ਬੰਧਨ ਨੇ ਵੀ ਇਹ ਬੰਧਨ ਇਹ ਮਤਲਬ ਇੱਦਾਂ ਕਹਿ ਲਓ ਵੀ ਇਨਵਿਜੀਬਲ ਜਿਹੜੇ ਸੰਗਲ ਨੇ ਜਿਹੜੇ ਬੰਧਨ ਨੇ ਇਹ ਸਾਡੇ ਅੰਦਰ ਹੀ ਨੇ ਇਹ ਹੋਰ ਕਿਤੇ ਨਹੀਂ ਹੈਗੇ ਬਾਹਰ ਨਹੀਂ ਹੈਗੇ ਬਾਹਰੋਂ ਤੇ ਆਪਾਂ ਆਜ਼ਾਦ ਹਾਂ ਆਸਾ ਮਨਸਾ ਬੰਧਨੀ ਭਾਈ ਬਾਬਾ ਜੀ ਨੇ ਕਿਹਾ ਕਰਮ ਧਰਮ ਬੰਧਕਾਰੀ ਤੇ ਉੱਤੋਂ ਕੀ ਹੋਇਆ ਵੀ ਜਿਹੜੇ ਧਰਮ ਦੇ ਕੰਮ ਦੱਸੇ ਗਏ ਉਹਨਾਂ ਨੇ ਵੀ ਬੰਦੇ ਨੂੰ ਬੰਨ ਲਿਆ ਵੀ ਇੱਕ ਅੰਦਰ ਦੀ ਆਸਾ ਮਨਸਾ ਕਰਕੇ ਬੱਧਾ ਹੋਇਆ ਦੂਜਾ ਪੰਡਿਤਾਂ ਨੇ ਧਾਰਮਿਕ ਲੋਕਾਂ ਨੇ ਇੰਨਾ ਉਲਝਾ ਕੇ ਰੱਖ ਦਿੱਤਾ ਕਿ ਉੱਥੇ ਵੀ ਬੰਦਾ ਬੱਝਾ ਹੋਇਆ ਮੈਂ ਪਿਛਲੇ ਦਿਨ ਵੀ ਇਹ ਕਰਜ਼ ਸਾਂਝੀ ਕੀਤੀ ਸੀ ਵੀ ਸਾਡੀ ਕਿਸੇ ਭੈਣ ਨੇ ਇੱਥੇ ਡੈਸਕ ਦੇ ਉੱਤੇ ਫੋਨ ਕੀਤਾ ਕਹਿੰਦੀ ਜੀ ਆਨੰਦ ਕਾਰਜ ਦੀ ਡੇਟ ਬਾਰੇ ਉਹ ਪੁੱਛਣ ਡਈ ਸੀ ਉਹਨੇ ਐਤਵਾਰ ਦਾ ਦਿਨ ਪੁੱਛਿਆ ਕਹਿੰਦੀ ਐਤਵਾਰ ਖਾਲੀ ਹੈਗਾ ਮੈਂ ਕਿਹਾ ਭੈਣੇ ਹੈ ਤੇ ਖਾਲੀ ਹੈ ਪਰ ਐਤਵਾਰ ਹੁੰਦਾ ਨਹੀਂ ਕਿਉਂਕਿ ਸੰਗਤਾਂ ਦੀ ਆਵਾਜਾਈ ਆਮ ਹੈ ਮੈਂ ਕਿਹਾ ਸ਼ਨੀਵਾਰ ਹੋ ਜਾਊ ਇੱਕ ਦਿਨ ਪਹਿਲਾਂ ਕਹਿੰਦੀ ਨਹੀਂ ਇੱਦਾਂ ਨਹੀਂ ਕਰਾ ਸਕਦੇ ਮੈਂ ਕਿਹਾ ਕਿਉਂ ਕਹਿੰਦੀ ਇੱਦਣ ਸ਼ਰਾਧ ਹੈ ਸ਼ਰਾਧ ਹੈ ਹੁਣ ਕੀ ਹੋਇਆ ਇਹ ਥੋਟ ਕਿੰਨੇ ਪਾਇਆ ਵੀ ਸ਼ਰਾਧ ਵਾਲੇ ਦਿਨ ਆਨੰਦ ਕਾਰਜ ਨਹੀਂ ਹੋ ਸਕਦਾ ਕੀ ਸ਼ਰਾਧ ਵਾਲੇ ਦਿਨ ਬੱਚੇ ਨਹੀਂ ਜੰਮਦੇ ਸ਼ਰਾਧਾਂ ਵਾਲੇ ਦਿਨ ਬੱਚਿਆਂ ਦਾ ਜਨਮ ਨਹੀਂ ਹੁੰਦਾ ਤੇ ਜਿਹੜਾ ਬੱਚਾ ਸ਼ਰਾਧ ਵਾਲੇ ਦਿਨ ਜੰਮ ਪਵੇ ਕੀ ਉਹ ਕਲਖਣਾ ਹੋ ਜਾਂਦਾ ਉਹਨੂੰ ਸੋਟਾਵਾਂਗੇ ਆਪਾਂ ਤੋ ਮੈਂ ਉਹਨੂੰ ਕਿਹਾ ਕਹਿੰਦੀ ਵੀਰ ਅਸੀਂ ਨਹੀਂ ਵਿਚਾਰ ਕਰਦੇ ਪਰ ਜਿਹਨਾਂ ਨੇ ਆਉਣਾ ਉਹਨਾਂ ਇੰਡੀਆ ਤੋਂ ਆਉਣਾ ਉਹ ਕਹਿੰਦੇ ਨਹੀਂ ਇੱਦਾਂ ਨਹੀਂ ਕਰਨਾ ਉਹਨੇ ਚਲੋ ਇੰਨੀ ਗੱਲ ਮੈਨੂੰ ਕਹੀ ਮੈਂ ਕਿਹਾ ਤੁਸੀਂ ਇੰਡੀਆ ਵਾਲਿਆਂ ਨੂੰ ਕਿਹੋ ਵੀ ਆਪਣਾ ਇੱਕ ਦਿਨ ਦਾ ਫਰਕ ਚੱਲਦਾ ਕੋਈ ਗੱਲ ਨਹੀਂ ਇੱਥੇ ਉਦੋਂ ਐਤਵਾਰ ਹੀ ਹੋਣਾ ਜਾਂ ਇੱਥੇ ਇੱਕ ਦਿਨ ਪਿੱਛੇ ਹੀ ਹੋਣਾ ਉਦੋਂ ਤੋ ਅਸੀਂ ਇਹ ਇਹ ਹੈ ਵੀ ਧਾਰਮਿਕ ਕੰਮਾਂ ਵਿੱਚ ਵੀ ਸਾਨੂੰ ਬੰਨ ਲਿਆ ਗਿਆ ਵੀ ਜਿਹੜੇ ਸਾਨੂੰ ਧਾਰਮਿਕ ਵੀ ਨਜ਼ਰ ਆਉਂਦੇ ਨੇ ਨਾ ਉਹ ਵੀ ਬੱਝੇ ਹੋਏ ਨੇ ਉਹ ਵੀ ਮੁਕਤ ਨਹੀਂ ਹੈਗੇ ਉਹ ਕਰਮਕਾਂਡਾਂ ਵਿੱਚ ਬੱਝੇ ਹੋਏ ਨੇ ਧਾਰਮਿਕ ਲੋਕਾਂ ਨੂੰ ਤੇ ਕਈ ਵਾਰ ਇਹ ਵੀ ਹੁੰਦਾ ਵੀ ਸੱਜੇ ਹੱਥ ਕੜਾ ਪਾਉਣਾ ਕਿ ਖੱਬੇ ਹੱਥ ਪਾਉਣਾ ਇਹ ਵੀ ਬੱਝੇ ਹੋਏ ਨੇ ਇਹ ਕਿਹੜੇ ਮੁਕਤ ਨੇ ਇਹ ਵੱਖਰੇ ਤਰੀਕੇ ਨਾਲ ਬੱਝੇ ਹੋਏ ਨੇ ਇਹਨਾਂ ਨੂੰ ਇੱਦਾਂ ਲੱਗਦਾ ਵੀ ਮਹਾਰਾਜ ਦਾ ਚੱਕਰ ਇੱਧਰ ਦੀ ਕੱਢਣਾ ਚਾਹੀਦਾ ਕਿ ਉੱਧਰ ਦੀ ਕੱਢਣਾ ਚਾਹੀਦਾ ਇਹ ਵੀ ਬੱਝੇ ਹੋਏ ਨੇ ਫਰਕ ਕੋਈ ਨਹੀਂ ਤੋ ਬਾਬਾ ਜੀ ਨੇ ਕਿਹਾ ਬੰਦਾ ਆਸਾ ਤੇ ਮਨਸਾ ਤੋਂ ਵੀ ਬੱਝਾ ਹੋਇਆ ਆਪਣੀਆਂ ਆਸਾਂ ਤੇ ਫੁਰਨਿਆਂ ਵਿੱਚ ਵੀ ਬੱਝਾ ਹੋਇਆ ਤੇ ਉੱਤੋਂ ਦੁਖੀ ਤੇ ਇਸ ਕਰਕੇ ਹੈ
ਪਰ ਕਰਮ ਕਾਂਡਾਂ ਦੇ ਵਿੱਚ ਵੀ ਬੱਝਾ ਹੋਇਆ। ਕਿਸੇ ਪੰਡਿਤ ਨੇ ਕਿਹਾ ਫਲਾਨੀ ਜਗ੍ਹਾ ਤੇ ਨਾ ਆਇਆ ਕਰ, ਉੱਥੇ ਜਾ ਕੇ ਵਰਤ ਰੱਖਿਆ ਕਰ, ਉੱਥੇ ਜਾ ਕੇ ਮੱਥਾ ਟੇਕਿਆ ਕਰ, ਪੁੰਨਿਆਂ ਤੇ ਜਾਇਆ ਕਰ, ਮੱਸਿਆ ਤੇ ਜਾਇਆ ਕਰ। ਤੋ ਇਹਨਾਂ ਚੀਜ਼ਾਂ ਵਿੱਚ ਵੀ ਬੰਦਾ ਬੰਨਿਆ ਹੀ ਫਿਰਦਾ, ਮੂਲ ਜੜ ਨੂੰ ਪਕੜਦਾ ਨਹੀਂ। ਕੀ ਹੈ, ਜਿਵੇਂ ਕੋਈ ਡਾਕਟਰ ਹੋਵੇ, ਉਹ ਵੈਸੇ ਹੈ ਤੇ ਕੋਈ ਯੋਗ ਜਿਹਾ ਹੀ ਹੈ, ਉਹ ਕਹਿੰਦੇ ਕੋਈ ਬੰਦਾ ਡਾਕਟਰ ਦੇ ਕੋਲ ਚਲਿਆ ਗਿਆ ਤੇ ਉਹਨੂੰ ਬੁਖਾਰ ਚੜਿਆ ਸੀ, ਸਰੀਰ ਉਹਦਾ ਤਪ ਰਿਹਾ ਸੀ, ਤੇ ਡਾਕਟਰ ਉਹਨੂੰ ਕਹਿੰਦਾ ਵੀ ਜਾ ਠੰਡੇ ਪਾਣੀ 'ਚ ਇਸ਼ਨਾਨ ਕਰ ਇੱਕ ਵਾਰ। ਉਹਨੇ ਮੰਨ ਲਈ ਜੀ ਡਾਕਟਰ ਦੀ, ਠੰਡੇ ਪਾਣੀ 'ਚ ਨਵਾਇਆ ਤੇ ਉਹਨੂੰ ਨਮੂਨੀਆ ਹੋ ਗਿਆ। ਉਹ ਆਂਦਾ ਜੀ ਮੇਰਾ ਤੇ ਕੰਮ ਵਿਗੜ ਗਿਆ, ਨਮੂਨੀਆ ਹੋ ਗਿਆ। ਕਹਿੰਦਾ ਨਮੂਨੀਆ ਦਾ ਇਲਾਜ ਆਪਣੇ ਕੋਲ ਬਹੁਤ ਵਧੀਆ, ਨਮੂਨੀਆ ਦਾ ਇਲਾਜ ਹੈਗਾ, ਇਹਦੀ ਤੈਨੂੰ ਦਵਾਈ ਦਿੰਦਾ ਹੁਣ ਮੈਂ। ਤੋ ਇਹ ਸਿਚੁਏਸ਼ਨ ਹੈ। ਅਸੀਂ ਜਿੱਦਾਂ ਜਿੱਦਾਂ ਬੰਦਾ ਪ੍ਰੋਬਲਮ 'ਚ ਫਸਦਾ ਜਾਂਦਾ, ਕਿਸੇ ਬਾਬਿਆਂ ਦੇ ਪਿੱਛੇ ਵੀ ਕੋਈ ਲੱਗ ਜਾਂਦਾ, ਕੋਈ ਡੇਰੇਦਾਰਾਂ ਪਿੱਛੇ ਲੱਗ ਜਾਂਦਾ, ਉਹਦੀ ਪ੍ਰੋਬਲਮ 'ਚ ਵਾਧਾ ਹੀ ਹੁੰਦਾ ਜਾਂਦਾ। ਜੇ ਉਹਨੂੰ ਸਿੱਧਾ ਹੀ ਗੱਲ ਸਮਝਾਈ ਹੋਵੇ, ਸਿੱਧਾ ਹੀ ਗੱਲ ਦੱਸੀ ਹੋਵੇ, ਵੇਖੋ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਵੀ ਭਾਈ ਦੁੱਖ ਸੁੱਖ ਸਰੀਰਾਂ ਦੇ ਨਾਲ ਵਾਪਰਦੇ ਨੇ, ਕਿਹਦੇ ਉੱਤੇ ਨਹੀਂ ਵਾਪਰਦੇ? ਕੋਈ ਬੰਦਾ ਬਾਂਹ ਖੜੀ ਕਰਕੇ ਆਖੇ, ਕੋਈ ਧਾਰਮਿਕ ਬੰਦਾ ਆਖੇ ਵੀ ਸਾਨੂੰ ਦੁੱਖ ਸੁੱਖ ਨਹੀਂ ਆਉਂਦੇ, ਇਹ ਵਾਪਰਦੇ ਨੇ ਸਰੀਰਾਂ ਦੇ ਨਾਲ। ਇਹਦੇ ਵਿੱਚ ਵੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਲੋੜ ਹੈ। ਵੀ ਜੇ ਤੂੰ ਦੁਖੀ ਹੈ ਤੇ ਉਹਦਾ ਕਾਰਨ ਤੇਰੀ ਆਪਣੀ ਈਗੋ ਤੇ ਨਹੀਂ, ਤੇਰਾ ਆਪਣਾ ਹੰਕਾਰ ਤੇ ਨਹੀਂ, ਵੀ ਲੋੜ ਹੰਕਾਰ ਨੂੰ ਦੂਰ ਕਰਨ ਦੀ ਹੈ। ਜੇ ਤੂੰ ਦੁਖੀ ਹੈ, ਇਹਦਾ ਕਾਰਨ ਤੇਰਾ ਆਪਣਾ ਲਾਲਚ ਤੇ ਨਹੀਂ, ਗਰੀਡ ਤੇ ਨਹੀਂ, ਲੋਭ ਤੇ ਨਹੀਂ, ਆਹ ਰੀਜ਼ਨ ਹੈ, ਆਹ ਕਾਰਨ ਹੈ। ਜੇ ਤੂੰ ਦੁਖੀ ਹੈ ਤੇ ਤੇਰਾ ਆਪਣਾ ਕ੍ਰੋਧ ਤੇ ਨਹੀਂ ਤੈਨੂੰ ਦੁਖੀ ਕਰ ਰਿਹਾ। ਮਤਲਬ ਤੁਸੀਂ ਵੇਖੋ, ਜਿੰਨੀ ਇਹ ਜਿੰਨੇ ਬੰਧਨ ਹੋਣਗੇ ਬੰਦੇ ਦੇ ਅੰਦਰ ਹੀ ਪਏ ਹੋਣਗੇ ਕਿਤੇ ਨਾ ਕਿਤੇ, ਕਿਸੇ ਵੀ ਚੀਜ਼ ਨਾਲ। ਤੂੰ ਗੁਰੂ ਸਾਹਿਬ ਕਿਰਪਾ ਕਰੇ, ਬਾਬਾ ਜੀ ਨੇ ਆਖਿਆ ਪਾਪ ਪੁੰਨ ਜਗ ਜਾਇਆ ਭਾਈ। ਸੰਸਾਰ ਜਿਹੜਾ ਹੈ ਉਹ ਜਾਂ ਪਾਪ ਵਿੱਚ ਫਸਿਆ ਹੋਇਆ ਤੇ ਜਾਂ ਪੁੰਨ ਵਿੱਚ ਫਸਿਆ ਹੋਇਆ, ਕੋਈ ਪਾਪ ਪੁੰਨ ਨਹੀਂ ਹੁੰਦਾ ਦੁਨੀਆਂ ਉੱਤੇ। ਬਾਬਾ ਜੀ ਨੇ ਬਾਣੀ ਵਿੱਚ ਬੜਾ ਸਪਸ਼ਟ ਲਿਖਿਆ, ਪਾਪ ਪੁੰਨ ਤਾਂ ਭਈ ਕਹਾਵਤ। ਹੁਣ ਪਾਪ ਪੁੰਨ ਇੱਥੇ ਕੀ ਹੈ? ਪੈਰ ਥੱਲੇ ਕੀੜਾ ਆ ਕੇ ਵੀ ਮਰ ਗਿਆ ਤੇ ਕਹਿੰਦੇ ਪਾਪ ਹੋ ਗਿਆ, ਤੇ ਕੋਈ ਪੁੰਨੀ ਬਣਿਆ ਫਿਰਦਾ ਵੀ ਮੈਂ ਬਹੁਤ ਵੱਡਾ ਪੁੰਨੀ, ਕਲਿਆਣ ਉਹਦਾ ਵੀ ਨਹੀਂ ਹੋਣਾ, ਭਲਾ ਉਹਦਾ ਵੀ ਨਹੀਂ ਹੋਣਾ। ਹੁਣ ਕੋਈ ਕਹਿ ਸਕਦਾ ਪੁੰਨ ਕਰਨਾ ਕੋਈ ਮਾੜੀ ਗੱਲ ਹੁੰਦੀ ਹੈ? ਪੁੰਨ ਕੀਤਾ ਹੀ ਤਾਂ ਜਾਂਦਾ ਏ ਜਦੋਂ ਤੁਸੀਂ ਕਿਸੇ ਫੁਰਨੇ ਨਾਲ ਬੱਝੇ ਹੋਵੋ, ਕਿਉਂਕਿ ਤੁਸੀਂ ਪੁੰਨ ਤਾਂ ਕੀਤਾ ਵੀ ਮੈਂ ਜੇ 10 ਦੇ ਰਿਹਾ ਤੇ ਇਹਦੇ ਬਦਲੇ ਮੈਨੂੰ 100 ਮਿਲੇਗਾ। ਤੁਸੀਂ ਫੁਰਨੇ ਨਾਲ ਹੀ ਬੱਝੇ ਹੋਏ ਹੋ, ਉਹ ਕੋਈ ਬਹੁਤਾ ਫਰਕ ਨਹੀਂ ਹੈਗਾ, ਪੁੰਨ ਵੀ ਬੰਦੇ ਨੇ ਤਾਂ ਹੀ ਕਮਾਇਆ। ਤੋ ਇਹ ਸਿੱਖੀ ਦਾ ਵੈਸੇ ਵਿਸ਼ਾ ਹੀ ਨਹੀਂ ਹੈਗੀਆਂ ਇਹ ਚੀਜ਼ਾਂ, ਪਾਪ ਪੁੰਨ ਇਹ ਸਿੱਖੀ ਦਾ ਵਿਸ਼ਾ ਨਹੀਂ ਹੈਗਾ। ਪਾਪ ਪੁੰਨ ਤਾਂ ਭਈ ਕਹਾਵਤ, ਬਾਬਾ ਜੀ ਨੇ ਕਿਹਾ ਪਾਪ ਪੁੰਨ ਤਾਂ ਭਈ ਕਹਾਵਤ। ਆਖਿਆ ਕਹਾਣੀਆਂ ਜੀਆਂ ਨੇ ਪਾਪ ਪੁੰਨ ਦੀਆਂ, ਤੇ ਕੋ ਨਰਕ ਕੋ ਸੁਰਗ ਬੰਛਾਵਤ, ਆਲ ਜਾਲ ਮਾਇਆ ਜੰਜਾਲ। ਆਖਿਆ ਪਾਪ ਪੁੰਨ ਤਾਂ ਭਈ ਕਹਾਵਤ, ਇਹ ਕਹਾਣੀਆਂ ਨੇ। ਬਾਬਾ ਜੀ ਕਿਉਂ ਪਾਪ ਪੁੰਨ ਵਾਲੀਆਂ? ਆਖਿਆ ਕੋਈ ਸਮਝਦਾ ਹੈ ਪਾਪ ਕਰਕੇ ਮੈਂ ਨਰਕਾਂ ਨੂੰ ਤੁਰ ਜਾਣਾ, ਕੋਈ ਸਮਝਦਾ ਹੈ ਪੁੰਨ ਕਰਾਂਗਾ ਤੇ ਸਵਰਗ ਮਿਲ ਜਾਣਗੇ, ਇਦੋਂ ਵੱਧ ਤੇ ਹੋਰ ਕੋਈ ਗੱਲ ਨਹੀਂ ਨਾ ਹੈਗੀ। ਤੇ ਉੱਥੇ ਵੀ ਕੰਮ ਲਾਲਸਾ ਹੀ ਕਰ ਰਹੀ ਹੈ, ਲਾਲਸਾ, ਤੇ ਲਾਲਸਾ ਹੀ ਤੇ ਤੁਹਾਨੂੰ ਦੁਖੀ ਕਰ ਰਹੀ ਹੈ। ਤੇ ਲਾਲਸਾ ਹੈ ਜੇ ਮੈਂ ਪੁੰਨ ਕੀਤਾ ਤੇ ਫਿਰ ਮੈਂ ਸਵਰਗ ਨੂੰ ਜਾਵਾਂਗਾ, ਮੈਂ ਪਾਪ ਕੀਤਾ ਬਾਬਾ ਜੀ ਮੈਂ ਨਰਕ ਨੂੰ ਚਲੇ ਜਾਣਾ। ਤੋ ਕੋਈ ਤੀਜਾ ਉੱਥੇ ਕਾਰਨ ਨਹੀਂ ਹੈ, ਬੰਦਾ ਵੱਧਾ ਹੀ ਲਾਲਸਾਵਾਂ ਨਾਲ ਹੋਇਆ। ਆਖਿਆ ਜਗਤ ਮਰ ਜਾਂਦਾ ਪਾਪ ਦੇ ਵਿੱਚ ਪੁੰਨ ਵਿੱਚ, ਤੇ ਕਈ ਵਾਰਾਂ ਤੇ ਪਾਪ ਪੁੰਨ ਦੀ ਜਿਹੜੀ ਪਰਿਭਾਸ਼ਾ ਹੈ, ਜਿਹੜੀ ਡੈਫੀਨੇਸ਼ਨ ਹੈ, ਉਹ ਤੁਸੀਂ ਜੈਨੀਆਂ ਵਿੱਚ ਪੜ੍ਹ ਕੇ ਵੇਖ ਲਓ। ਜੈਨੀ ਜਿਹੜੇ ਨੇ ਨਾ ਪਾਪ ਪੁੰਨ ਦੇ ਮਸਲੇ ਉੱਤੇ ਇੰਨੇ ਗਿਰ ਜਾਂਦੇ ਨੇ ਵੀ ਉਹ ਜੇ ਵਿਸ਼ਟਾ ਵੀ ਕਰਦੇ ਨੇ ਨਾ, ਜਿਹਨੂੰ ਆਪਾਂ ਲੈਟਰੀਨ ਕਹਿੰਦੇ ਹਾਂ, ਟੋਇਲਟ ਵੀ ਜਾਂਦੇ ਨੇ ਜੇ ਉਹ, ਤੇ ਟੋਇਲਟ ਨੂੰ ਵੀ ਫੋਲ ਦਿੰਦੇ ਨੇ ਇੱਦਾਂ ਕਰਕੇ। ਪਤਾ ਕਿਉਂ? ਕਿਉਂਕਿ ਉਹਨਾਂ ਦੇ ਜੇਨ ਵਿੱਚ ਇਹ ਗੱਲ ਪਾਈ ਗਈ ਹੈ ਵੀ ਲੈ ਉਹ ਜਿਹੜੀ ਟੋਇਲਟ ਮੈਂ ਕੀਤੀ ਹੈ ਉਹਦੇ ਵਿੱਚ ਵੀ ਕੀੜੇ ਨੇ, ਉਹ ਵੀ ਨਹੀਂ ਮਰਨੇ ਚਾਹੀਦੇ, ਉਹ ਵੀ ਪਾਪ ਹੋਵੇਗਾ। ਕੱਲਾ ਕੱਲਾ ਸਿਰ ਦਾ ਵਾਲ ਪਟਾ ਦਿੰਦੇ ਨੇ ਕਈ ਵਾਰ, ਕੱਲਾ ਕੱਲਾ ਸਿਰ ਦਾ ਵਾਲ, ਵੀ ਸਿਰ ਵਿੱਚ, ਕਿਉਂਕਿ ਨਹਾਉਂਦੇ ਨਹੀਂ, ਜੂਆਂ ਚੱਲ ਜਾਂਦੀਆਂ ਨੇ ਸਿਰ ਦੇ ਵਿੱਚ, ਤੇ ਜੂਆਂ ਵੀ ਨਹੀਂ ਮਰਨ ਦੇਣੀਆਂ, ਉਹ ਵੀ ਪਾਪ ਹੋਵੇਗਾ। ਤੋ ਪਾਪ ਦੀ ਜਾਂ ਪੁੰਨ ਦੀ ਕੋਈ ਇੱਕ ਇੱਦਾਂ ਪਰਿਭਾਸ਼ਾ ਸੈੱਟ ਨਹੀਂ ਹੈਗੀ। ਕਿਸੇ ਲਈ ਜੂਂ ਦਾ ਮਰਨਾ ਵੀ ਕੀ ਹੈ? ਪਾਪ ਹੀ ਹੈ। ਤੇ ਕਿਸੇ ਨੂੰ ਜੂਂ ਨੂੰ ਬਚਾਉਣਾ ਵੀ ਕੀ ਹੈ? ਪੁੰਨ ਹੀ ਹੈ। ਕੋਈ ਕਹਿ ਸਕਦਾ ਮੈਂ ਜੂਂ ਬਚਾ ਲਈ ਤੇ ਪੁੰਨ ਕਰਤਾ। ਤੋ ਪਾਪ ਪੁੰਨ ਦੀ ਕੋਈ ਵੱਧੀ ਡੈਫੀਨੇਸ਼ਨ ਇੱਦਾਂ ਦੀ ਅੱਜ ਤੱਕ ਨਹੀਂ ਹੈਗੀ ਵੀ ਕਿਹੜੀ ਹੈ। ਹੁਣ ਕਿਸਾਨ ਦੇ ਘਰ ਦੇ ਵਿੱਚ ਮੱਝ ਨੂੰ ਕੀੜੇ ਪੈ ਗਏ, ਗਾਂ ਨੂੰ ਕੀੜੇ ਪੈ ਗਏ, ਉਹਨੇ ਸਪਰੇਅ ਲਿਆਂਦੀ, ਜਿੱਥੇ ਜਿੱਥੇ ਕੀੜੇ ਪਏ ਹੋਏ ਸੀ ਉਹਨੇ ਉਹਦੇ ਉੱਤੇ ਛਿੜਕ ਦਿੱਤੇ, ਹੁਣ ਉਹਨੇ ਗਾਂ ਬਚਾ ਲਈ ਤੇ ਕੀੜੇ ਮਾਰ ਦਿੱਤੇ। ਤੋ ਪਾਪ ਪੁੰਨ ਕਿਹੜਾ ਹੋਇਆ? ਕਿਹੜਾ ਪੁੰਨ ਕੀਤਾ ਉਹਨੇ? ਪੁੰਨ ਕੀਤਾ ਗਾਂ ਬਚਾ ਕੇ ਜਾਂ ਪਾਪ ਕੀਤਾ ਕੀੜੇ ਮਾਰ ਕੇ? ਇਹ ਸੰਸਾਰ ਵਿੱਚ ਇਹਨਾਂ ਚੀਜ਼ਾਂ। ਹਾਂ, ਪਾਪ ਕੀ ਹੁੰਦਾ ਏ? ਗੁਰਮਤ ਵਿੱਚ ਹੰਕਾਰੀ ਹੋ ਕੇ ਜਿਉਣਾ ਪਾਪ ਹੈ। ਕਾਮੀ ਕ੍ਰੋਧੀ ਲੋਭੀ
ਮੋਹ ਦੇ ਵਸ ਪੈ ਕੇ ਜਿਉਣਾ ਪਾਪ ਹੈ, ਇਹਨੂੰ ਸਤਿਗੁਰ ਨੇ ਪਾਪ ਆਖਿਆ, ਹੋਰ ਕੋਈ ਪਾਪ ਨਹੀਂ ਹੈ। ਆਖਿਆ ਪੰਡਿਤਾਂ ਨੇ ਦੱਸਿਆ ਵੀ ਆਹ ਪਾਪ ਹੁੰਦਾ, ਆਹ ਪੁੰਨ ਹੁੰਦਾ, ਸੰਸਾਰ ਉਹਦੇ ਵਿੱਚ ਫਸਿਆ ਹੋਇਆ। ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ। ਜਿਹੜਾ ਅਸਲੀ ਮਕਸਦ ਸੀ ਵੀ ਰੱਬ ਦੇ ਨਾਂ ਨੂੰ ਚੇਤੇ ਕਰਨਾ, ਉਹਨੂੰ ਤੇ ਕਦੀ ਚੇਤੇ ਕੀਤਾ ਹੀ ਨਹੀਂ। ਜਿਹੜਾ ਅਸਲੀ ਮਕਸਦ ਸੀ ਵੀ ਗੁਰੂ ਦੀ ਬਾਣੀ ਵਿੱਚੋਂ ਗੁਣਾਂ ਨੂੰ ਗ੍ਰਹਿਣ ਕਰਨਾ, ਚੰਗੀ ਵਿਚਾਰ ਨੂੰ ਜੀਵਨ ਵਿੱਚ ਇੰਪਲੀਮੈਂਟ ਕਰਨਾ, ਉਹਨੂੰ ਤੇ ਕਦੀ ਕੀਤਾ ਹੀ ਨਹੀਂ। ਉੱਧਰ ਤੇ ਹੋਇਆ ਹੀ ਕਦੀ ਨਹੀਂ। ਬਿਨਸੈ ਨਾਮ ਵਿਸਾਰੀ, ਬਾਬਾ ਜੀ ਨੇ ਕਿਹਾ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ, ਵੀ ਇਹ ਜਿਹੜੀ ਮਾਇਆ ਹੈ ਇਹਨੇ ਸਾਰੇ ਸੰਸਾਰ ਨੂੰ ਜਿਹੜਾ ਮੋਹ ਕੇ ਨਾ ਤੇ ਵਿਅਰਥ ਦੇ ਕੰਮਾਂ ਦੇ ਵਿੱਚ ਪਾਇਆ ਹੋਇਆ। ਅਗਲਾ ਬਚਨ ਹੈ, ਮਹਾਰਾਜ ਕਹਿੰਦੇ ਸ਼ਾਸਤ ਵੇਦ ਬਕੈ ਖੜੋ ਭਾਈ। ਪੰਡਿਤ ਜਿਹੜਾ ਹੈ ਨਾ, ਇੱਥੇ ਸ਼ਬਦ ਵਰਤਿਆ ਬਕੈ, ਬਕੈ ਦਾ ਮਤਲਬ ਤਾਂ ਬੋਲਣਾ। ਆਖਿਆ ਪੰਡਿਤ ਸ਼ਾਸਤਾਂ ਤੇ ਵੇਦਾਂ ਦੇ ਵਿੱਚੋਂ ਖਲੋ ਖਲੋ ਕੇ ਲੋਕਾਂ ਨੂੰ ਗਿਆਨ ਦਿੰਦਾ ਵੀ ਭਾਈ ਵੇਖੋ ਸ਼ਾਸਤਰ ਨੇ ਆਹ ਕਹਿ ਦਿੱਤਾ, ਵੇਦ ਨੇ ਆਹ ਕਹਿ ਦਿੱਤਾ, ਕਿਤੇ ਉਲਟ ਨਾ ਚੱਲ ਪਿਓ। ਸ਼ਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ, ਪਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ। ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪਖੰਡ ਦੁਆਰਾ ਅੰਦਰ ਦੀ ਮੈਲ ਨਹੀਂ ਜਾਂਦੀ, ਅੰਦਰੋਂ ਬੰਦਾ ਵਿਕਾਰੀ ਬਿਰਤੀ ਵਾਲਾ ਰਹਿੰਦਾ ਹੈ ਤੇ ਬਾਹਰ ਪਖੰਡ ਕਰ ਰਿਹਾ, ਬਾਹਰੋਂ ਕਰਮ ਕਾਂਡਾਂ ਵਿੱਚ ਉਲਝਿਆ ਹੋਇਆ। ਇਨ ਬਿਦ ਡੂਬੀ ਮਾਕੁਰੀ ਭਾਈ, ਬਾਬਾ ਜੀ ਨੇ ਕਿਹਾ ਉਭੀ ਸਿਰਕੇ ਭਾਰੀ, ਵੀ ਜਿਹੜੀ ਮੱਕੜੀ ਹੈ ਉਹ ਆਪਣਾ ਜਾਲ ਆਪ ਬੁਣਦੀ ਆ ਤੇ ਆਪ ਹੀ ਉਹਦੇ ਵਿੱਚ ਫਸ ਜਾਂਦੀ ਹੈ। ਬੰਦੇ ਨੇ ਵੀ ਵਿਚਾਰਾਂ ਦਾ ਇੱਕ ਜਾਲ ਗੁਰੂ ਨਾਲੋਂ ਟੁੱਟ ਕੇ ਆਪ ਬੁਣਿਆ ਤੇ ਆਪ ਹੀ ਉਸ ਚੀਜ਼ ਦੇ ਵਿੱਚ ਫਸਿਆ ਪਿਆ। ਕਰਮ ਕਾਂਡੀ ਲੋਕਾਂ ਨੇ ਵੀ ਆਪ ਇੱਕ ਜਾਲ ਬੁਣਿਆ ਤੇ ਉਹਦੇ ਵਿੱਚ ਆਪ ਹੀ ਫਸ ਗਿਆ। ਮੰਨ ਲਓ ਆਹ ਹੁਣ ਗੁਰਦੁਆਰੇ ਨਾ ਦੋ ਸਟੇਜਾਂ ਲੱਗਦੀਆਂ, ਇੱਕ ਹੈ ਗੁਰੂ ਸਾਹਿਬ ਦੀ, ਦੂਜੀ ਹੈ ਕਥਾਵਾਚਕਾਂ ਦੀ ਜਾਂ ਰਾਗੀਆਂ ਦੀ। ਹੁਣ ਮੈਂ ਜਾਲ ਦੀ ਗੱਲ ਕਰਨ ਲੱਗਿਆ, ਜਾਲ ਦੀ। ਇਹਦੇ ਵਿੱਚ ਇਹ ਹੁੰਦਾ ਵੀ ਜਿੰਨਾ ਚਿਰ ਤੱਕ ਕੋਈ ਕਥਾਵਾਚਕ ਕੋਈ ਰਾਗੀ ਸਿੰਘ ਗੁਰੂ ਦਾ ਜਸ ਗਾਉਂਦਾ ਤੇ ਗੁਰੂ ਨੇ ਉਹਨਾਂ ਨੂੰ ਵਡਿਆਈ ਇਹ ਦਿੱਤੀ ਵੀ ਆਮ ਸੰਗਤ ਨਾਲੋਂ 2-2.5 ਫੁੱਟ ਉਹ ਵੀ ਉੱਚਾ ਬਹਿੰਦਾ, ਸੰਬੋਧਨ ਕਰਨਾ ਹੁੰਦਾ ਉਹਨੇ, ਠੀਕ ਹੈ ਜੀ। ਹੁਣ ਮੰਨ ਲਓ ਮੈਂ ਇੱਕ ਜਾਲ ਇੱਦਾਂ ਦਾ ਆਪਣੇ ਮਨ 'ਚ ਬੁਣ ਲਿਆ, ਹਾਏ ਮੈਂ ਤੇ ਗੁਰੂ ਸਾਹਿਬ ਦੇ ਬਰਾਬਰ ਬੈਠਾ, ਇਹ ਜਾਲ ਕਿੰਨੇ ਬੁਣਿਆ? ਮੈਂ ਆਪ ਬੁਣ ਲਿਆ। ਹੁਣ ਇਸ ਚੀਜ਼ ਨੇ ਮੈਨੂੰ ਬੋਦਰ ਕਰਨਾ ਸ਼ੁਰੂ ਕਰ ਦਿੱਤਾ, ਆਪੇ ਹੀ ਇੱਕ ਜਾਲ ਬੁਣਿਆ ਮੈਂ, ਉਸੇ ਜਾਲ ਨੇ ਮੈਨੂੰ ਪਰੇਸ਼ਾਨੀ ਦੇਣੀ ਸ਼ੁਰੂ ਕਰ ਦਿੱਤੀ। ਹੁਣ ਇੱਦਾਂ ਹੀ ਅਸੀਂ ਕੋਈ ਜਾਲ, ਕੋਈ ਬੰਦਾ ਇੱਥੇ ਮੱਥਾ ਟੇਕਣ ਆਇਆ, ਉਹਨੇ ਇੱਕ ਜਾਲ ਬੁਣਿਆ ਵੀ ਮੈਂ ਗੁਰੂ ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਮੈਂ ਸਿੱਧਾ ਹੀ ਵਾਪਸ ਮੁੜਨਾ। ਹੁਣ ਉਹਨੂੰ ਇਹ ਗੱਲ ਸਮਝਣ ਦੀ ਲੋੜ ਹੈ ਵੀ ਇੱਥੇ ਨਹੀਂ ਹੋਊਗੀ ਤੇ ਉੱਥੇ ਜਾ ਕੇ ਹੋ ਜਾਊਗੀ। ਵੀ ਪਿੱਠ ਸਰੀਰ ਦੀ ਕਦੀ ਨਹੀਂ ਹੁੰਦੀ, ਪਿੱਠ ਮਨ ਦੀ ਹੁੰਦੀ ਆ। ਜਦੋਂ ਮੈਂ ਗੁਰੂ ਦੀਆਂ ਵਿਚਾਰਾਂ ਨੂੰ ਫੋਲੋ ਨਹੀਂ ਕਰਦਾ, ਨਹੀਂ ਮੰਨਦਾ, ਤੇ ਮੇਰੀ ਪਿੱਠ ਹੀ ਹੈ। ਕਿਸੇ ਦੇ ਨਾਲ ਵੀ ਅੰਦਰੋਂ ਹੀ ਰਿਹਾ ਜਾਂਦਾ ਹੈ ਤੇ ਕਿਸੇ ਦੇ ਨਾਲ ਵੀ, ਮਤਲਬ ਕਿਸੇ ਤੋਂ ਦੂਰ ਵੀ ਅੰਦਰੋਂ ਹੀ ਹੋਇਆ ਜਾਂਦਾ। ਕਈ ਵਾਰ ਤੁਸੀਂ ਕਿਸੇ ਬੰਦੇ ਦੇ ਲਾਗੇ ਚੰਗੇ ਭਲੇ ਹੱਸਦੇ ਖੇਡਦੇ ਤੁਰੇ ਫਿਰਦੇ ਹੋ, ਪਰ ਤੁਹਾਡਾ ਮਨ ਉਹ ਤੋਂ ਦੂਰ ਹੁੰਦਾ ਹੁੰਦਾ ਨਾ। ਕਈ ਵਾਰ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਹੀ ਐਸਾ ਹੁੰਦਾ ਵੀ ਤੁਹਾਨੂੰ ਮੂੰਹ ਮਲਾਜੇ ਦੇ ਲਈ ਉਹਨੂੰ ਘਰੇ ਚਾਹ ਵੀ ਪਿਆਉਣੀ ਪੈਂਦੀ, ਸਾਰਾ ਕੁਝ ਆਪਾਂ ਕਰਦੇ, ਪਰ ਬੰਦੇ ਦਾ ਮਨ ਜਾਣਦਾ ਹੁੰਦਾ, ਬੰਦਾ ਕਹਿੰਦਾ ਛੱਡੋ ਯਾਰ। ਹੁਣ ਮਨ ਕਰਕੇ ਬੰਦਾ ਦੂਰ ਹੈ, ਮਨ ਕਰਕੇ ਬੰਦਾ ਨੇੜੇ ਹੈ। ਇਹ ਠੀਕ ਹੈ ਵੀ ਇੱਕ ਤਰੀਕਾ ਹੈ ਵੀ ਜਦੋਂ ਕਲਾਸ ਲੱਗੀ ਹੋਵੇ ਤੇ ਸਾਡਾ ਮੂੰਹ ਜਿਹੜਾ ਹੈ ਹਮੇਸ਼ਾ ਟੀਚਰ ਵੱਲ ਨੂੰ, ਗੁਰੂ ਸਾਹਿਬ ਵੱਲ ਨੂੰ ਹੋਣਾ ਚਾਹੀਦਾ। ਪਰ ਇੱਕ ਜਾਲ ਮੈਂ ਆਪਣੇ ਆਪ ਬੁਣ ਲਿਆ ਵੀ ਮੈਨੂੰ ਕਿਸੇ ਨੇ ਕਹਿ ਦਿੱਤਾ ਵੀ ਮਹਾਰਾਜਾ ਲਈ ਪਿੱਠ ਨਹੀਂ ਹੋਣੀ ਚਾਹੀਦੀ, ਤੇ ਮੈਂ ਉਸੇ ਪੈਰੀ ਪਿੱਛੇ ਕੋਈ ਬੱਚਾ ਸੀ, ਕੋਈ ਬਜ਼ੁਰਗ ਸੀ, ਉਹਦੇ ਵਿੱਚ ਜਾ ਕੇ ਵੱਜਾ, ਨਾਲੇ ਅੰਦਰੋਂ ਅੰਦਰੋਂ ਮੈਂ ਡਰਦਾ ਜਾ ਰਿਹਾ ਵੀ ਪਿੱਛੇ ਨਾ ਕੋਈ ਆ ਜਾਵੇ। ਤੋ ਧਾਰਮਿਕ ਲੋਕਾਂ ਨੇ, ਜਿਹੜੇ ਸੋ ਕਾਲਡ ਧਾਰਮਿਕ ਲੋਕ ਨੇ, ਉਹਨਾਂ ਨੇ ਲੋਕਾਂ ਦੇ ਉੱਤੇ ਕਰਮ ਕਾਂਡਾਂ ਦਾ ਜਾਲ ਐਸਾ ਸੁੱਟਿਆ ਵੀ ਲੋਕ ਫਸੇ ਪਏ ਨੇ। ਜਾਲ ਬੁਣ ਲਿਆ, ਮਤਲਬ ਨੋਰਮਲ ਸੀ, ਮੰਗਲਵਾਰ ਸਿਰ ਨਹਾਤਾ ਤੇ ਅਚਾਨਕ ਕੋਈ ਨੁਕਸਾਨ ਹੋ ਗਿਆ, ਉਹ ਹੋ ਇਹ ਤਾਂ ਹੋਇਆ ਕਿਉਂਕਿ ਅੱਜ ਮੈਨੂੰ ਨਹਾਉਣਾ ਨਹੀਂ ਸੀ ਚਾਹੀਦਾ, ਜਾਲ ਬੁਣਿਆ ਗਿਆ ਨਾ ਅੰਦਰ। ਤੇ ਇੱਕ ਮੰਗਲਵਾਰ ਨਹਾਤਾ ਤੇ ਕੱਖ ਨਹੀਂ, ਚੰਗਾ ਭਲਾ ਸੀ ਉਦੋਂ, ਨੋਰਮਲ ਹੀ ਉਦੋਂ ਨਹੀਂ ਬੰਦੇ ਨੇ ਸੋਚਿਆ, ਹੁੰਦਾ ਨਾ ਜੀ ਇੱਦਾਂ। ਉਹ ਜਿਵੇਂ ਪਿੰਡਾਂ ਦੇ ਵਿੱਚ ਕਹਿੰਦੇ ਕੋਈ ਬੀਬੀ ਮੱਥੇ ਲੱਗ ਗਈ ਜੀ, ਖਾਲੀ ਟੋਕਰਾ ਲਈ ਆਉਂਦੀ ਸੀ,
ਹੁਣ ਤੇ ਮੈਨੂੰ ਖਾਲੀ ਮੁੜਨਾ ਪੈਣਾ। ਇੱਕ ਜਾਲ ਆਪ ਹੀ ਬੁਣ ਲਿਆ ਤੁਸੀਂ, ਤੇ ਜੇ ਤੇ ਮਿਲ ਗਿਆ ਅੱਗੋਂ ਜਾਂਦਿਆਂ ਨੂੰ, ਫਿਰ ਬੰਦੇ ਨੇ ਉਹਨੂੰ ਇਗਨੋਰ ਹੀ ਕਰ ਦੇਣਾ ਗੱਲ ਨੂੰ, ਤੇ ਜੇ ਅੱਗੋਂ ਕੁਝ ਨਾ ਮਿਲਿਆ, ਅੱਗੋਂ ਦਫ਼ਤਰ ਬੰਦ ਹੋਇਆ, ਛੁੱਟੀ ਹੋਈ, ਤੇ ਬੰਦੇ ਨੇ ਉਸੇ ਜਾਲ ਚ ਫਸ ਦੇਣਾ, ਉਹ ਫਲਾਨੀ ਮਿਲੀ ਸੀ ਖਾਲੀ ਟੋਕਰਾ ਲੈ ਕੇ, ਇਹ ਜਾਲ ਨੇ, ਏਦਾਂ ਕੁਝ ਨਹੀਂ ਹੁੰਦਾ। ਹੁਣ ਇੰਨੇ ਕੁ ਜਾਲ ਸਾਡੇ ਅੰਦਰ ਬੁਣੇ ਗਏ ਨੇ, ਅਸੀਂ ਉਹ ਮੱਕੜੀ ਦੀ ਨਿਆਈ ਆ ਜਿਨ੍ਹਾਂ ਨੇ ਆਪ ਜਾਲ ਬੁਣੇ ਤੇ ਆਪੇ ਹੀ ਉਹਦੇ ਵਿੱਚ ਫਸ ਗਏ। ਜਿਹੜੀ ਸ਼ੁਰੂ ਚ ਮੈਂ ਗੱਲ ਕੀਤੀ ਸੀ ਨਾ ਵੀ ਬੰਦਾ ਕਹਿੰਦਾ ਵੀ ਬਾਬਾ ਦੀਪ ਸਿੰਘ ਨੇ ਸਾਡਾ ਬੜਾ ਨੁਕਸਾਨ ਕਰਤਾ, ਕਿਉਂ ਕੀਤਾ? ਕਿਉਂਕਿ ਅਸੀਂ ਤੇ ਚਪਹਿਰੇ ਕੱਟੇ ਸੀ ਤੇ ਸਾਡੇ ਘਰੇ ਮੌਤ ਫਿਰ ਵੀ ਆ ਗਈ, ਤੁਸੀਂ ਆਪ ਜਾਲ ਬੁਣਿਆ ਭਾਈ ਆਪ, ਤੁਹਾਨੂੰ ਕਿਸੇ ਬਾਬਾ ਦੀਪ ਸਿੰਘ ਨੇ ਕੁਝ ਨਹੀਂ ਸੀ ਕਿਹਾ, ਤੁਹਾਡੇ ਨਾਲ ਕਿਸੇ ਨੇ ਕੋਈ ਵਾਅਦਾ ਨਹੀਂ ਸੀ ਕੀਤਾ ਇੱਦਾਂ ਦਾ, ਤੁਸੀਂ ਆਪੇ ਹੀ ਮਤਲਬ ਜਿਵੇਂ ਬੰਦਾ ਪਰਚੀਆਂ ਪਾ ਲਵੇ ਆਣ ਕੇ ਵੀ ਮਹਾਰਾਜਾ ਕਰਾਂ ਕਿ ਨਾ ਕਰਾਂ, ਅੱਛਾ ਜੇ ਆਹ ਕਰੂੰ ਤੇ ਫਿਰ ਇਹਦਾ ਮਤਲਬ ਆਹ ਹੈ, ਜੇ ਇਹਦਾ ਮਤਲਬ ਉਹ ਆਹ ਹੈ। ਤੋ ਅਸੀਂ ਅਸੀਂ ਅਸੀਂ ਉਹ ਜਿਵੇਂ ਇੱਕ ਵਿਦਵਾਨ ਨੇ ਗੱਲ ਬੜੀ ਪਿਆਰੀ ਆਖੀ, ਕਹਿੰਦਾ ਉਹ ਕੋਈ ਬੰਦਾ ਸੀ ਜੀ, ਧਾਰਮਿਕ ਗੁਰੂ ਸੀ ਉਹ, ਬੜੀ ਉਹਦੀ ਪ੍ਰਸਿੱਧੀ ਸੀ ਤੇ ਉਹ ਗੱਲਾਂ ਚੰਗੀਆਂ ਵੀ ਕਹਿ ਜਾਂਦਾ ਸੀ। ਉਹ ਕਹਿੰਦਾ ਇੱਕ ਦਿਨ ਮੈਂ ਨਾ ਜਿਵੇਂ ਗੈਦਰਿੰਗ ਹੋਈ, ਇਕੱਠ ਹੋਇਆ ਵੀ ਮੈਂ ਚੱਲਿਆ ਸੀ, ਛੁੱਟੀ ਸੀ ਉਹ ਦਿਨ, ਸਮਾਗਮ ਨਹੀਂ ਸੀ ਹੈਗਾ ਕੋਈ ਮੇਰਾ, ਤੇ ਜਿਵੇਂ ਮਨ ਹੁਣ ਸਾਡੇ ਵਰਗਾ ਬੰਦਾ ਅੱਜ ਕਥਾ ਕਰ ਰਿਹਾ ਹੈ, ਕੱਲ ਨੂੰ ਕਥਾ ਨਾ ਕਰਿਓ, ਉੱਦਾਂ ਹੀ ਪਰਿਵਾਰ ਨਾਲ ਕਿਤੇ ਘੁੰਮਣ ਜਾਣ ਦਾ ਇਰਾਦਾ ਹੋਵੇ। ਤੇ ਉਹ ਕਹਿੰਦਾ ਜੀ ਮੈਂ ਨਾ ਆਪਣੇ ਪਰਿਵਾਰ ਦੇ ਨਾਲ ਘੁੰਮਣ ਜਾਣ ਲਈ ਤੇ ਆਪਣੇ ਡੇਰੇ ਚੋਂ ਬਾਹਰ ਨਿਕਲਿਆ ਤੇ ਗੱਡੀ ਸੀ ਉੱਥੇ ਮੇਰੀ ਲੱਗੀ ਜਿਹਦੇ ਉੱਤੇ ਮੈਂ ਜਾਣਾ ਸੀ, ਤੇ ਏਦਾਂ ਲੋਕ ਬਾਹਰ ਖਲੋਤੇ ਜਿਵੇਂ ਮੇਰੇ ਦਰਸ਼ਨ ਕਰਨ ਦੇ ਲਈ ਖਲੋਤੇ। ਕਹਿੰਦਾ ਉਹਨਾਂ ਚ ਇੱਕ ਬੰਦਾ ਖਲੋਤਾ ਸੀ। ਹੁਣ ਤੁਸੀਂ ਵੇਖੋ ਬੰਦਾ ਸੁਰਤ ਵਿੱਚ ਚੀਜ਼ਾਂ ਨੂੰ ਆਪ ਕਿਵੇਂ ਬੁਣਦਾ। ਕਹਿੰਦਾ ਜੀ ਉਹ ਲੋਕ ਖਲੋਤੇ ਹੋਏ ਸੀ ਉੱਥੇ ਤੇ ਮੈਂ ਗੱਡੀ ਦੇ ਜਿਵੇਂ ਅਗਲੇ ਪਾਸੇ ਜਿਹੜੀ ਨੰਬਰ ਨੇਮ ਪਲੇਟ ਹੁੰਦੀ ਨਾ ਉੱਥੇ ਜਾ ਕੇ ਤੇ ਮੈਂ ਵੀ ਖਲੋ ਗਿਆ ਤੇ ਮੈਂ ਉਹਨਾਂ ਨੂੰ ਦੂਰੋਂ ਹੀ ਹੱਥ ਹੁੱਥ ਜੋੜ ਕੇ ਤੇ ਮੈਂ ਗੱਡੀ 'ਚ ਬੈਠਾ ਤੇ ਮੈਂ ਚਲੇ ਗਿਆ। ਅਗਲੀ ਵਾਰ ਮੇਰਾ ਸਮਾਗਮ ਹੋਇਆ ਤੇ ਉਹ ਬੰਦਾ ਜਿਹੜਾ ਸੀ ਉਹ ਆਣ ਕੇ ਪੈਰੀਂ ਪੈ ਗਿਆ, ਕਹਿੰਦਾ ਗੁਰੂ ਜੀ ਤੁਸੀਂ ਜਾਨੀ ਜਾਣ, ਤੁਸੀਂ ਅੰਤਰ ਜਾਮੀ, ਤੁਸੀਂ ਇੰਨੀ ਕਿਰਪਾ ਕੀਤੀ ਕੋਈ ਹਿਸਾਬ ਨਹੀਂ, ਵੀ ਤੁਸੀਂ ਤੇ ਬੜੀ ਦਇਆ ਕੀਤੀ ਸਾਡੇ ਤੇ, ਸਾਡੀ ਲਾਟਰੀ ਨਿਕਲ ਆਈ ਤੇ ਤੁਸੀਂ ਸਾਨੂੰ ਲਾਟਰੀ ਦਾ ਨੰਬਰ ਦੱਸਿਆ। ਉਹ ਕਹਿੰਦਾ ਮੈਂ ਤੇ ਕੋਈ ਨਹੀਂ ਦੱਸਿਆ। ਕਹਿੰਦਾ ਜੀ ਪਿਛਲੀ ਵਾਰ ਤੁਸੀਂ ਸਾਨੂੰ ਦੱਸਿਆ। ਕਹਿੰਦਾ ਪਿਛਲੀ ਵਾਰ ਤੇ ਮੈਂ ਆਪਦੇ ਟੱਬਰ ਨਾਲ ਘੁੰਮਣ ਗਿਆ ਸੀ, ਮੈਂ ਤੇ ਤੈਨੂੰ ਕੋਈ ਦੱਸਿਆ ਹੀ ਨਹੀਂ। ਕਹਿੰਦਾ ਨਹੀਂ ਤੁਸੀਂ ਦੱਸਿਆ, ਤੁਹਾਨੂੰ ਨਹੀਂ ਪਤਾ। ਕਹਿੰਦਾ ਕਿਵੇਂ ਦੱਸਿਆ? ਕਹਿੰਦਾ ਵੀ ਹੁਣ ਉਹਦੀ ਵੇਖੋ ਕੀ ਕਹਿੰਦਾ, ਅਸੀਂ ਲਾਟਰੀ ਪਾਉਣੀ ਸੀ ਤੇ ਤੁਸੀਂ ਜਦੋਂ ਗੱਡੀ ਦੇ ਅੱਗੇ ਆਣ ਕੇ ਖਲੋਤੇ ਤੇ ਸਾਡਾ ਧਿਆਨ ਕਿੱਥੇ ਗਿਆ? ਨੇਮ ਪਲੇਟ ਦੇ ਨੰਬਰ ਦੇ ਉੱਤੇ। ਸਮਝ ਲੱਗੀ ਬੇਨਤੀ? ਕਹਿੰਦਾ ਅਸੀਂ ਆਖਿਆ ਗੁਰੂ ਸਾਡੇ ਨੇ ਇਸ਼ਾਰਾ ਕਰਤਾ ਵੀ ਆਹ ਲਾਟਰੀ ਪਾ ਲਿਓ। ਤੋ ਇਹ ਬੰਦੇ ਦੀ ਕੰਡੀਸ਼ਨ ਹੁੰਦੀ ਹੈ, ਬੰਦੇ ਨੇ ਆਪਣੇ ਆਪ ਹੀ ਉਸ ਚੀਜ਼ ਨੂੰ ਸਿਰਜ ਲਿਆ। ਜਿਵੇਂ ਤੁਸੀਂ ਕਿਤੇ ਜਾਣਾ ਹੋਵੇ ਤੇ ਮੈਂ ਇੱਧਰ ਜਾਣਾ ਕਿ ਉੱਧਰ ਜਾਣਾ, ਹੁਣ ਮੇਰੇ ਵਰਗਾ ਕਥਾ ਕਰਦੇ ਵੈਸੇ ਹੀ ਹੱਥ ਮਾਰ ਦੇਵੇ ਵੀ ਇੱਧਰ ਨੂੰ ਚਲੇ ਜਾਓ, ਤੇ ਤੁਸੀਂ ਆਪਣੇ ਆਪ ਹੀ ਸਮਝ ਲਿਆ ਵੀ ਅੱਛਾ ਗਿਆਨੀ ਜੀ ਨੇ ਹੱਥ ਮਾਰ ਦਿੱਤਾ ਸੀ ਵੀ ਇੱਧਰ ਨੂੰ ਚਲੇ ਜਾਓ, ਤਾਂ ਕਰਕੇ ਉੱਧਰ ਭਾਵੇਂ ਅੱਛਾ ਜੇ ਤੇ ਖੂਹ 'ਚ ਡਿੱਗ ਪਏ ਤੇ ਤਾਂ ਗਿਆਨੀ ਦੀ ਸ਼ਾਮਤ ਆ ਗਈ, ਤੇ ਜੇ ਕਿਤੇ ਚਲੋ ਤੁਹਾਡਾ ਪਹਾੜ ਉਤਾਰਾ ਹੋ ਗਿਆ ਤਾਂ ਵੀ। ਤੋ ਅਸੀਂ ਚੀਜ਼ਾਂ ਨੂੰ ਬੁਣ ਲੈਂਦੇ ਹਾਂ ਆਪਣੇ ਆਪ ਹੀ ਬੁਣ ਲੈਂਦੇ ਹਾਂ। ਜਿਵੇਂ ਮੰਨ ਲਓ ਹੁਣ ਮੈਂ ਬੁਣਾ ਵੀ ਆਹ, ਹੁਣ ਖਿਮਾ ਕਰਿਓ ਮੈਨੂੰ ਐਗਜ਼ਾਮਪਲ ਕਈ ਨਾਲ ਦੇਣੀ ਪੈਂਦੀ ਆ, $15-20 ਮੇਰੇ ਗੱਲੇ 'ਚ ਪਏ ਨੇ ਤੇ ਮੈਂ ਇੱਦਾਂ ਬੁਣ ਲਵਾਂ, ਸਵੇਰੇ ਆਵਾਂ ਮੱਥਾ ਟੇਕਾਂ ਵੀ ਅੱਜ ਤੇ ਮਹਾਰਾਜ ਘੱਟੋ ਘੱਟ $500 ਹੋਣਾ ਚਾਹੀਦਾ, ਵੀ ਅੱਜ ਜਿਹੜੀ ਕਥਾ ਕਰ ਰਹੀ ਨਾ $500 ਹੋਣਾ ਚਾਹੀਦਾ ਗੱਲੇ ਦੇ ਵਿੱਚ, ਮੈਂ ਆਪ ਹੀ ਉਸ ਚੀਜ਼ ਨੂੰ ਬੁਣ ਲਿਆ ਨਾ। ਤੇ ਨਾਲ ਹੀ ਮੈਂ ਕਹਿ ਦਿੱਤਾ ਵੀ ਜਦੋਂ ਗਿਆਨੀ ਜੀ ਹੁਕਮਨਾਮਾ ਲੈ ਰਹੇ ਸੀ ਉਹਦੇ ਵਿੱਚ ਉਹਨਾਂ ਨੇ 5 ਰਾਤ ਇੱਦਾਂ ਕੀਤਾ, ਇਹਦਾ ਮਤਲਬ ਅੱਜ ਹੋਣਗੇ ਹੀ ਹੋਣਗੇ, ਤੇ ਜਦੋਂ ਨਾ ਹੋਏ ਤੇ ਫਿਰ ਮੈਂ ਕੀ ਹੋਵਾਂਗਾ। ਅਸੀਂ ਚੀਜ਼ਾਂ ਆਪ ਬੁਣਦੇ ਹਾਂ, ਆਪ ਹੀ ਆਪਣੇ ਆਪ ਨੂੰ

0: ਫਸਿਆ ਹੋਇਆ, ਭੈੜੀ ਮੱਤ ਵਿੱਚ ਫਸਿਆ ਹੋਇਆ, ਬਿਨ ਸਤਿਗੁਰ ਨਾਮ ਨਾ ਪਾਈਏ। ਪ੍ਰਯੋਜਨ ਹੈ ਵੀ ਗੁਰੂ ਪਾਸੋਂ ਅਸੀਂ ਮੱਤ ਗ੍ਰਹਿਣ ਕਰਨੀ ਹੈ, ਨਾਮ ਲੈਣਾ। ਠੀਕ ਹੈ, ਗੁਰੂ ਦਾਤਾ ਹੈ, ਗੁਰੂ ਸਭ ਕੁਝ ਹੀ ਸਾਨੂੰ ਬਖਸ਼ਦਾ ਹੈ, ਕੋਈ ਦੋ ਰਹਿ ਨਹੀਂ। ਪਰ ਗੁਰੂ ਨੇ ਇਹ ਵੀ ਆਖਿਆ ਵੀ ਫੁਰਨਿਆਂ ਦੇ ਜਾਲ ਤੋਂ ਸਾਨੂੰ ਬਚਣ ਦੀ ਵੀ ਲੋੜ ਹੈ। ਇਹ ਫੁਰਨਿਆਂ ਦਾ ਜਾਲ ਬੜਾ ਵੱਡਾ ਹੈ, ਜਿਹੜਾ ਬੰਦੇ ਦੇ ਅੰਦਰ ਮੱਕੜੀ ਦੇ ਜਾਲ ਵਾਂਗੂ ਬਣਿਆ ਹੈ, ਤੇ ਬੰਦਾ ਫੁਰਨਿਆਂ ਦੇ ਜਾਲ ਵਿੱਚ ਮੱਕੜੀ ਵਾਂਗੂ ਹੀ ਫਸਿਆ ਹੋਇਆ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਸਮੇਂ ਲਈ ਗਿਆਨੀ ਜੀ ਪਾਸੋਂ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕਥਾ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰਾ ਅਤੇ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ। ਭਲਕੇ ਸਵੇਰੇ 9:30 ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਨਵੇਂ ਅਸਥਾਨਾਂ ਦਾ ਨੀਂਹ ਪੱਥਰ ਆਪ ਸੰਗਤਾਂ ਦੇ ਸਹਿਯੋਗ ਨਾਲ 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਰੱਖਿਆ ਜਾਏਗਾ। ਜਿਸ ਸੰਬੰਧ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ 15 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7:30 ਤੋਂ 8:30 ਵਜੇ ਤੱਕ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਔਰ 20 ਸਤੰਬਰ ਨੂੰ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ 5 ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਕਰਕੇ ਨਵੇਂ ਅਸਥਾਨਾਂ ਦਾ ਨੀਂਹ ਪੱਥਰ ਰੱਖਣਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ ਭਲਕੇ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਭਲਾਕੀਆਂ ਨੇ ਖੰਡੇ ਬਾਟੇ ਦੀ ਪੋਲ ਛਕਣੀ ਹੋਵੇ, ਕਿਰਪਾ ਕਰਕੇ ਸਵੇਰੇ 9:00 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨ। ਸੰਥਿਆ ਦੀ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ 7 ਤੋਂ 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਨੇ ਅਟੈਂਡ ਕਰਨੀ ਹੋਵੇ ਉਹ ਵੀ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀਟ ਸਾਹਿਬ ਵਾਲੇ। ਆਓ ਉਹਨਾਂ ਪਾਸੋਂ 9:30 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਉਪਰੰਤ ਭਾਈ ਮਨਪ੍ਰੀਤ ਸਿੰਘ ਬਾਠ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ। ਆਪ ਸੰਗਤਾਂ ਨੇ ਅਦਬ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋਲਾ ਸਮਾਂ ਆਪ ਵੀ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕਰੋ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਿਆਂ ਦਾ, ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰਾ ਅਤੇ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਭਲਕੇ ਸਵੇਰੇ 9:30 ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਜਿਵੇਂ ਕਿ ਆਪ ਜੀ ਨੂੰ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਬੇਨਤੀ ਕੀਤੀ ਜਾ ਰਹੀ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਜੋ ਨਵੇਂ ਅਸਥਾਨ ਨੇ ਗੁਰਦੁਆਰਾ ਸਾਹਿਬ ਨੇ, ਉਹਨਾਂ ਦਾ ਨੀਂਹ ਪੱਥਰ ਆਉਣ ਵਾਲੀ 20 ਤਰੀਕ ਨੂੰ ਰੱਖਿਆ ਜਾ ਰਿਹਾ ਹੈ। ਜਿਸ ਸੰਬੰਧ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ 15 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨ ਵਿੱਚ 7:30 ਤੋਂ 8:30 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਅਤੇ 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਬੇਨਤੀ ਕਰਕੇ ਆਪਣੇ ਨੇਕ ਕਰ ਕਮਲਾਂ ਦੁਆਰਾ ਗੁਰਦੁਆਰਾ ਸਾਹਿਬ ਦੇ ਨਵੇਂ ਅਸਥਾਨ ਦਾ ਨੀਂਹ ਪੱਥਰ ਰੱਖਣਗੇ। ਇਹ ਗੁਰਦੁਆਰਾ ਸਾਹਿਬ ਪਾਰਕਿੰਗ ਦੇ ਪਿਛਲੇ ਪਾਸੇ ਜਿੱਥੇ ਗਾਰਡਨ ਹੁੰਦਾ ਸੀ ਉਸ ਅਸਥਾਨ 'ਤੇ 4 ਮੰਜ਼ਿਲਾ ਇਮਾਰਤ ਬਣੇਗੀ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪ ਸੰਗਤਾਂ ਦੀ ਸੇਵਾ ਵਾਸਤੇ ਆਪ ਜੀ ਦੇ ਸਪੁਰਦ ਕੀਤੀ ਜਾਵੇਗੀ। ਔਰ ਆਪ ਸੰਗਤਾਂ ਦੇ ਸਹਿਯੋਗ ਦੀ ਅਸੀਂ ਆਸ ਰੱਖਦੇ ਹਾਂ ਕਿ ਆਪ ਜੀ ਵੱਧ ਚੜ੍ਹ ਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸਹਿਯੋਗ ਬਖਸ਼ਿਸ਼ ਕਰੋਗੇ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਰੋਜ਼ਾਨਾ ਹੀ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ 7 to 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਨੇ ਗੁਰਬਾਣੀ ਸੰਥਿਆ ਦੀ ਕਲਾਸ ਅਟੈਂਡ ਕਰਨੀ ਹੋਵੇ ਉਹ ਆਪਣਾ ਨਾਮ ਅਤੇ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ ਭਲਕੇ ਸਵੇਰੇ 9:30 ਵਜੇ ਹੋਣਗੇ। ਅੰਮ੍ਰਿਤ ਭਲਾਖੀਆਂ ਅੱਗੇ ਬੇਨਤੀ ਹੈ, ਕਿਰਪਾ ਕਰਕੇ 9 ਵਜੇ ਤੱਕ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਸੇਵਕ ਪਰਿਵਾਰ ਭਾਈ ਬਿਕਰ ਸਿੰਘ, ਬੀਬੀ ਬਲਜਿੰਦਰ ਕੌਰ ਬਾਠ ਪਰਿਵਾਰ, ਭਾਈ ਮਨਪ੍ਰੀਤ ਸਿੰਘ, ਬੀਬੀ ਅਮਨਪ੍ਰੀਤ ਕੌਰ ਬਾਠ ਪਰਿਵਾਰ ਅਤੇ ਕਾਕਾ ਅਨਵੀਰ ਸਿੰਘ ਬਾਠ ਸਮੂਹ ਬਾਠ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਅਤੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਪਰਿਵਾਰ ਵੱਲੋਂ ਬੇਨਤੀ, ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਆ ਪਾਠ ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਹੋਣਾ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ 5 ਸਲੋਕ 1 ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਹੈ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹੇ ਮਿਟਾਵੋ। ਸਿਮਰੋ ਜਸ ਬਸੰਬਰੀ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧਾਕਰ, ਕਿਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀਵ ਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਰਸ ਤੁਹਾਰ ਹੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਰਾਉ ਪ੍ਰਭ ਕੇ ਸਿਮਰਨ ਗਰਬ ਨ ਬਸੈ, ਪ੍ਰਭ ਕੇ ਸਿਮਰਨ ਦੁਖ ਜਮਨਸੈ। ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰ ਕਛ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨੰਦਨ ਜਾਗੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬਨਾਰ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿੱਧ ਸਿਧ ਨਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ। ਪ੍ਰਭ ਕੇ ਸਿਮਰਨ ਜਪਦਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਗੈ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਥੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ, ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਨ ਮਹਿ ਸੰਭਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹੁ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਉ ਨ ਚੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਰ ਚੌਂਕੜ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ, ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਪੰਜਨਾ, ਕਰ ਕਰ ਨਾਥ ਅਨਾਥ ਸਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ ਅਸ਼ਵਰੀ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਹਾ ਨਾਮ ਤੇ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮਦਲ ਲੈ, ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲ ਲੈ, ਜੈ ਮੁਸ਼ਕਲ ਹੋਵੇ ਅਦ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਗ ਨਾ ਬਜਾਵੈ, ਹਰ ਕਾ ਨਾਮ ਜਪਤ ਅਕਾਵੈ, ਜੇ ਮਾਰਗ ਹੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸਹੇਲਾ, ਐਸਾ ਨਾਮ ਮਨ ਸਦਾ ਤੇ ਆਈਐ, ਨਾਨਕ ਗੁਰਮ ਪਰਮ ਗਤ ਪਾਈਐ, ਛੂਟ ਨਹੀਂ ਘੋੜ ਲਖਵਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਣਕ ਬਿਗਨ ਜਾਏ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਣਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਓ ਮਹਿਲਾ ਮਲਕਬੂ ਨ ਧੋਵੈ, ਹਰ ਕਾ ਨਾਮ ਕੋਟ ਭਾਵ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ, ਜੇ ਮਾਰਗ ਕੇ ਗਨ ਜਾਏ ਨ ਕੋਸਾ, ਹਰ ਕਾ ਨਾਮ ਹੂਆ ਸੰਗ ਤੋਸਾ, ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਣੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕੁਮਾਰ, ਹਰ ਜਨ ਕੇ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੇ ਬਿਰਧ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਹਿ ਨਹਿ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, नानक पूजै हर हर देवा, हर हर जन के मालिक जीना, हर जन जन गवा प्रभु दीना, हर हर जन कै ओट सतानी, हर प्रताप जन अवर न जानी, ओत पो जन हर सराते, सुन समाध नाम रस माते, हर पैर आठ पैर जन हर हर जपै, हर का भगत प्रकट नहीं छपै, हर की भगत मुक्त भव करै, नानक जन संकेत तरै, पार जाते हर को नाम, काम तेन हर हर गुण गाम, सब ते उत्तम हर की कथा, नाम सुनत दर्द दुख लथा, नाम की महिमा सिं संत हृदय वसै, संत प्रताप दुर सब नसै, संत का संग उठपागी पाइए, संत की सेवा नाम ते आइए, नाम तुल कुछ अवर ना होए, नानक गुरमुख नाम पावे जन कोए। श्लोक बहुत शास्त्र बहुत सिमृति, पेखे सर्व ठडोल, पूज से नाही हर हरे, नानक नाम अमोल, सबरी जाप ताप ज्ञान सब ध्यान, कर शस्त्र सिमृत विज्ञान, योग अभ्यास कर्म धर्म किरिया, सगल त्याग भन मजे फिरिया, अनक प्रकार किए बहु जतना, पुण्य दान हो मैं बहु रतना, शरीर कटाए हो मैं कर राती, व्रत नेम करे बहु पाती, नहीं तुल राम नाम विचार, नानक गुरमुख नाम जपिए एक बार, नौ खन प्रति फिरे चिर जीवे, महा उदास पी सर थीवे, अगन मैं होमत पुराण, कनक अशुभ है भर भूम दान, न्यौली कर्म करे बहु आसन, जैन मार्ग संयम अल साधन, निमख निमकर शीर कटावै, तो भी होमे महल न जावै, हर के नाम सम सर कछ नाहे, नानक गुरमुख नाम जपत गत पाए, मन कामना तीर दे छुटै, करो गुमान न मन ते उठै, सोच करे दिन सर रात, मन की मैल न तन ते जात, इस देही को बहु साधना करे, मन ते कबू न बिखिया टरे, जल तो वे बोधे अनीत, शुद्ध कहाँ का ची पीत, मन हर के नाम की महिमा ऊच, नानक नाम उधरे पत बहुमूच, बहुत स्याण जम का बहु व्यापै, अनक जन ग्रंथ से न त्रापै, पेग अनेक अगन नहीं बुझै, कोट पादरगा नहीं सीजै, छूट से नाही ओ प्याल, वो व्यापे माया जाल, अबर करतु सगली जम डान, गोविंद भजन मिल तिल नहीं मान, हर का नाम जब दुख जाए, नानक बोले सह सुभाए, चार पदार्थ जे को मांगे, सात जना की सेवा लागे, जे को अपना दुख मिटावे, हर हर नाम हृदय सर गावे, जे को अपनी शोभा लोरै, सात संग ये हों मैं शोरै, जे को जन्म मरण ते डरै, सात जना की सरनी परै, जिस जन को प्रभु दर्श प्यासा, नानक ताके बल बल जासा, सगल पुरख में पुरख प्रधान, सत्संग जा का मिटे मान, आपस को जो जाने नीचा, सो गनी सब ते ऊंचा, जा का मन वे सगल किरीना, हर हर नाम तिन कर कर चीना, मने अपने ते बुरा मिटाना, पेखे सगल से साजना, सुख दुख जन समदृष्टेता, नानक पाप पुन नहीं लेपा, निर्धन को तन तेर होनाओ, न धामे कौनो तेरा थाओ, न माने को प्रभ तेरो मान, सगल कटा को देव दान, कर्ण करावन हार स्वामी, सगल कटा के अंतर जामी, अपनी गत में जानो आपे, अपन संग आप प्रभ राते, तुमरी उस तो तुम ते होए, नान कबर न जान सकोए, सर्व धर्म में शेष धर्म, हर को नाम जप निर्मल कर्म, सगल क्रिया में उत्तम क्रिया, सात संग दुर्मद मलेरिया, सगल उद्यम में उद्यम भला, हर का नाम जपो जी सदा, सगल वाणी में अमृत वाणी, हर को जसन रसन बखानी, सगल थान ते उत्तम थान, नानक जे कट बसे हर नाम। श्लोक निर्गुण हर इयान आ, सो प्रभ सदा संभाल, जिनकी याद चीत रख, नानक निभि नाल सबरी, रमैया के गुण चेत परानी, कवन मूल ते कवन दिस्तानी, जिन तू सास सवार सिगारिया, गर्भ अग्न में जिने उबारिया, बार बसा तुझे प्यारे दूध, पर जो बन भोजन सुख सूद, बिरध पया ऊपर साग सैन, मुख प्याओ बैठ को दैन, ए निर्गुण गुण कछु न बूझै, बख्श लयो तो नानक सीजै, जे प्रसाद तार ऊपर सुख बसै, सुत प्रात मीत बनता संग हसै, जे प्रसाद पीवे शीतल जला, सुखदाई पवन पावक मुला, जे प्रसाद भोगे सब रसा, ਸਗਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸ ਪਾਉ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁੱਖ ਮੁੜ ਅਨ ਪੇ ਆਪੇ ਨਾਨਕ ਕਾਲ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤੇਸੋ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਸਭ ਨਵ ਨਿਧ ਪਾਵੇ ਤਾਸੋ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ

ਰਤਨ ਤਿਆਗ ਕੌਟੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਸ਼ਰਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਫਰਾਨੈ ਛੋੜ ਜਾਏ ਜਿਸਕਾ ਸ਼ਰਮ ਕਰੈ ਸੰਗ ਸਾਜ ਤਿਸ ਪਰ ਹਰੈ ਚੰਦਨ ਲੇਪੋ ਤਾਰੇ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧਕੂਹ ਮੈਂ ਪਤਤ ਬਿਗਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭਿਖ ਅੰਤਰ ਮਲ ਮਾਇਆ ਸ਼ਬਸ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਹ ਫੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਕਲ ਪਾਥਰ ਕੈਸੇ ਧਰੇ ਯਥਾ ਜਾ ਕੇ ਅੰਤਰ ਵਸੇ ਪ੍ਰਭਾਵ ਨਾਨਕ ਦੇ ਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰ ਗਏ ਲਿਹੋ ਓੜ ਨਿਭਾਵੈ ਕਹਾਂ ਬਜਾਰ ਤੂਜੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੇ ਨਚੀਤ ਜੋ ਬਰਾਈ ਤਾਸ ਉਪਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਰਸੈ ਤਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤਰੋਹ ਇਹ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੋਂ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਦਮੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਹਾਏ ਨਾਨਕ ਕਹੂ ਨ ਸੀ ਜਈ ਬਿਨ ਨਾਵੇ ਪਾਥ ਜਹਾਏ ਅਸ਼ਵਰੀ ਦਸ ਵਸਤੂ ਲੈ ਪਾਸ਼ੇ ਪਾਵੈ ਏਕ ਬਸ ਕਾਰਨ ਬਖੋੜ ਗਵਾਵੈ ਏਕ ਬੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੁ ਕਹਾਂ ਕਰੇ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਕੋ ਕੀ ਜੇ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਮੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਜ ਖਾਦ ਪੀਤ ਵਰਤੇ ਅਨ ਉਲਾਦ ਆਪਣੀ ਮਾਨ ਕਛ ਬਾਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਵ ਹੀ ਖੋਵੈ ਪਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸੇ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਰਾ ਦਿਆਲ ਅਨਕ ਪਾਦ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਹਨੇਤ ਬਿਰਖ ਗਿਛਾਇਆ ਸਿਉ ਰੰਗ ਲਾਵੈ ਉਹ ਬਿਨ ਸੇ ਉਹ ਮਨ ਪੁਛਤਾਵੈ ਜੋਤੀ ਸੇ ਸੋ ਚਾਲਣ ਹਾਰ ਲਪਟ ਰਹੇ ਹੋ ਤੈ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੇ ਤਾਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਧਨ ਧਨ ਕੁਟੰਬ ਸਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਗੜਾਲ ਮਿਥਿਆ ਰਸਤੀ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਦ ਗੁਮਾਨ ਅਸਤਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸੁਣ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਪਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰਜਾ

ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਭਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਦ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਪ ਸ਼ਨ ਸਗਲ ਤੇ ਰਹਿ ਸਭ ਕਹਿ ਜਾਣੇ ਆਤਮ ਕੀ ਰਹਿ ਜਿਸ ਭਾਵੇ ਜਿਸ ਲੈ ਲੜ ਲਾਏ ਤਾਨ ਧਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਆਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਧਨ ਲਾਵੈ ਤਿਸ ਕੋ ਸਿਮਨ ਭਰਮ ਗਲ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਹਾੜ ਪਟੰਬਰ ਹੰਡਾਵੈ ਤਿਸੇ ਧਿਆ ਕਰ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਗ ਹਸ ਗਾਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਾਨ ਪਾਵੈ ਨਾਨਕ ਪਾਸੇ ਧੀ ਘਰ ਜਾਵੈ ਜੇ ਪ੍ਰਸਾਦ ਹੋ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਾਵੁੱਲਾ ਰਹਿ ਮਨ ਸੁਖ ਪਾਵੇ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੈ ਮਨ ਸਰਣੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਜ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੈ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਤੇ ਸਿਮਰਤ ਕਿਉ ਅਮਲ ਆਲਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰਭੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਊਠ ਬਹਿ ਸਤ ਤਿਸੇ ਤੇ ਆਈ ਤਿਸੇ ਤੇ ਆਏ ਜੋ ਏਕ ਲਖੈ ਇਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤੇ ਪ੍ਰਭ ਕੋ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਲ ਜੇ ਪ੍ਰਸਾਦ ਭੇਖੇ ਬਿਸਮਾਲ ਜੇ ਪ੍ਰਸਾਦ ਬੋਲੇ ਅੰਮ੍ਰਿਤਸਰ ਰਸਣਾ ਜੇ ਪ੍ਰਸਾਦ ਸੁਖ ਸਹੀ ਜੇ ਬਸਣਾ ਜੇ ਪ੍ਰਸਾਦ ਹਸਤ ਘਰ ਚਲੈ ਜੇ ਪ੍ਰਸਾਦ ਸਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਸਿਰ ਪਵ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਦੇ ਮਨ ਉੱਤਮ ਹੋਏ ਸਰਵਧਾਨ ਪ੍ਰਭ ਤੇਰੀ ਮਾਇਆ ਆਪੂ ਕਿਸ਼ੂ ਨ ਕਿਨਹੂ ਲਿਆ ਜਿਸ ਜਿਤ ਲਾਵੋ ਤੇ ਤਿਲ ਲਗੇ ਹਰਨਾਥ ਨਾਨਕ ਇਨ ਕਹਿ ਕਸ਼ੂ ਨਾਥ ਸਲੋਕ ਅਗਾਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਬਰੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਕੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਜਤਨ ਸਾਧ ਕੇ ਮਹਿਮਾ ਭਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮੈਂ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੇ ਸਿੰਘ ਮਨੋਹਰ ਬੈਨ ਸਾਧ ਕੇ ਸੰਗ ਨ ਕਦੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਤਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕੇ ਸੰਗ ਮਹਾਪਨੀ।

ਸਾਧਕ ਸੰਗ ਨਵੀਂਗਾ ਪੈਰ, ਸਾਧਕ ਸੰਗ ਨਹੀਂ ਕੋ ਮੰਦਾ, ਸਤਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਹੀਂ ਉਤਾਪ, ਸਾਧਕ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧਕ ਸੰਗ ਨ ਕਬੂ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਤਸੰਗ ਵਸਤੋ ਗੋਚਰ ਲਏ, ਸਾਧੂ ਕੇ ਸੰਗ ਸਰ ਸਹੇ, ਸਾਧਕ ਸੰਗ ਵਸੇ ਥਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦੜੇ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਰਿਣਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੇ, ਸਤਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਸਾਧੂ ਕੇ ਸੰਗ ਸੋ ਤਨ ਪਾਵੇ, ਜਿਸ ਤਨ ਦੇ ਸਭ ਕੋ ਵਰਸਾਵੈ, ਸਾਧਸੰਗ ਧਰਮ ਰਹੇ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੇ ਸੰਗ ਪਾਪ ਲਾਇਨ, ਸਾਧਸੰਗ ਅਮਨ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਬਲ ਜਨਮ, ਸਾਧਕ ਸੰਗ ਨਹੀਂ ਗਜਕਾਲ, ਦਰਸ਼ਨ ਪੇੜਤ ਹੋਤ ਨਿਹਾਲ, ਸਾਧਕ ਸੰਗ ਕਲੂਕ ਧਾਰੇ, ਸਾਧਕ ਸੰਗ ਨਰਕ ਪਰ ਹਰੇ, ਸਾਧਕ ਸੰਗ ਇਉਂ ਸਹੇਲਾ, ਸਾਧਸੰਗ ਬਿਸ਼ਰਤ ਹਰ ਮੇਲਾ, ਜੋ ਇੱਛੇ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਰੇ ਸਾਧ ਸੁਣ ਰਸੈ, ਸਾਧਕ ਸੰਗ ਸੁਣੋ ਹਰ ਨਾਉ, ਸਾਧਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨ ਮਨ ਤੇ ਬਿਸਰੈ, ਸਾਧਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘੜ ਘੜ ਡੀਠਾ, ਸਾਧਸੰਗ ਪਏ ਆਗਿਆਕਾਰੀ, ਸਾਧਸੰਗ ਕਦ ਪਈ ਹਮਾਰੀ, ਸਾਧਕ ਸੰਗ ਮਿਠੇ ਸਭ ਰੋਗ, ਨਾਨਕ ਸਾਧ ਪਿਠੇ ਸੰਜੋਗ, ਸਾਧਕ ਮਹਿਮਾ ਭੇਦ ਨਾ ਜਾਣੇ, ਜੇ ਤਸ ਨੇ ਤੇ ਤਬ ਗਿਆਨੇ, ਸਾਧ ਕੀ ਉਮਾ ਤੇ ਗੁਣ ਤੇ ਦੂਰ, ਸਾਧ ਕੀ ਉਮਾ ਰੇ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਵਰੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੇ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਭਵਾਨ, ਬ੍ਰਹਮ ਗਿਆਨੀ ਕੇ ਧੀਰ ਜੀ ਏਕ, ਜੁਮ ਸਦਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵ ਕਸ ਹੈ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰੇ ਆਕਾਸ, ਬ੍ਰਹਮ ਗਿਆਨੀ ਕੇ ਮਿਤਰ ਸਦਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਹਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨ ਪਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉੱਪਰ ਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਧਾ, ਬ੍ਰਹਮ ਗਿਆਨੀ ਕਹਿ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਇੱਕੇ ਰੰਗ, ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਹੋਂ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਸਿਆ ਨਾ ਜਾਏ ਉਦਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਕਦ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
नानक ब्रह्म ज्ञानी को सदा नमस्कार। ब्रह्म ज्ञानी सब सृष्टि का कर्ता, ब्रह्म ज्ञानी सर जीवे नहीं मरता, ब्रह्म ज्ञानी मुक्त ज्योत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सभी उपराध, ब्रह्म ज्ञानी का सगलाकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी। श्लोक उतारे जो अंतरनाम, सर्व में पेखे भगवान, निमुख निमुठाकर नमस्कार है, नानक ओ अपरस सगल निस्तार है। अष्टपदी विजयाना ही रसना परस, मन में प्रीत निरंजन दर्श, परत्रह रूप न पेखे नेत्र, साधु टहर संत संग हेत, कर न सुने काहू की निंदा, सब ते जाने आपस को मंदा, गुर प्रसाद विखया पर हरे, मन की बात न मन ते टरे, इंद्री जित पई दोख ते रह, नानक कोट मदे को ऐसा परस, वैष्णो सो जिस ऊपर सो प्रसन्न, विष्णु की माया ते होए पहन, कर्म कर तो वे नहे कर्म, तिस वैष्णो का निर्मल धर्म, काहू फल की इच्छा नहीं बाशे, केवल भगत कीर्तन संग राचा, मन तन अंतर सिमरन गोपाल, सब ऊपर होवत कृपाल, आप दृढ़ अवरा नाम जपावै, नानको वैष्णो परम गत पावै, भगवती भगवंत भगत का रंग, सगल त्यागे दुष्ट का संग, मन ते बिन से सगला परम, कर पूजे सगल पार ब्रह्म, साध संग पापा मल खोवै, तिस भगवती कीमत उत्तम होवै, भगवंत की टहल करे निसनीत, मन तन अर्पे विष्णु प्रीत, हर के चन हृदय बसावै, नानक ऐसा भगवती भगवंत को पावै, सो पंड जो मन प्रबोधै, राम नाम आत्म में सोधै, राम नाम सार रस पीवै, उस पंडित के उपदेश जाग जीवै, हर की कथा हृदय बसावै, सो पंडित फिर जो नयावै, वे प्राण सिमृत पूजे मूल, सुख में जाने अस्तूल, चौहर ना को दे उपदेश, नानक उस पंडित को सदा देश, बीज मंत्र सर्व को ज्ञान, चौहर ना में जपे को नाम, जो जो जपे तिसकी गत होए, सात संग पावे जन कोए, कर कृपा अंतर उतारा, पस प्रेत मुगल पाथर को तारा, सर्व रोग का औक्त नाम, कल्याण रूप मंगल गुण गाम, काहू जोत किसे ना पाइये धर्म, नानक ते से मिले जिस लिखिया तुर कर्म, जिसके मन पार ब्रह्म का निवास, तिसका नाम सत रामदास, आत्म राम दिस नजर ही आया, दास संतन पाए तिन पाया, सदा निकट निकट हर जान, सो दास दरगा परवान, अपने दास को आप कृपा करे, तिस दास को सब सो जी पर, सगल संग आत्म योदास, ऐसी जुगत नानक रामदास, प्रभु की आज्ञा आत्म ही तावै, जीवन मुक्त सो कहावै, तैसा हर्क तैसा उसोग, सदा नंत नहीं वियोग, तैसा स्वर्ण तैसी उस माटी, तैसा अमृत तैसी बेकाठी, तैसा मान तैसा अभिमान, तैसा रंग तैसा राजान, जो वरता है साई जुगत, नानक ओ पुरख कही है जीवन मुगत, पार ब्रह्म के सगल हेठाओ, जित जित घर राखे तैसा दिन नाओ, आपे करन करावन जोग, प्रभ पावे सो ही फुन होग।

ਕਰਨ ਕਰਾਵਨ ਕਰਨੇ ਜੋਗ ਜੋਤਿ ਸੁਭਾਵੇ ਸੋਈ ਹੋਗ ਕਿਨਮੇ ਥਾ ਪੋਥਾ ਪਣਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਧਰ ਅਤਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਮਣੇ ਰਿਹਾ ਸਮਾਈ ਪ੍ਰਭ ਪਾਵੈ ਮਨੋ ਗਤ ਪਾਵੈ ਪ੍ਰਭ ਪਾਵੇ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਬਿਨਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੈ ਪ੍ਰਭ ਪਾਵੇ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਤੋਂ ਸਿਰਿਆ ਕਾ ਆਪ ਸਵਾਮੀ ਕੇਲੇ ਬਿਕਸੇ ਅੰਤਰ ਜਾਮੀ ਜੋ ਪਾਵੇ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਦਿਸ ਭਾਵੇ ਸੋਈ ਕਰਾਵੈ ਇਸਕੇ ਹਾਥ ਹੋਏ ਸਭ ਸਭ ਕੁਛ ਲੇ ਜੋ ਦਿਸ ਭਾਵੇ ਸੋਈ ਕਰੇ ਅਨਜਾਣਤ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਤਾਵੈ ਨਿਮਖ ਮੈਂ ਚਾਰ ਘੁੰਟ ਫਿਰ ਆਵੈ ਕਰ ਕਿਰਪਾ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿਨਮੇ ਨੀਚ ਕੀਟ ਕਹੋ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਰ ਦਿਸ ਕਛੁ ਨਾ ਆਵੇ ਤਿਸ ਤਤਕਾਲ ਦਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸੀਸ਼ ਤਾਂ ਕਾਲੇ ਖਾਨਾ ਗਨੇ ਜਗਦੀਸ਼ ਜੋ ਪਿੰਡ ਸਭ ਤਿਸ ਕੀ ਰਾਸ ਘਰ ਘਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਈ ਨਾਨਕ ਜੀਵੇ ਦੇਖ ਵਡਾਈ ਕਬਹੂ ਨਿੰਦ ਚਿੰਤ ਵਿਵਹਾਰ ਕਬਹੂ ਊਬ ਅਕਾਲ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕੇ ਆਪ ਲਾਵਨਹਾਰ ਕਬਹੂ ਨਿਰਤ ਕਰੇ ਬਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾਂਕ੍ਰੂਰ ਬਿਕਰਾਲ ਕਬਹੂ ਸਭ ਕੀ ਹੋ ਤਰਬਾਲ ਕਬਹੂ ਹੋਏ ਪਹਿ ਬੜਰਾਜਾ ਕਬਹੂ ਭਿਖਾਰੀ ਨੀਰ ਕਾ ਸਾਜਾ ਕਬਹੂ ਹਪ ਕੀਰਤ ਮੈਂ ਆਪੇ ਕਬਹੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂੰਹ ਧਾਰੀ ਲਾਵੇ ਧਿਆਨ ਕਬਹੂ ਤਟ ਤੀਰਥ ਇਸ਼ਨਾਨ ਕਬੂ ਸਿਰ ਸਾਧਕ ਮੁਕਿਆਨ ਕਬੂ ਕੀਟ ਹਸਪਤੰਗ ਹੋਏ ਜੀਆ ਅਨਕ ਜੋਨ ਭਰਮੇ ਪਰਮੀਆ ਨਾਨਾ ਰੂਪ ਜੋ ਸੁਭਾਗੀ ਦਿਖਾਪੈ ਜੋ ਪ੍ਰਭ ਪਾਵੇ ਤਿਵੇ ਨਚਾਪੈ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵ ਨ ਕੋਏ ਕਬਹੂ ਸਾਧ ਸੰਗਤ ਜੋ ਪਾਵੇ ਉਸ ਅਸਥਾਨ ਤੇ ਬਹੁ ਨਿਆਪੈ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨੀ ਪਿਨਾਸ ਮਰਤਨ ਨਾਮ ਤੇ ਖਰੰਗ ਸਦਾ ਬਸੇ ਪਾਵ ਲਮਕੇ ਸੰਗ

ਸੁਖੀ ਵਸੈ ਮਸਕੀਨੀਆ ਆਪਨ ਭਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਪਦੇ ਜਿਸਕੇ ਅੰਤਰ ਰਾਜਪਮਾਨ ਸੋ ਨਰਕ ਪਾਤੀ ਹੋ ਸਵਾਨ ਜੋ ਚਾਨੇ ਮੈਂ ਜੋ ਰੂਪੰਤ ਸੋ ਹੋ ਸਪੇਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਰੇਬੋ ਚੁਣ ਫਰਮਾਵੇ ਧਨ ਭੂਮਿਕਾ ਜੋ ਕਰੇ ਕੁਮਾਨ ਸੋ ਮੂਰਖ ਅੰਧਾ ਖਿਆਲ ਕਰ ਕਿਰਪਾ ਜਿਸਕੇ ਹਿਰਦੇ ਕਰੀਬੀ ਵਸਾਪੇ ਨਾਨਕੀ ਹਾਂ ਮੁਕਤ ਆ ਕੇ ਸੋ ਪਾਵੇ ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿਣ ਸਮਾਨ ਕਛ ਸੰਗ ਨ ਚਾਪੇ ਬਹੁ ਲਸਕਰ ਮਾਨ ਕੁਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੈ ਨ ਬਧੇ ਆਪੰਕਾਰੀ ਧਰਮ ਰਾਇਤ ਕਰੇ ਖੁਆਰੀ ਗੁਰ ਪ੍ਰਸਾਦ ਜਾਖਾ ਮਿੱਠੇ ਅਪਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹੁਣ ਤਾਰੇ ਸ਼ਰਮ ਪਾਵੇ ਸਗਲੇ ਬਿਰਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਵਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨੀ ਤ੍ਰਪੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਫਲਾ ਕਹਾ ਪੈ ਤਿਸੇ ਫਲਾਈ ਨਿਕਟ ਨੇ ਆਪੈ ਸਰਬ ਕਿਰੇ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਮਰ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ

ਕੀਤਾ। ਜਬ ਲਗ ਮੋਹ ਮਗਨ ਸਮਾਏ, ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਸਹਿਸ ਖੱਟੇ ਲਾ ਘੁੱਟ ਤਾਵੇ, ਤ੍ਰਿਪਤ ਨਿਆਪੇ ਮਾਇਆ ਪਾਛੇ ਪਾਵੇ। ਅਨਕੂ ਵਿਖਿਆ ਕੇ ਕਰੈ, ਨਹਿ ਤ੍ਰਿਪ ਤਾਵੇ ਖਬ ਖਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਪਨੇ ਆਪੇ ਆਪ, ਸਦਾ ਸਦਾ ਨਾਨਕ ਕਰ ਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਾ ਵਿਚਾਰ। ਜੈਸੀ ਦ੍ਰਿਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੋਕੇ ਸੰਗ। ਬੁਝੇ ਦੇਖੇ ਕਰੇ ਵਿਵੇਕ, ਆਪੇਕ ਆਪੇ ਅਨੇਕ। ਮਰੇ ਨਾ ਬਿਨਸੇ ਆਪੇ ਨ ਜਾਏ, ਨਾਨ ਸਦੀ ਰਿਆ ਸਮਾਏ। ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਆਪ ਕੀਨੂੰ ਆਪਨ ਵਿਸਤਾਰ, ਸਭ ਕਾਸ਼ ਸਕਾਉ ਕਰਨੇ ਹਾਰ। ਉਸਦੇ ਪਿੰਨ ਕਹੋ ਕਿਛੁ ਹੋਏ, ਥਾਨ ਤਨੰਤਰੇ ਕੈ ਸੋਏ। ਆਪਣੇ ਚਰਿਤ ਆਪ ਕਰਨੇ ਹਾਰ, ਕਉਤ ਕਰੇ ਰੰਗ ਅਪਾਰ। ਮਨ ਮੇ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿ ਨ ਜਾਏ। ਸਤ ਸਤ ਸਤ ਪ੍ਰਭ ਸਵਾਮੀ, ਗੁਰ ਪ੍ਰਸਾਦ ਕਿਨੇ ਵਖਿਆਨੀ। ਸੱਚ ਸੱਚ ਸਤ ਸਭ ਕੀਨਾ, ਕੂਟ ਮਦੇ ਕਿਨ ਵੇਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਪਾਣੀ, ਘਟ ਘਟ ਸੁਣੀ ਸਰਵਣ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸਲੋਕ ਸੰਤ ਸਨ ਜੋ ਜਨ ਪਰੈ, ਸੋ ਜਨ ਉਦਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਤ ਪੁਰਬ ਤਾਰ ਅਠਪਦੇ। ਸੰਤ ਕੈ ਦੁਖਨ ਆਜਾ ਘਟੈ, ਸੰਤ ਕੈ ਦੁਖਨ ਜਮ ਤੇ ਨੀ ਛੁਟੈ। ਸੰਤ ਕੈ ਦੁਖਨ ਸੋ ਸਭ ਜਾਏ, ਸੰਤ ਕੈ ਦੁਖਨ ਨਰਕ ਮੇ ਪਾਏ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋ ਪਾਤੇ ਹੀਨ। ਸੰਤ ਕੈ ਦੁਖਨ ਨਰਕ ਮੇ ਪਾਏ। ਸੰਤ ਕੈ ਹੱਥੀ ਗੁਰਖੇ ਨ ਕੋਏ, ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਾ ਰਹਿ। ਸੰਤ ਕੈ ਦੁਖਨ ਸੰਤਨ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾ ਜੁਲਵੈ। ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਚਲੈ, ਸੰਤ ਕੈ ਦੁਖਨ ਸਭ ਕੋ ਚਲੈ। ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਾਵੇ ਤਾਂ ਪੀਗਤ ਪਾਏ। ਸੰਤ ਕਾ ਨਿੰਦਕ ਮਹਾਂਤਤਾਏ, ਸੰਤ ਕਾ ਨਿੰਦਕ ਖਿੰਟਿਕ ਨ ਪਾਏ। ਸੰਤ ਕਾ ਨਿੰਦਕ ਮਹਾਂਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਤਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ। ਸੰਤ ਕੇ ਨਿੰਦਕੋ ਸਰਬਰੂ, ਸੰਤ ਕੇ ਨਿੰਦਕੋ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਪਾਵੇ ਤਾਂ ਸੁਖਾ ਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਿਮਿਤ। ਸੰਤ ਕੇ ਦੁਖੀ ਕੋ ਡਾਨ ਲਾਕੇ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮੇ ਮਰਾਇ, ਸੰਤ ਕੇ ਦੁਖ ਨਾ ਸੁਖ ਤੇ ਟਰਾਇ। ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਪਾਵੇ ਤਾਂ ਲੈ ਮਿਲਾਇ। ਸੰਤ ਕਾ ਦੁਖੀ ਅਰਬੀਤ ਤੇ ਟੂਟੈ, ਸੰਤ ਕਾ ਦੁਖੀ ਕਿਤੈ ਕਾਜ ਨ ਪਹੁੰਚੈ। ਸੰਤ ਕੇ ਦੁਖੀ ਕੋ ਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਅੰਮ੍ਰਿਤ ਕੀ ਰੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾ ਆਪਣ ਬੀਜਾ ਪੇ ਖਾਇ। ਸੰਤ ਕੇ ਦੁਖੀ ਕਵਨ ਰਾਖਣ ਹਾਰ, ਨਾਨਕ ਸੰਤ ਪਾਵੇ ਤਾਂ ਲੈ ਉਪਾਰ। ਸੰਤ ਕਾ ਦੁਖੀ ਉਂਬਲ ਲਾਏ, ਜੋ ਚਲ ਪਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨੀ ਰਾਜੈ, ਜੋ ਪਾਪ ਕੀ ਦਨੀ ਤ੍ਰਾਪੈ। ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤਿਲ ਖੇਤ ਮੈਂ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਾਧ ਮਿਥਿਆ ਕਹਿਤ। ਕਿਰਤ ਨਿੰਦ ਕਾ ਧੁਰੀ ਪਿਆ, ਨਾਨਕ ਜੋ ਤੇ ਪਾਵੇ ਸੋਈ ਥਿਆ।
संत का दुखी बिगड़ रूप हो जाए, संत के दुखी को दर के मिले जाए, संत का दुखी सदा से कहिए, संत का दुखी ना मरे ना जी पाइए, संत के दुखी की पूजे ने हसा, संत का दुखी उठ चले निराशा, संत के दुख ना तिष्ठे कोई जैसा पावे तैसा कोई होए, कृत न मिटे कोई नानक जाने सच्चा सोई, सब करत क्यों करने हार, सदा सदा तिसको नमस्कार, रब की उस्तत करहु दिन रात, से त्याहु सास करा, सब कुछ वरते तिका किया, जैसा करे तैसा को तिया, अपना खेर राव करने हार, दूसर कौन कहे विचार, जिसनु कृपा करे जिसनु कृपा करे तुसे अपन नाम दे, बड़भागी नानक तन से सलोक, तज हो सियान सुरजनो सिमरो हर हर राय, एक आस हर मन रखो नानक दुख परम पोजैठपदी, मानु की टेक बिरथी सब जान, देवन को एक भगवान जिसके दिए रहे काय, बौ न दसन लाके आए, मारे राखे को आप, मानक कह किस नाई हाथ, इसका हुक्म भू सुखोए, तिसका नाम राखंड परोए, सिमर सिमर सिमर प्रसोए, नानक पिग न लाके कोई औस्तत, मन में का निरंकार कर, मन मेरे सत प्यार, निर्मर सनामृत पियो सदा सुहेला कर, लह जियो नैनो पेग ठाकर का रंग, सात संग बिन से सब संग, चरण चलो मार को पिन मिटे पाज, पी अरबिंद कर हर कारम, श्रवण हर कथा, हर दर के नानक उदर मथा, बड़पा की तेज दंजा कमाए, सदा सतार के गुण गाए, राम नाम जो करे विचार, से तन मन कनी संसार, मन तन मुख बोले हर मुखे, सदा सता जानू ते सुखे, एको एक एक पछाने, एत उत कियो सो जी जाने, नाम संग जिसका मन माने, नानक तने निरंजन जाने, गुर प्रसाद अपने आप सुजै, की जान हो तिसना बुझै, सात संग हर हर जस कहत, सर्व रूप ते उ हर जन रहत, अनदन कीर्तन केवल बख्यान, ग्रस्त मैं सोई निरपान, एक ऊपर जिस जन की आसा, तिसकी कटिए जम की पासा, पार ब्रह्म की जिस मन भूख, नानक तिसै न लागे दुख, जिसको हर प्रभ मन चित आवे, सो संसेला नहीं डुलावे, जिस प्रय अपना कृपा कर, सो सेवक कहो किस ते डर, जैसा साथ ऐसा दिटा, अपने कार्य में आसमाया, सोदत सोदत सोदत सीजा गुर प्रसाद, सब बूझिया, जब देखो तब सब शमूल, नानक सो सुख नानक सो सूखम सोई अस्तूल, नह किछ जन्म नक्ष मरे, आपन चलते आप ही करे, आपन जावन दृष्ट अंदृष्ट, आज्ञाकारी तारी सब श्रेष्ठ, आप ही आप सगल में आप, अनक जोग तेरा चताप उताप, अविनाशी नायक खंड धारण तार हो ब्रह्मांड, अलाख्य पे पुर प्रताप, आप जपाए तन अनक जाप, जिन प्रभ जाता सु सुभ बंत, सगर संसार दुरे तिन मंत, प्रभ के सेवक सगल उदारण, प्रभ के सेवक दुख विसारण, आपे मिले कृपार, गुर का शब्द जपे निहार, उनकी सेवा सोई लाख, जिसनु कृपा करे बड़ भागे, नाम जप पावे विश्राम, नानक तिन पुरख उत्तम करमान, जो किश करे सो प्रभ के रंग, सदा सदा बसे हर संग, सहज सपाए होवे सो होए, करने हार पछाने सो होए, प्रभ का किया जन मीठ लकाना, जैसा सा तैसा दृष्टाना, जिस ते उपजै तिस माए समाए, सुख निदान उन्हु बने आए,

ਦੇ ਟੂਟੀ ਗਾਨਣ ਹਰ ਕ ਪਾਰ ਸਭ ਜੀ ਆਪੇ ਪ੍ਰਤ ਪਾਰ ਸਗਲ ਕੀ ਚਿੰਤਾ ਜਿਸ ਸੁਨ ਬਾਏ ਤਿਸਤੇ ਬਿਰਥਾ ਕੋਈ ਨਾਏ ਅਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪੇ ਆਪਨ ਕੀਆ ਕਛੁ ਨ ਹੋਏ ਜਿਸੁ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੇ ਕਰੁਣਾ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਕ ਨਾਨਕ ਸੋ ਜਨ ਸਦਾ ਅਰੋਕ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਾਦ ਮਨੇ ਸਥਮਨ ਜਿਉ ਪਖਾਣ ਨਾਵ ਚੜਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੇ ਤੋ ਸਾਧੂ ਸਾਮਿਲ ਜੋ ਪਟਾਏ ਤਨ ਸੰਤਨ ਕੀ ਬਾਛੋ ਧੂਰ ਨਾਨਕੀ ਹਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਦੇ ਉਣਹਾਰ ਅਵਰਤਿਆਗ ਤੂੰ ਤਸਹਿਜਤਾ ਜੋ ਕਾਸ਼ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਫਿਰਦੇ ਮਾਏ ਨਾਨ ਪਾਸੇ ਤੀ ਕਰ ਜਾਏ ਜਿਸ ਵਖਰ ਕੋ ਲੈ ਤੂੰ ਆ ਰਾਮ ਨਾਮ ਸੰਤਨ ਕਿਰਪਾ ਤਜਬ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੇ ਸੰਚਾਲ ਅਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮਖੂ ਜਲ ਹਰ ਦਰ ਕੇ ਸੋਏ ਇਹੋ ਵਪਾਰ ਬਿਰਲਾ ਵਪਾਰੇ ਨਾਨਕ ਤਾ ਕਹਿ ਸਫਲ ਹਾਰੇ ਚਰਨ ਸਾਧਕੇ ਧੁਤ ਪੀਉ ਅਰਪ ਸਾਧਕੋ ਆਪਣਾ ਜੀਉ ਸਾਧ ਕੀ ਤੂਰ ਕਰੋ ਇਸ਼ਨਾਨ ਸਾਧੂ ਪ੍ਰਜਾਈਏ ਕੁਰਬਾਨ ਸਾਧ ਸੇਵਾ ਵਿਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੇ ਹਾਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੇ ਦਰਿਆ ਸਰਬ ਸੁਖ ਨਾਨਕ ਤੇ ਪਾਇ ਅੰਮ੍ਰਿਤ ਖੋਜੀ ਫਲਣ ਹਾਰ ਭੁਖੇ ਕੋ ਦੇਵ ਤੇ ਆਧਾਰ ਸਰਬ ਨਿਦਾਨ ਜਾ ਕੇ ਦਿੱਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਉਕਰਣੇ ਜੋ ਤਿਸਪਨ ਦੂਸਰ ਹੋਆ ਨ ਹੋਗਾ ਜਪ ਜਨ ਸਦਾ ਸਤਾ ਦਿਨ ਰਾਣੀ ਸਭ ਤੇ ਉੱਚ ਨਿਰਮਲ ਕਰਣੀ ਕਰ ਕਿਰਪਾ ਕੋ ਨਾਮ ਦੀਆ ਨਾਨ ਸੋਚ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸਨ ਆਪੇ ਹਰ ਪ੍ਰਤੀਤ ਭਗਤ ਭਗਤ ਸੁਣੀਏ ਤਹਿਲੋਏ ਜਾ ਕੈ ਹਿਰਦੇ ਕੋ ਹੋਏ ਸੱਚ ਕਰਣੀ ਸਚਤਾ ਕੀ ਰਹਿ ਸੱਚ

ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਦੇਖ ਨਾ ਰੰਗ ਕੇਸ਼ ਤ੍ਰਿਕੁਣ ਤੇ ਪ੍ਰਭੈਨ ਤਸੇ ਬਜਾਇ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਠ ਪਦੇ ਅਵਨਾਸੀ ਪ੍ਰਮਨ ਮੇਰਾ ਅਖਮਨ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾ ਕਿਛ ਕੋਈ ਸਰਪ ਨਿਰੰਤਰੇ ਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਮਨ ਹੁੰਦਰਾ ਮਨ ਸਾ ਪੂਰਨ ਸਰਣਾ ਜੋ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋ ਤਿਸਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਾਜਾ ਕੇ ਸਰਬ ਥੋ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਕ ਮੈਂ ਜੋਗੀ ਤਪ ਮੈਂ ਤਫੀਸਰ ਗ੍ਰਿਥ ਮੈਂ ਭੋਗੀ ਧਿਆਇ ਧਿਆਇ ਭਗਤੇ ਸੁਪਾਇ ਨਾਨਕ ਤਿਸ ਪੁਰਖ ਕਾ ਕਨੇ ਅੰਤਨ ਪਾਇਆ ਜਾ ਕੀ ਲੀਲਾ ਕੀਮਤ ਨਾਇ ਸਗਲ ਦੇਵ ਹਾਰੇ ਵਕਾਏ

ਵਿਵਨਾਸੀ ਇਕੰਕਾਰ ਨਾਨਾ ਚਰਤ ਕਰੇ ਖਰਮਾਏ ਪੂਰ ਰਹੋ ਪੂਰਨ ਸਭ ਟਾਏ ਨਾਨਾ ਪਿਤਕਰ ਬਣ ਪਣਾਈ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਟਾਪ ਜਪ ਜਪ ਜੀਪ ਨਾਨਕ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਪ੍ਰਮੰਡ ਨਾਮ ਕੇ ਤਾਰੇ ਸਿਮਰਤ ਬੇਪਰਾ ਨਾਮ ਕੇ ਤਾਰੇ ਸੁਨਣ ਗਿਆਨ ਤਿਆ ਨਾਮ ਕੇ ਤਾਰੇ ਕਾਸਪਤਾ ਨਾਮ ਕੇ ਤਾਰੇ ਸਗਲੇ ਕਾਰ ਨਾਮ ਕੇ ਤਾਰੇ ਪ੍ਰਿਯ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗੁਰ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਜਾ ਕੀ ਬਾਣੀ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਾ ਕੀ ਰਚਨਾ ਸਤਿ

ਗੁਰ ਤੇ ਪਾਈ ਸਤਿ ਬਚਨ ਸਾਧੂ ਉਪਦੇਸ਼ ਸਤਿ ਤੇ ਜਨ ਜਾ ਕਿਰਦੇ ਪ੍ਰਵੇਸ਼ ਸਤਿ ਨਿਰਤ ਬੁਝੇ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਏ।

ਜੋ ਪ੍ਰਭ ਆਪਣੀ ਸੇਵਾ ਲਾ ਨਾਨਸੋ ਸੇਵਕ ਦਹਿ ਦਿਸਪਟਾ ਨਿੱਕੀ ਕੀਰੀ ਮੈਂ ਕਰ ਰਾਖੈ ਭਾਸਮ ਕਰੇ ਲਸਕਰ ਕੋਟ ਲਾਖੈ

ਬਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਗ ਬਾਰ ਬਾਰ ਪ੍ਰਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਤ ਸਕੇ ਸ਼ਬ ਨਾਹੀ ਦਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੁਭਤ ਨਾਮ ਕਹੁ ਨਾਨਕ ਜਨ ਕੇ ਸਦਕਾ ਬੋਲੋ ਜਸ ਜੇ ਪਾਦਨ ਰਾਜ ਪ੍ਰਭ ਆਪਣੇ ਜਨ ਕੀ ਨੀਦਾ ਕਰੇ ਭਗਤ ਆਤਮ ਕੇ ਚਾਇ ਪ੍ਰਭ ਆਪਣੇ ਸੋ ਰਹਿ ਹੈ ਸਮਾਏ ਜੋ ਹੋਆ ਹੋਵ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਇਕ ਨ ਜਾਨ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉੱਟ ਰਹੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰੂਫ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸਕੀ ਸਰਣ ਸਰ ਸੁ ਪਾਵ ਹੇ ਤਿਸਕੇ ਤਿਸਕੇ ਦਰਸ ਸਭ ਪਾਪ ਮਿਟਾਵੇ ਔਰ ਸਿਆਣ ਸੋਲੀ ਛਾੜ ਤਿਸ ਜਨ ਕੀ ਤੂੰ ਸੇ ਪਾ ਲਾਗ ਆਪਨ ਜਾਨ ਨ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੁੱਜ ਹੋ ਸਤ ਪੈ ਸਲੋਕ ਸਤਪੁਰਖ ਚਿਨ ਜਾਣਿਆ ਸਤਪੁਰਖ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਵ ਅਠਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤ ਪਾਰ ਸੇਵਕ ਗੁਰ ਸਦਾ ਦਇਆਲ ਸਿੱਖ ਕੀ ਗੁਰ ਦਰਮਤ ਮਰਹਿ ਗੁਰਬਚਨੀਅਰ ਨਾਮ ਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਹੋ ਨਾਮ ਧੰਦੇ ਗੁਰ ਕਾ ਸਿੱਖ ਵਟਪਾਗੇ ਹੇ ਸਤਿਗੁਰ ਸਿੱਖ ਕਾ ਹਰਤ ਪਰ ਸਵਾਰੇ ਨਾਨ ਸਤਿਗੁਰ ਸਿੱਖ ਜੀ ਨਾਰ ਸਮਾਰੈ ਗੁਰ ਕੇ ਗ੍ਰਹਿ ਹੈ ਸਿਵ ਚੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਚਨਾਪੇ ਹਰ ਨਾਮ ਦੇ ਸਤਿ ਆਵੈ

ਸਿਵ ਗੁਰ ਕੀ ਮਤ ਦੇ। ਬੀਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ, ਪਰਮੇਸ਼ਰ ਕੀ ਗਤ ਜਾਣੇ ਸੋ ਸਤ ਗੁਰ, ਜਿਸ ਦੇ ਹਰ ਨਾਮ ਅਨਖ ਬਾਰ ਗੁਰ ਕੋ ਵਰ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਨਾਤਾ। ਮੈਂ ਜਨ ਜਨਮੇ ਪਾਰ ਬ੍ਰਹਮ, ਇਕ ਆਪਣੇ ਕਿਰ ਪਰਮ, ਸਹਿ ਸਿਆਣ ਪਲਿਆ ਨ ਜਾਈਏ, ਨਾਨਕ ਐਸਾ ਗੁਰ ਵਡ ਭਾਗੀ ਪਾਈ ਹੈ। ਸਫਲ ਦਰਸ਼ਨ ਪੇਤ ਪੁਨੀਤ, ਪਰਸਾ ਚਰਨ ਗਤ ਨਿਮਰੀਤ, ਪਿਟ ਸੰਗ ਰਾਮ ਕੁਨ ਰਪੇ, ਪਾ ਬ੍ਰਹਮ ਕੀ ਦਰ ਕੇ ਗਵੈ। ਸੁਨ ਕਰ ਬਚਨ ਕਰਨ ਅਗਾਨੇ, ਮਨ ਸੰਤੋ ਖਾਤਮ ਪਤਿਆਂ ਨੇ ਪੂਰਾ, ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਇ ਸੰਤ। ਗੁਣ ਬਿਆੰਤ ਕੀਮਤ ਨੀ ਪਾਏ, ਨਾਨਕ ਜਿਸ ਪਾਵੇ ਤਿਸ ਲੈ ਮਿਲਾਏ, ਜਿਸ ਪਾਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚੇ ਪ੍ਰਾਣੀ। ਆਗਮ ਅਗੋਚਰ ਪੰਦਰ ਪਾਣੀ, ਨਿਰਾਹਾਰ ਨਿਰਪੈਰ ਸੁਖਦਾਇ, ਤਾ ਕੀ ਕੀਮਤ ਕਿਨ ਪਾਈ, ਅਨਕ ਭਗਤ ਬੰਧਨ ਕਰ ਹੈ। ਚਰਨ ਕਮਲ ਹਿਰਦੇ ਸਿਮਰੈ, ਸਤਬਲਹਾਰੀ ਸਭ ਪੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਜਪਨੈ, ਇਹੋ ਹਰਿ ਸੁਭਾਵੇ ਜਨ ਕੋਈ, ਅੰਮ੍ਰਿਤ ਪੀਵੈ ਅੰਮ੍ਰਿਤ ਸੋਏ, ਉਸ ਪੁਰਖ ਕਾ ਨਾਹੀ ਕਦੇ ਫਨਾ, ਜਾ ਕੇ ਮਨ ਫਰਟੇ ਗੁਣ ਤਾਰ। ਆਠ ਪੈਰ ਹਰਿ ਕਾ ਨਾਮ ਲੇ, ਸੱਚ ਉਪਦੇ ਸੇਵਕੋ ਦੇ, ਮੋਹ ਮਾਇਆ ਕੇ ਸੰਗ ਨ ਲੀਪ, ਮਨ ਮੇ ਰਾਖੇ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ ਨਾਨ, ਭਰਮ ਮੋਹ ਦੁੱਖ ਤੈ ਤੇ ਨਾਸੇ, ਤਾਪਤ ਮੈਂ ਠੰਡ ਵਰਤਾਈ, ਅੰਤ ਪਿਆ ਦੁੱਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੁਕਾ ਨਿਰਭੋਹ ਬਸੇ, ਸਵਲ ਪਿਆਦ ਮੰਤੇ ਖੈ ਨਸੇ। ਜਿਸ ਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਰਾਰੀ, ਥਿਤ ਪਾਈ ਚੂਕੇ ਭ੍ਰਮ ਗਪਨ, ਸੁਨ ਨਾਨਕ ਹਰ ਹਰ ਜਸ ਸ੍ਰਵਣ। ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਗਰੀ ਮੋਹੀ, ਆਪਣੇ ਚਰਤ ਪ੍ਰਯਾਪ ਨਾਏ, ਆਪਣੀ ਕੀਮਤ ਆਪੇ ਪਾਏ, ਹਰ ਪਿੰਡ ਦੂਜਾ ਨਾਈ ਕੋਈ, ਸਰਪ ਨਿਰੰਤਰ ਕੋ ਸੋਈ, ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੇ ਸੰਗ, ਰਚ ਰਚਨਾ ਆਪਣੀ ਕਰਤਾਰੀ, ਅਨਕ ਬਾਰ ਨਾਨਕ ਪਲਹਾਰੀ ਸਲੋਕ। ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਰੀ ਛਾਰ, ਹਰ ਹਰ ਨਾਮ ਕਮਾਪਨਾ, ਨਾਨਕ ਇਹ ਧਨ ਸਾਰ ਅਠਪਦੀ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਉਦਾਰ, ਅਭਰਿਓ ਪਾਸਾ ਮੀਤ ਪਸਾਰੋ, ਚਰਨ ਕਮਲ ਰਿਧ ਮੈਂ ਉਤਾਰੋ, ਕਰਨ ਕਾਲ ਸੋ ਪ੍ਰਸਮਰਥ, ਦ੍ਰਿੜ ਕਰ ਗਹੋ ਨਾਮ ਹਰਬਥ। ਇਹੋ ਤਨ ਸੰਚੋ ਭਗਵੰਤ, ਸੰਜਨਾ ਕਰ ਨਿਮਰ ਮੰਤ, ਏਕ ਆਸਰਾ ਖੋ ਮਨਮਾਏ, ਸਰਬ ਰੂਖ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਘੁੰਟ ਉਠਤਾਏ, ਸੋ ਤਨ ਹਸੇ ਬਾਤੇ ਪਾਏ।

ਜਾਕਰ ਦਿਵ ਸਿਹਰ ਸੋਏ। ਘਰ ਤਾਤੀ ਠੰਡਾ ਹਰਨਾ ਸਿਮਰ ਸਿਮਰ ਸਦਾ ਸੁਭਾਵ ਭੋਬਿਨ ਸਾਹਿਬ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਲ ਤਿਤ ਕਰ ਜਾਏ ਬਸੇ ਬਨਾਰਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਨ ਮਿੱਟੇ ਪ੍ਰਸੇਫ ਆਪ ਤਿਆਗ ਸਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣੇ ਤਾਰ ਅਨਕ ਉਪਾਪ ਨਛੁਟਣ ਹਾਰੇ ਸਿਮਰ ਸਾਥ ਵੇਦ ਵਿਚਾਰੇ ਹਰ ਕੀ ਪਾਤ ਕਰੋ ਮਨ ਲਾਏ ਮਨ ਬੰਛਤ ਨਾਨ ਫਲ ਪਾਏ ਸੰਗ ਨ ਚਾਰਿਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸਤ ਮੀਤ ਕੁਟਾਂਬਰ ਬੰਤਾ ਇਨ ਤੇ ਕਹੁ ਹੋ ਤੁਮ ਕਵਨ ਸੁਨਾਥਾ ਰਾਜ ਰਮਾ ਵਿਸਤਾਰ ਇਨ ਤੇ ਕਹੁ ਹੋ ਕਵਨ ਛਿੜਕਾਰ ਅਸਹਤੀ ਰਥ ਪਾਰੀ ਝੂਠਾ ਡਾਮ ਝੂਠ ਪਸਾਰੀ ਜਨ ਦੀਏ ਤਿਸ ਬੁੱਧੇ ਨਾਮ ਬਿਗਾਨਾ ਨਾਮ ਪਿਸਾ ਨਾਨ ਪਛਤਾਨਾ ਗੁਰ ਕੀ ਮਤ ਤੂੰ ਦੇ ਆਨੇ ਪਾਤ ਪਿਨਾ ਬਡੂਬੇ ਸਿਆਣੇ ਹਰ ਕੀ ਪਾਤ ਕਰੋ ਮਨ ਮੀਤ ਨਿਮਰ ਹੋਏ ਤੁਮਾਰੋ ਚੀਤ

0: ਅਨੁਗੁਣਗਾ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖਪੈ ਹੋਹੇ ਅਚਿੰਤ ਬਸੇ ਸੁਖਨਾਰ ਸਾਸ ਕਿਰਾ ਸਰਨਾ ਸਮਾਰ ਛਾੜ ਸਿਆਣ
1: ਸਗਲੀ ਮਨਾ ਸਾਹ ਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੰਚੋ ਕਰੋ ਵਿਹਾਰ ਇਹਾਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਲਾਹ ਏਕ ਸਿਮਰੀ ਏਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮਨ ਧਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿ ਵਿਆਪ ਪੂਰਨ ਪੂਰ ਰਹਿ ਪ੍ਰਭ ਵਿਆਪ ਅਨਕ ਵਿਸਤਾਰ ਏਕ ਤੇ ਭੈ ਏਕ ਰਾਜ ਪ੍ਰਾਸ਼ਟ ਗਏ ਮਨ ਧਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਹੇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਵਰੀ ਜਾਜਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸੋਲਾ ਕੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਧਨੀਤ ਏਕੋ ਟੇਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੁਖ ਭ੍ਰਮ ਗਿਆ ਇਸ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜ਼ੂਰੀ ਜਿਸ ਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਘਾਲ ਨ ਪਾਨੈ ਸੋ ਕਿਉਂ ਬਿਸਰੇ ਜੇ ਕੀ ਆ ਜਾਣੈ ਸੋ ਕਿਉਂ ਬਿਸਰੇ ਜਿਨ ਸਭ ਕੁਛ ਜੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ ਗੁਰ ਪ੍ਰਸਾਦ ਕੁਬਿਰਲਾ ਲਾਖੈ ਸੋ ਕਿਉਂ ਬਿਸਰੇ ਜੇ ਬਿਖਦੇ ਕਾਢੈ ਜਨਮ ਜਨਮ ਕਾ ਟੂਟਾ ਕਾਂਢੈ ਗੁਰਪੂਰੇ ਤਤ ਇਹ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਧਨ ਹੋਸੀ ਸ਼ਾਰ ਸਰਵ ਕਲਿਆਣ ਸੁਖ ਨਿਧਨਾਮ ਬੂਟ ਜਾਤ ਪਾਏ ਵਿਸ਼ਰਾਮ ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨੇ ਅੰਤਰ ਏ ਸੁਆਓ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾਂ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਦੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂਦ ਦੀਨ ਦਿਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨੀਤ ਹਮ ਨਿਰਗੁਣ ਹਾਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਵ ਬਿਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਹੀ ਉਹ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋ ਬਾਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਬਰੀ ਜਬ ਅਕਾਰੇ ਕਛ ਨਾ ਦਿਸਟੇਤਾ ਪਾਪ ਹੁਣ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਦ ਤਬ ਵੈਰ ਬ੍ਰੋ ਕਿਸ ਸੰਗ ਕਮਾਦ ਜਬ ਇਸਕਾ ਪਰਨ ਚਿਹਨ ਨਾ ਜਾਪਤ ਤਬ ਹਰਖ ਸੋ ਕਹੋ ਕਰ ਕਿਸੇ ਬਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਾ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲਾ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ जब एके हर गम पार, तब नरक स्वर्ग को कौन उतार। जब निर्गुण प्रभु सह सुभाए, तब से सगत कहो किज ठाए। जब आपे आप अपनी जोत तरे, तब कवन निर्कवन कस डरे। आपन चल तब करने हार, नानक ठाकर गम पार। अविनाशी सुख अपने आसन, तय जन्म मरण को कहा बिरासन। जब मोह पूर्ण करता प्रभु सोए, तब जम की त्रास कहो किस होए। जब अवगत अगोचर प्रभु का, तब चित्रगुप्त किस पूछत लेखा। जब नाश निरंजन गोचरे अगाधे, तो कौन छुटे कौन बंधन बाधे। अपन आप आप ही चर जा, नानक अपन रूप आप ही ऊपर जा। जय निर्मल पुरख पुरख पद होता, तय बिन मैल कहो क्या तोता। जय निरंजन निरंकार निर्वाण, तय कौन कुमान कौन अभिमान। जय स्वरूप केवल जगदीश, तय शल शदर लगत को कीज। जय जो स्वरूपी जो संग समावे, तय किसे भू कवन त्रिपतावे। कर्ण करावन करने हार, नानक करते का नहीं सुमार। जब अपनी शोभा अपन संग बनाई, तब कवन माए भाव मित्र सुत पाई। जय सर्व कला आपे परवीन, तय भेद के देव का कूचीन। जब अपन आप आप उतार है, तो सगन अपसगन कहाँ विचार है। जय अपन ऊच अपन अपनेरा, तय कौन ठाकर कौन कही है चेरा। विस्मन विस्मर है विस्मार, नानक अपनी घर जानो आप। जय शल अशेद भेद समाया, ऊहा किसे व्यापत माया। आपस को आपे अधेर, ते गुण का नाही प्रवेद। जय एक एक एक भगवंता, तय कौन अचिन किस लागे चिंता। जय अपन आप आप त्यारा, तय कौन कदे कौन सुनने हारा। बहु व्यंत उच ते उचा, नानक आपस को आपे पहुंचा। जय आप रजो पर पंचकार, ते गुण में कीनो विस्तार। पाप पुन तय पई कहावत, को नर को स्वर्ग विषावत। आल जाल माया जंजाल, हमें मोह परम पै पार। दुख सुख मान अपमान, अनक प्रकार की ओ बखियान। आपन खेल आप कर देखा, खेल संकोच तो नानक एक। जय अवगत भगत तयाप, जय पसरे पसार संत प्रताप। दोहु पाक आपे तनी, उनकी शोभा उन्हु बनी। आपे कद करे अनंत चोज, आपे रस भोगन निर्जोग। जिस पावे तन आपन नहलावे, जिस पावे तस खेल खिलावे। बेशुमार था गंत अतुल, जो बुलावो तो नानक दास भूल। श्लोक जी।

ਅਸ਼ਟਬਲੀ ਆਪ ਕਥੇ ਆਪ ਸੁਣੇ ਹਾਰ ਆਪੇ ਆਪ ਵਿਸਤਾਰ ਜਦ ਸੁਭਾਵਿਤ ਅਸਿਸ਼ਟ ਉਪਾਏ ਆਪਣੇ ਪਾਣੇ ਲਹਿ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਤਰ ਸੀ ਤਤ ਕਵੇਤਾ ਨਾਨਕ ਸਗਲ ਸਿਸ਼ਟ ਕਹਿ ਜੇਤਾ ਜੀ ਜੰਦਰ ਸਭਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਬਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਰੀ ਇੱਕ ਨਿਰੰਜਨ ਰਾਏ ਜੀ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਹਰ ਜਾਣੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹਿ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਬਿਆਪ ਪ੍ਰਤਪਾਲੇ ਜੀ ਅਨੁਭਵ ਪਾਤ ਜੋ ਜੋ ਰਚਿਓ ਤਿਸੇ ਤਿਆਦ ਜਿਸ ਪਾਵੇ ਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰਿ ਏਕੇ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨਦਿਨ ਪੂਜੇ ਗੁਰ ਕੈ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਧਰਨ ਕਾ ਇਹ ਸੁਭਾਓ ਆਠ ਪੈਰ ਪ੍ਰਭੇਖੋ ਨੇਰਾ ਮੇਰੇ ਅਗਿਆਨ ਬਿਨ ਸੇ ਅੰਧੇਰਾ ਸੁਣ ਉਪਦੇ ਸਿਰ ਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦਿਓ ਲਿਓ ਸੁਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿ ਬੁਲਾਏ ਦੁੱਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭੇ ਖੇਪ ਤੁਮਾਰੀ ਇਹ ਕਾਟੇ ਘਰ ਕੋ ਮਨ ਮਾਹੇ ਨਾਨਕ ਬੋਰ ਨਾ ਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੇ ਰਾਖਣ ਹਾਰ ਤਿਆਏ ਨਿਰਭਉ ਜਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਕੋਏ ਨ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਰ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਹੋ ਤਨਿਹਾਲ ਤਾਕੇ ਨਿਕਟ ਨਾਵਦ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਬਲੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਘਟ ਮਾਏ ਅਨਕ ਰੰਗ ਨਾਨਾ ਦਿਸ਼ਟਾਏ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧ ਅਨਹਤੇ ਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜ ਘੜ ਪਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਮੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤ ਮਹਾਜ ਚਾਰ ਕੁੰਟ ਦਹਿ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂੰ ਡੋਲੈ ਸਰਵ ਕਲਾ ਕਰਕੇ

ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸਨ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੇ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਗਲਾਲੀਏ ਰਤਨ ਸੁਣਤ ਕੁਮਾਵਤ ਹੋਤ ਉਧਾਰ ਆਪ ਤਰੈ ਲੋਕਾ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੈ ਤਿਨਕੇ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰਹਿਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਬਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਹਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸ਼ਟੇਤਾ ਇਹ ਫਲ ਤੇ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੇ ਮਨ ਕੋਏ ਸਭ ਯੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਠੇ ਸੰਤ ਕਿਰਪਾ ਤੇ ਜਮ ਤੇ ਛੁੱਟੈ ਜਾ ਕੇ ਮਸਤ ਕਰਮ ਪ੍ਰਭ ਪਾਏ

0: ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲੈ ਪ੍ਰੀਤ ਤੇ ਜਨ ਆਵੇ ਹਰ ਪ੍ਰਭਚੀਤ ਜਨਨ ਮਨਤਾ ਕਾ ਦੁਖ ਨਿਵਾਰੇ ਦੋ ਲਭਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਹਿ ਸਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਤਿੰਨਾਂ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਭਾਈ ਬਿਕਰ ਸਿੰਘ, ਬੀਬੀ ਬਲਜਿੰਦਰ ਕੌਰ, ਭਾਈ ਮਨਪ੍ਰੀਤ ਸਿੰਘ, ਬੀਬੀ ਅਮਨਪ੍ਰੀਤ ਕੌਰ ਬਾਠ ਪਰਿਵਾਰ ਵੱਲੋਂ ਕਾਕਾ ਅਨਵੀਰ ਸਿੰਘ ਬਾਠ ਅਤੇ ਸਮੂਹ ਬਾਠ ਪਰਿਵਾਰ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ, ਨਿਰਵਿਘਨਤਾ ਸਹਿਤ ਸਮਾਪਤੀ ਹੋਈ ਹੈ। ਹੁਣ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਨਗੇ। ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰਾ ਅਤੇ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ, ਜਿਨ੍ਹਾਂ ਦੇ ਭੋਗ ਭਰ ਕੇ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਜਿਵੇਂ ਕਿ ਆਪ ਜੀ ਨਾਲ ਸਵੇਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਹ ਬਾਤ ਸਾਂਝੀ ਕੀਤੀ ਜਾ ਰਹੀ ਹੈ ਵੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਨਵੇਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਆਉਣ ਵਾਲੀ 20 ਸਤੰਬਰ ਨੂੰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਰੱਖਿਆ ਜਾਵੇਗਾ। ਇਹ ਗੁਰਦੁਆਰਾ ਸਾਹਿਬ 4 ਮੰਜ਼ਿਲਾ ਇਮਾਰਤ ਪਿਛਲੇ ਪਾਸੇ ਜਿੱਥੇ ਆਪਾਂ ਪਾਰਕ ਵੇਖਦੇ ਹਾਂ, ਪਾਰਕਿੰਗ ਤੋਂ ਅਗਲੇ ਪਾਸੇ ਉਸ ਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਜਿਹੜੀ ਹੈ ਬਣ ਕੇ ਤਿਆਰ ਹੋਵੇਗੀ। ਇਸ ਸੰਬੰਧ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ 15 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7:30 ਤੋਂ 8:30 ਵਜੇ ਤੱਕ ਆਪ ਸੰਗਤਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰਿਆ ਕਰਨਗੇ ਅਤੇ 20 ਸਤੰਬਰ ਦਿਨ ਐਤਵਾਰ ਨੂੰ ਭਾਈ ਗੁਰਚਰਨ ਸਿੰਘ ਜੀ ਅਰਦਾਸੀਏ ਦਰਬਾਰ ਸਾਹਿਬ ਵਾਲੇ 5 ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਬੇਨਤੀ ਕਰਕੇ ਆਪਣੇ ਸ਼ੁਭ ਘਰ ਕਮਲਾਂ ਦੁਆਰਾ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਆਪ ਸੰਗਤਾਂ ਦੇ ਸਹਿਯੋਗ ਨਾਲ ਰੱਖਣਗੇ। ਸੋ ਆਪ ਸਮੂਹ ਸੰਗਤਾਂ ਨੂੰ ਸੱਦਾ ਹੈ ਆਪ ਜੀ ਨੇ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਬਾਣੀ ਸੰਥਿਆ ਕਲਾਸ ਰੋਜ਼ਾਨਾ ਹੀ ਸੰਧਿਆ ਵੇਲੇ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਸੰਥਿਆ ਦੀ ਕਲਾਸ ਅਟੈਂਡ ਕਰਨੀ ਹੋਵੇ ਉਹ ਆਪਣਾ ਨਾਮ ਅਤੇ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ ਭਲਕੇ ਸਵੇਰੇ 9:30 ਵਜੇ ਹੋਣਗੇ। ਅੰਮ੍ਰਿਤ ਭਲਾਖੀਆਂ ਅੱਗੇ ਬੇਨਤੀ ਹੋ ਕੇ ਅਸੀਂ ਇਸ਼ਨਾਨ ਕਰਕੇ ਸਵੇਰੇ 9 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਤੋਂ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨੀ ਜਥੇ ਪਾਸੋਂ 11:25 ਤੱਕ, ਉਪਰੰਤ ਢਾਡੀ ਜਥਾ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏਗਾ ਅਤੇ 12:15 ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜਵਾਬ ਸੰਗਤਾਂ ਦੇ ਨਾਲ ਕੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਭਾਈ ਮਨਪ੍ਰੀਤ ਸਿੰਘ, ਬੀਬੀ ਅਮਨਪ੍ਰੀਤ ਕੌਰ ਬਾਠ ਪਰਿਵਾਰ ਵੱਲੋਂ ਕਾਕਾ ਅਨਵੀਰ ਸਿੰਘ ਬਾਠ ਅਤੇ ਸਮੂਹ ਬਾਠ ਪਰਿਵਾਰ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰਾ ਅਤੇ ਭਾਈ ਸੁਖਚੈਨ ਸਿੰਘ ਪਰਿਵਾਰਾਂ ਵੱਲੋਂ ਦੂਸਰੀ ਅਖੰਡ ਪਾਠ ਸਾਹਿਬ ਆਰੰਭ ਨੇ। ਪੜ੍ਹ ਕੇ ਸਵੇਰੇ 9:30 ਵਜੇ ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਨਵੇਂ ਗੁਰਦੁਆਰਾ ਸਾਹਿਬ, ਨਵੇਂ ਅਸਥਾਨ ਜੋ ਕਿ ਪਾਰਕਿੰਗ ਤੋਂ ਅਗਲੇ ਪਾਸੇ ਜਿੱਥੇ ਗ੍ਰੀਨ ਏਰੀਆ ਸੀ ਉਸ ਅਸਥਾਨ 'ਤੇ 4 ਮੰਜ਼ਿਲਾ ਇਮਾਰਤ ਬਣੇਗੀ, ਉਸ ਦਾ ਨੀਂਹ ਪੱਥਰ ਆਉਣ ਵਾਲੀ 20 ਸਤੰਬਰ ਨੂੰ ਦੁਪਹਿਰ 12 ਵਜੇ ਰੱਖਿਆ ਜਾਵੇਗਾ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਇਸ 15 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7:30 ਤੋਂ 8:30 ਵਜੇ ਤੱਕ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ ਅਤੇ 20 ਸਤੰਬਰ ਦਿਨ ਐਤਵਾਰ ਨੂੰ ਭਾਈ ਗੁਰਚਰਨ ਸਿੰਘ ਜੀ ਦਰਬਾਰ ਸਾਹਿਬ ਦੇ ਅਰਦਾਸੀਏ 5 ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਬੇਨਤੀ ਕਰਕੇ ਨਵੇਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਆਪਣੇ ਘਰ ਕਮਲਾਂ ਦੁਆਰਾ ਰੱਖਣਗੇ, ਟੱਕ ਲਾਉਣਗੇ। ਸਵਾਲ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸੱਦਾ ਹੈ, ਆਪ ਜੀ ਨੇ ਜ਼ਰੂਰ ਹੁੰਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਬਾਣੀ ਸੰਥਿਆ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤੱਕ ਲੱਗਦੀ ਹੈ, ਉਸ ਵਿੱਚ ਵੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ। ਅੰਮ੍ਰਿਤ ਸੰਚਾਰ ਪੜ੍ਹ ਕੇ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਵਿਲਾਖੀਆਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੋਵੇ, ਕਿਰਪਾ ਕਰਕੇ ਸਵੇਰੇ 9 ਵਜੇ ਕਿਸੇ ਇਸ਼ਨਾਨ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਹੁਣ ਸਮਾਂ ਹੋ ਗਿਆ ਇਤਿਹਾਸ ਦਾ। ਸਤਿਕਾਰਯੋਗ ਭਾਈ ਰਾਮ ਸਿੰਘ ਜੀ ਰਫ਼ਤਾਰ ਹੁਣਾਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ 11:50 ਤੱਕ ਢਾਡੀ ਵਾਰਾਂ 'ਤੇ ਇਤਿਹਾਸ ਦੀ ਸਾਂਝ ਕਰੇਗਾ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਜਿੱਥੇ ਬਾਠ ਪਰਿਵਾਰ ਦੇ ਸੱਦਾ ਪੱਤਰ ਤੇ ਆਏ ਹੋਏ ਔਰ ਸਮੁੱਚੇ ਜਿੱਥੇ ਜਿੱਥੇ ਬਾਠ ਪਰਿਵਾਰ ਦਾ ਪਿਆਰ ਖਿਲਾ ਰਿਹਾ ਹੈ ਪਰਿਵਾਰ ਨੂੰ ਇਹ ਘੜੀ ਦੀਆਂ ਮੁਬਾਰਕਾਂ ਦੇਣ ਵਾਸਤੇ ਆਏ ਹੋ ਆਓ ਸਭ ਤੋਂ ਪਹਿਲੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਰਿਵਾਰ ਸਰਦਾਰ ਬਿਕਰ ਸਿੰਘ ਜੀ ਔਰ ਬੀਬੀ ਬਲਜਿੰਦਰ ਕੌਰ ਦਾ ਸਮੁੱਚਾ ਪਰਿਵਾਰ ਔਰ ਜਿਹਨਾਂ ਦੀ ਟਹਿਣੀ ਦਾ ਟਿੱਕ ਤੇ ਫੁੱਲ ਸਨਮਾਨ ਜੋ ਸਰਦਾਰ ਮਨਪ੍ਰੀਤ ਸਿੰਘ ਜੀ ਤੇ ਬੀਬੀ ਅਮਨਪ੍ਰੀਤ ਕੌਰ ਬਾਠਾ ਉਹਨਾਂ ਦੇ ਵਰਖੁਰਦਾਰ ਨੇ ਮਨਵੀਰ ਸਿੰਘ ਆ ਮੇਰੇ ਕਹਿਣ ਤੋਂ ਭਾਵ ਕਿ ਸਮੁੱਚੇ ਬਾਠ ਪਰਿਵਾਰ ਨੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਔਰ ਸੁਖਮਨੀ ਸਾਹਿਬ ਦੀ ਬਾਣੀ ਦੇ ਔਰ ਜਪ ਗੁਰੂ ਘਰ ਵਿੱਚ ਕਰਵਾਏ ਨੇ ਗੁਰਬਾਣੀ ਦਾ ਕੀਰਤਨ ਹੋਇਆ ਪਰ ਗੁਰੂ ਕੇ ਪਿਆਰਿਕ ਕਵਿਤਾ ਮੈਂ ਚੜ੍ਹਦੀ ਕਲਾ ਦੀ ਕਹਿ ਕੇ ਸਮਾਪਤੀ ਕਰਦੇ ਹਾਂਗਾ ਹੁਣ ਚੜ੍ਹਦੀ ਕਲਾ ਵਾਸਤੇ ਜਦੋਂ ਆਪਾਂ ਅਰਦਾਸੇ ਕਰਦੇ ਨਾ ਪਰ ਇਹ ਗੱਲ ਜ਼ਰੂਰ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭੱਲਾ ਪਰ ਗੁਰੂ ਕੇ ਪਿਆਰੋ ਚੜ੍ਹਦੀ ਕਲਾ ਕਦੋਂ ਹੋਵੇਗੀ ਅੱਜ ਬਾਠ ਪਰਿਵਾਰ ਨੇ ਅਰਦਾਸ ਕੀਤੀ ਹੈ ਕਿ ਦਾਤਾ ਸਾਡੀ ਚੜ੍ਹਦੀ ਕਲਾ ਹੋਵੇ ਹੁਣ ਆਪਾਂ ਜਦੋਂ ਪੰਜਾਬ ਦੀ ਧਰਤੀ ਦਾ ਜ਼ਿਕਰ ਕਰਾਂਗੇ ਨਾ ਕਿਤੇ ਸਾਡੇ ਕੱਚੇ ਕੋਠੇ ਵੀ ਹੁੰਦੇ ਸਨ ਇੱਕ ਇੱਕ ਕੋਠੇ ਦੇ ਵਿੱਚ 10-10 ਮੈਂਬਰ ਰਹਿਣੇ ਇੱਕ ਕੱਚਾ ਜਿਹਾ ਕੋਠਾ ਪਹੁਆਂ ਵਾਸਤੇ ਵੀ ਹੋਣਾ ਨਾ ਪਰ ਗੁਰੂ ਕੇ ਪਿਆਰੋ ਜਦੋਂ ਕਿਸੇ ਸਰਦਾਰ ਨੇ ਬਾਹਰ ਨਿਕਲਣਾ ਨਾ ਕਿਸੇ ਨੇ ਪੁੱਛਣਾ ਕਿ ਕੀ ਸਰਦਾਰਾ ਹਾਲ ਹੈ ਕਹਿਣਾ ਚੜ੍ਹਦੀ ਕਲਾ ਹੀ ਕਿਉਂਕਿ ਜਿਹੜਾ ਚੜ੍ਹਦੀ ਕਲਾ ਦਾ ਜੀਵਨ ਹੈ ਨਾ ਉਹ ਗੁਰੂ ਦੇ ਭਾਣੇ ਵਿੱਚ ਬਤੀਤ ਹੁੰਦਾ ਹੈ ਮੇਰੇ ਦਾਤਾ ਜੀ ਕਹਿੰਦੇ ਕਿ ਗੁਰਮੁਖ ਹੋਵੇ ਸੋ ਭਾਣਾ ਮੰਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਰ ਗੁਰੂ ਕੇ ਪਿਆਰੋ ਜਿਹੜੇ ਚਾਰ ਨਾਲ ਰੋਟੀ ਖਾਂਦੇ ਸੀ ਨਾ ਪਰ ਉਹਨਾਂ ਦੇ ਚਿਹਰਿਆਂ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਹੁੰਦੀ ਸੀ ਅੱਜ ਸਾਡੇ ਘਰਾਂ ਚ ਭਾਵੇਂ ਕਰੋੜਾਂ ਦਾ ਅਸੀਂ ਘਰ ਲੈ ਲੈਣੇ ਕਰੋੜਾਂ ਦੀਆਂ ਗੱਡੀਆਂ ਨਹੀਂ ਪਰ ਫਿਰ ਵੀ ਕਹਿੰਦੇ ਗੁਰੂ ਨੇ ਦਿੱਤਾ ਕੁਝ ਨਹੀਂ ਮਾਫ ਕਰਿਓ ਪਰ ਅਸੀਂ ਗੁਰੂ ਦੇ ਭਾਣੇ ਅੰਦਰ ਜੀਵਨ ਬਤੀਤ ਕਰ ਲਈਏ ਤੇ ਹਮੇਸ਼ਾ ਚੜ੍ਹਦੀ ਕਲਾ ਹੀ ਰਹੇਗੀ ਆਓ ਮੈਂ ਬਾਠ ਪਰਿਵਾਰ ਨੂੰ ਇਸ ਘੜੀ ਦੀਆਂ ਮੁਬਾਰਕਾਂ ਦਿੰਦਾ ਪਰ ਗੁਰੂ ਕੇ ਪਿਆਰਿਓ ਹੁਣ ਜਿਹੜੇ ਗੁਰੂ ਦੇ ਚਰਨ ਚ ਅਰਦਾਸ ਕੀਤੀ ਜਾਂਦੀ ਨਾ ਮੇਰੇ ਦਾਤਾ ਜੀ ਕਹਿੰਦੇ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਆ ਹੁਣ ਜਨ ਬਣ ਕੇ ਅਰਦਾਸ ਕਰੀਏ ਤੇ ਕਦੇ ਵਿਰਥੀ ਨਹੀਂ ਜਾਂਦੀ ਉਜੈਨ ਦੀ ਧਰਤੀ ਉੱਤੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨਹੀਂ ਉਜੈਨ ਇੱਕ ਮੱਧ ਪ੍ਰਦੇਸ਼ ਦਾ ਸ਼ਹਿਰ ਪੈਂਦਾ ਇਹ ਧਰਤੀ ਉੱਤੇ ਨੌਵੇਂ ਪਾਤਸ਼ਾਹ ਜੀ ਨੇ ਚਰਨ ਪਾਏ ਨਹੀਂ ਇੱਥੇ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਵੀ ਚਰਨ ਪਾਏ ਨੇ ਹੁਣ ਜਿਹੜੇ ਉਜੈਨ ਦੀ ਧਰਤੀ ਹੈ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ 1000 ਕਿਲੋਮੀਟਰ ਇਹਦੀ ਖਾਲਸੇ ਲੰਬਾਈ ਹੈ ਉਦੋਂ ਲੋਕ ਪੈਦਲ ਤੁਰ ਕੇ ਆਉਂਦੇ ਸਨ ਕਹਿੰਦੇ ਨੇ ਕਿ ਸੇਠ ਇਹ ਕਰੋੜਾਂ ਦਾ ਕਾਰੋਬਾਰ ਹੈ ਇਹਦੀ ਗੁੱਡੀ ਅਸਮਾਨੀ ਚੜ੍ਹੀ ਹੋਈ ਆ ਹੁਣ ਇਹਦਾ ਨਾਂ ਸੀ ਭਾਈ ਬਸੰਬਰ ਦਾਸ ਆ ਕਹਿੰਦੇ ਨੇ ਭਾਈ ਬਸੰਬਰ ਦਾਸ ਉਜੈਨ ਦੀ ਧਰਤੀ ਤੇ ਰਹਿੰਦਾ ਹੈ ਤੇ ਗੁਰੂ ਕੇ ਪਿਆਰੇ ਦੀ ਬੜੀ ਚੜ੍ਹਦੀ ਕਲਾ ਹੈ ਕਿਉਂਕਿ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਵੀ ਕਹਿੰਦਾ ਹੈ ਇੱਕ ਪੋਥੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਆਇਆ ਕਹਿੰਦੇ ਨੇ ਪੋਥੀ ਤੋਂ ਬਾਣੀ ਦਾ ਜਾਪ ਕਰਦਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ ਭਾਈ ਗੋਪਾਲ ਆ ਇਹ ਗੋਪਾਲ ਨੂੰ ਵੀ ਕਹਿੰਦਾ ਪੁੱਤ ਬਾਣੀ ਦਾ ਜਾਪ ਕਰਿਆ ਕਰ ਕਿਉਂਕਿ ਜਿੰਨਾ ਅਸੀਂ ਗੁਰੂ ਨਾਲ ਪਿਆਰ ਵਧਾਵਾਂਗੇ ਜਿੰਨਾ ਬਾਣੀ ਪੜਾਂਗੇ ਉਹਨਾਂ ਗੁਰੂ ਸਾਨੂੰ ਪਿਆਰ ਕਰੇਗਾ ਤੇ ਗੋਪਾਲੇ ਦੀ ਉਮਰ ਨੌਜਵਾਨੀ ਉਹ ਕਹਿੰਦਾ ਬਾਪੂ ਬੜੀ ਉਮਰ ਪਈ ਆ ਅੱਖਾਂ ਨੂੰ ਅੰਮ੍ਰਿਤ ਸੰਚਾਰ ਹੋਣਾ ਨਾ ਕਿਉਂਕਿ ਵਾਰ ਵਾਰ ਸਟੇ ਤੇ ਆਖਿਆ ਜਾਂਦਾ ਗੁਰੂ ਕੇ ਪਿਆਰਿਓ ਜਿਹਨਾਂ ਨੇ ਅੰਮ੍ਰਿਤ ਛਕਣਾ ਉਹ ਕੱਲ੍ਹ ਨੂੰ ਤਿਆਰ ਹੋ ਕੇ ਆਇਓ ਜੀ ਔਰ ਕਈ ਵਾਰ ਬੰਦਾ ਸੋਚਦਾ ਹੈ ਕਿ ਬੜਾ ਸਮਾਂ ਪਿਆ ਪਰ ਜ਼ਿੰਦਗੀ ਤੇ ਗੁਰੂ ਕੇ ਪਿਆਰ ਇੱਕ ਭਰੋਸਾ ਵੀ ਨਹੀਂ ਮਿੰਟਦਾ ਹੁਣ ਗੋਪਾਲ ਕਹਿ ਦਿੰਦਾ ਬਾਪੂ ਬੜਾ ਉਮਰ ਪਈ ਆ ਪੁੱਤ ਕਹਿੰਦਾ ਪੁੱਤਰਾ ਨਹੀਂ ਮੈਂ ਚਾਹੁੰਦਾ ਕਿ ਸਾਡੇ ਘਰੇ ਕਿ ਸਿੱਖੀ ਦਾ ਬੂਟਾ ਹਰਿਆ ਭਰਿਆ ਰਹੇ ਕਿਉਂਕਿ ਜਿਹੜਾ ਗੁਰਮੁਖ ਪਰਿਵਾਰ ਹੁੰਦਾ ਇਹੋ ਚਾਹੁੰਦਾ ਹੁੰਦਾ ਨਾ
ਤੇ ਗੁਰੂ ਦਾਤਾ ਸਾਡੇ ਘਰੇ ਚੜ੍ਹਦੀ ਕਲਾ ਰੱਖੀ ਕਿ ਸਾਡੇ ਘਰੇ ਸਿੱਖੀ ਦਾ ਬੂਟਾ ਹਰਿਆ ਭਰਿਆ ਰਵੇ, ਕਿ ਲੋਕੀ ਇਹ ਨਾ ਕਹਿਣ ਇਹ ਸਿੱਖਾਂ ਦਾ ਘਰ ਹੁੰਦਾ ਸੀ, ਇਹ ਕਰਮਲੀਆਂ ਦਾ ਬਣ ਗਿਆ, ਇਹ ਜੁਆਰੀਆਂ ਦਾ ਬਣ ਗਿਆ। ਹੁਣ ਪੰਜਾਬ ਦੇ ਹਾਲਾਤ ਇਹੋ ਜਿਹੇ ਨੇ ਨਾ ਕਿ ਜਿਹੜੇ ਸਿੱਖਾਂ ਦੇ ਘਰਾਂ ਸੀ ਉਹਨਾਂ ਚੋਂ ਆਵਾਜ਼ ਜੇ ਅਲੱਦ ਭੈੜੀ ਨਿਕਲ ਆਈ ਤੇ ਗੁਰੂ ਕੇ ਪਿਆਰੇ ਉਹ ਪਰਿਵਾਰ ਅਮਲੀਆਂ ਦਾ ਪਰਿਵਾਰ ਬਣ ਗਿਆ, ਉਹ ਪਰਿਵਾਰ ਚਿੱਟੇ ਪੀਣ ਵਾਲਿਆਂ ਦਾ ਬਣ ਗਿਆ। ਮਾਫ ਕਰਨਾ ਸਮਾਂ ਸੀਮਤ ਤੇ ਲੰਬੇ ਨਾ ਔਰ ਇਤਿਹਾਸ ਨੂੰ ਵਿਚਾਰ ਕਰਾਂ। ਕਹਿੰਦੇ ਨੇ ਭਾਈ ਬਸੰਬਰ ਦਾਸ ਆਪਣੇ ਪੁੱਤਰ ਗੋਪਾਲ ਨੂੰ ਕੋਲ ਸਾਦਾ, ਇਹਨੇ ਦਸਵੰਧ ਕੱਢਿਆ। ਹੁਣ ਦਸਵੰਧ ਕਿੰਨਾ ਉਸ ਸਮੇਂ, ਇਹ ਗੁਰੂ ਕੇ ਪਿਆਰੇ 500 ਰੁਪਈਆ, ਇਹ ਸੋਨੇ ਦੀਆਂ ਮੋਹਰਾਂ ਨੇ। ਕਹਿੰਦੇ ਨੇ 500 ਰੁਪਈਆ ਦਸਵੰਧ ਕੱਢਿਆ, ਪਰ ਉਹਨਾਂ ਦਿਨਾਂ ਦੀ ਗੱਲ ਆ ਜਦੋਂ 12-12.5 ਰੁਪਈਏ ਤੋਲਾ ਸੋਨਾ ਮਿਲਦਾ ਸੀ, ਅੱਜ ਸੋਨੇ ਦਾ ਮੁੱਲ 1.5 ਲੱਖ ਰੁਪਈਆ। ਹੁਣ ਉਹ ਸਮੇਂ ਦੀ ਗੱਲ ਆ ਕਿ ਜਦੋਂ 12.5 ਰੁਪਈਏ ਔਰ 1 ਤੋਲੇ ਸੋਨੇ ਦਾ ਮੁੱਲ ਸੀ, ਤੇ ਗੁਰੂ ਕੇ ਪਿਆਰੇ 500 ਦਸਵੰਧ ਕੱਢਿਆ, 100 ਦਰਸ਼ਨੀ ਭੇਟਾ ਦਿੱਤੀ। ਕਹਿਣ ਲੱਗੇ ਪੁੱਤ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਚਰਨ 'ਚ ਅਰਦਾਸ ਕਰੀ ਕਿ ਕਲਗੀ ਵਾਲਿਆ ਸਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼, ਸਾਨੂੰ ਖੁਸ਼ੀਆਂ ਦੇ। ਉਹ ਖੁਸ਼ੀਆਂ ਕਿਹੜੀਆਂ ਨੇ? 1 ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿਵੇਂ ਅੱਜ ਬਾੜ ਪਰਿਵਾਰ ਨੇ ਅਰਦਾਸ ਕੀਤੀ ਹੈ ਦਾਤਾ ਕਿ ਸਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਦਾ ਜੀਵਨ ਦੇਵੀ। ਕਹਿੰਦੇ ਨੇ ਭਾਈ ਬਸੰਬਰ ਦਾਸ ਕੋਲ ਬਿਠਾ ਕੇ ਆਪਣੇ ਪੁੱਤ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਤੋਰਨ ਲੱਗਾ। ਤੱਕ ਉਹ ਆਪਣੇ ਪੁੱਤ ਨਾਲ ਚੰਦ ਗੱਲਾਂ ਸਾਂਝੀਆਂ ਕਰਦਾ, ਉਹ ਸਮੇਂ ਦਾ ਜ਼ਿਕਰ ਬੇਨਤੀ ਇਉਂ ਕੀਤੀ ਜਾ ਰਹੀ ਹੈ।

ਕਾਬਜਲ ਵਿੱਚੋਂ ਬੇੜੀ ਸਾਡੀ ਪਾਰ ਉਤਾਰ ਦਿਓ। ਹੱਥ ਜੋੜ ਕੇ ਆਖੀ ਕਲਗੀਆਂ ਵਾਲੇ ਪਾਤਸ਼ਾਹ ਨੂੰ, ਹੱਥ ਜੋੜ ਕੇ ਆਖੀ ਸਾਡੇ ਕਾਜ ਸਵਾਰ ਦਿਓ। ਇਹ ਭਾਈ ਗੋਪਾਲੇ ਨੂੰ ਭਾਈ ਵਸੰਬਰ ਦਾਸ ਕਹਿੰਦਾ। ਇਹ ਪੂਰਾ ਪ੍ਰਸੰਗ ਕਲਗੀ ਧਰ ਚਮਤਕਾਰ ਭਾਈ ਵੀਰ ਸਿੰਘ ਜੀ ਉਹਨਾਂ ਵੱਲੋਂ ਲਿਖਿਆ ਗਿਆ ਹੈ, ਆਪਾਂ ਪੜ੍ਹ ਸਕਦੇ ਹਾਂ ਕਿਉਂਕਿ ਆਪਣੇ ਕੋਲ ਸਮਾਂ ਸੀਮਤ ਹੁੰਦਾ। ਅਗਰ ਭਾਈ ਗੋਪਾਲਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਿਵੇਂ ਗਿਆ, ਇਹ ਕਿਵੇਂ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਅਰਦਾਸ ਕਰਦਾ ਹੈ। ਇਤਿਹਾਸ ਲੰਬੇ ਨੇ, ਗੁਰੂ ਦਾਤਾ ਕਿਰਪਾ ਕਰੇ। ਅੱਜ ਬਾਠ ਪਰਿਵਾਰ ਵੱਲੋਂ ਵੀ ਅਰਦਾਸਾਂ ਕੀਤੀਆਂ ਜਾਣੀਆਂ ਨੇ ਕਿ ਦਾਤਾ ਸਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੀ। ਅਰਦਾਸ ਕਰਦੇ ਹਾਂ ਦਾਤਾ ਕਿ ਜਿਨ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰ ਆਰਾਮ, ਕੀਤਾ ਲੋੜੀਆ ਕੰਮ ਸੋਹਰ ਪੇ ਆਖੀਆ। ਕਾਰਜ ਦੇ ਉਸ ਵਾਰ ਕਿ ਜਿਹੜੇ ਕਾਰਜਾਂ ਵਾਸਤੇ ਅਰਦਾਸ ਮੈਨੂੰ ਕਰਦਾ ਹੈ ਮੇਰੇ ਦਾਤਾ, ਉਹਨਾਂ ਦੇ ਕਾਰਜ ਆਪ ਸਵਾਰੇ। ਆਓ ਹੁਣ ਅਨੰਦ ਸਾਹਿਬ ਦੀ ਬਾਣੀ ਛੇ ਪੌੜੀਆਂ ਦਾ ਸਿਮਰਨ ਹੋਵੇਗਾ ਤੇ ਸਾਰੀਆਂ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮਹੀ ਜਾਣੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਹਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ਼ ਪਾਤਸ਼ਾਹ ਜੀਓ, ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ, ਭਾਈ ਬਿਕਰ ਸਿੰਘ, ਬੀਬੀ ਬਲਜਿੰਦਰ ਕੌਰ ਬਾਠ ਪਰਿਵਾਰ, ਭਾਈ ਮਨਪ੍ਰੀਤ ਸਿੰਘ, ਬੀਬੀ ਅਮਨਪ੍ਰੀਤ ਕੌਰ ਬਾਠ ਪਰਿਵਾਰ ਵੱਲੋਂ, ਕਾਕਾ ਅਨਵੀਰ ਸਿੰਘ ਬਾਠ ਤੇ ਸਮੂਹ ਬਾਠ ਪਰਿਵਾਰ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਆਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਕਿਰਪਾ ਹੋਈ, ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਪਾਵਨ ਹਜ਼ੂਰੀ ਅੰਦਰ ਗੁਰਬਾਣੀ ਸ਼ਬਦ ਕੀਰਤਨ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ, ਸਮੂਹ ਬਾਠ ਪਰਿਵਾਰ ਦੇ ਸਿਰ ਤੇ ਕਾਕਾ ਅਨਵੀਰ ਸਿੰਘ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਸੇਵਕਾਂ ਦੇ ਅਰੰਭੇ ਕਾਰਜ ਆਪ ਜੀ ਨੇ ਆਪ ਰਾਸ ਕਰਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸੱਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ, ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ ਆ ਕੀ ਰਹਿਣ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ,

ਦਸ ਦੁਆਰ ਹੈ ਜਾ ਕੇ ਅਸ ਐਨਸ ਤਕਰ ਪੰਚ ਚੋਰ ਲਖਈਆ ਐਨਸ ਤਸਕਰ ਪੰਚੋ ਲਖਈਆ ਧਰਮ ਅਰਥ ਸਭ ਹਿਰਲੈ ਚਾਪੇ ਮਨਮੁਖ ਅੰਦਰੇ ਖਬਰ ਨ ਪਈਆ ਕਾਂਚਨ ਕਾਂਟ ਪੋ ਬਾਣਕ ਭਰਿਆ ਜਾ ਕੇ ਗਿਆਨ ਤਤ ਲਈਆ ਤਸਕਰ ਹੇਰੂ ਆਏ ਲੋਕਾਂ ਨੇ ਗੁਰ ਕੇ ਸ਼ਬਦ ਪਰਤ ਬੰਦ ਪਈਆ ਹਰ ਹਰ ਨਾਮ ਪੋਤ ਬੋਹਤਾ ਖੇਵਟ ਸ਼ਬਦ ਗੁਰਪਾਰ ਲੰਘਈਆ ਜਮ ਜਗਾਤੀ ਨਿਰਣੇ ਆਪੇ ਨਾ ਕੋ ਤਸਕਰ ਚੋਰ ਲਖਈਆ ਹਰ ਗੁਣ ਕਾਵਿ ਸਤਨ ਰਾਤੀ ਮੈਂ ਹਰ ਜਸ ਕਹਿ ਤੇ ਅੰਤ ਨ ਲਈਆ ਗੁਰਮਤ ਮਨੁਆ ਐਗਤ ਕਰ ਆਪੇ ਮਲੋਕ ਪਾਰ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤਿਪਤੈ ਸ੍ਰਵਣ ਬਾਣੀ ਗੁਰਸਾਹਿਬ ਸੁਣਈਆ ਸੁਣ ਸੁਣ ਆਤਮ ਦੇਵ ਹੈ ਪੀਨੈ ਰਸ ਰਸ ਰਾਮ ਗੁਪਾਰ ਗਵਈਆ ਰਸ ਰਸ ਰਾਮ ਗੁਪਾਲ ਪਈਆ ਤ੍ਰੈ ਕੁਣ ਮਾਇਆ ਮੋਹੇ ਵਿਆਪੇ ਤੁਰੀਆ ਕੁਣ ਹੈ ਗੁਰਮੁਖ ਲਈਆ ਏਕ ਦਿਟ ਸਮ ਕਰ ਜਾਣੇ ਨਥਰੀ ਆਪੇ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋ ਸਭਾਏ ਗੁਰਮੁਖ ਆਪੇ ਅਲੱਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਾ ਜਾਤਿਆਵੈ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰਡ ਫਲਾਸ ਸੰਗ ਹਰ ਬਈਆ ਜਪ ਜਗਨਨਾਥ ਜਗਦੀਸ਼ ਅਕਸਿਆ ਸਣ ਪਰੇ ਸੇ ਜਨ ਪਰੈ ਜੋ ਪ੍ਰਹਲਾਦ ਉਦਾਰ ਸਮੀਆ ਰਹਾ ਭਾਰ ਅਠਾਰੇ ਮੈਂ ਚੰਦਨ ਉੱਤਮ ਚੰਦਨ ਨਿਸ਼ਠ ਸਭ ਚੰਦਨ ਹੋਈ ਆ ਸਾਖਤ ਕੂੜੇ ਉਬ ਸੁੱਖ ਹੋਏ ਮਨ ਪਵਾਨੇ ਵਿਛੜ ਦੂਰ ਪਈਆ ਦੂਰ ਕਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਬਿਦ ਹਰ ਹਰਿ ਆਪ ਬਨਈਆ ਜਿਸ ਅਗਰ ਪੇਟੇ ਸੋ ਕੰਚਨ ਹੋ ਪੈ ਜੁਰ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗ੍ਰੰਥ ਪਾਪੇ ਸਾਕਰ ਭਗਤ ਭੰਡਾਰ ਖੁਲਈਆ ਗੁਰਚਰਣੀ ਸਰਦਾ ਭਜੀ ਮੈਂ ਹਰ ਕੁਨ ਕਹਿਤੇ ਤ੍ਰਿਪਤ ਨ ਪਈਆ ਪਰਮ ਬਰਾਕ ਨਿਤ ਨਿਤ ਹਰ ਧਿਆਏ ਮੈਂ ਹਰ ਕੁਨ ਕਹਿਤੇ ਭਾਵ ਨਹੀਂ ਕਹੀਆ ਬਾਰ ਪਾਰ ਖਿਨ ਖਿਨ ਪਲ ਕਹੀਐ ਹਰ ਪਾਰ ਨ ਪਾਵੇ ਪਰੇ ਪਰਈਆ ਸਾਸਤ ਬੇ ਪ੍ਰਾਣ ਪੁਕਾਰੇ ਧਰਮ ਕਰੋ ਖੱਟ ਕਰਮ ਦ੍ਰਿੜੀਆ ਮਨਮੁਖ ਪਖੰਡ ਪਰਮ ਬਗੁੱਤੇ ਲੋਪ ਲਹਿਰ ਨਾਪ ਭਾਰ ਬੁਡਈਆ ਨਾਮ ਜਪੋ ਨਾਮੇ ਗਲ ਪਾਵੋ ਸਿਮਰ ਸਾਤ ਨਾਮ ਦੜਈਆ ਹੋਮੇ ਜਾਇ ਤਿਨ ਮਿਲ ਹੋਪੈ ਗੁਰਮੁਖ ਪਰਚੇ ਪਰਮ ਪਰ ਪਈਆ ਇਹ ਜਗ ਵਰਣ ਰੂਪ ਸਭ ਤੇਰਾ ਜਿਤ ਲਾਪੇ ਸੇ ਕਰਮ ਕਮਈਆ ਨਾਨਕ ਚੰਤ ਵਜਾਏ ਬਾਜੈ ਹੈ ਦਿਲ ਭਾਵੇ ਤਿਤ ਰਾਹੇ ਚਲਈਆ ਪਲਾਰ ਮਹੱਲਾ ਚੌਥਾ ਗੁਰਮੁਖ ਹਕਮ ਗੁਚ ਧਿਆਇਆ ਹੋਂ ਬਾਲ ਪਾਲ ਸਤਿਗੁਰ ਸਤ ਪ੍ਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਤਰਲਾਖਾ ਜਾਵਾ ਗੁਰ ਕਿਰਪਾ ਤੇ ਹਰ ਦਰ ਰਹੀਆ ਰਾ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਘੁੜਈਆ ਲਾਜ ਪੇਰ ਨਾਮ ਪ੍ਰਗਾਸਿਆ ਭਾਂਡੈ ਭਾਉ ਪਵੇ ਤਤਈਆ ਦਰਸ਼ਨ ਦਾਸ ਦਾਸ ਹੋ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰੋ ਖੁਰਿਆ ਕੇ ਗੁਰਪ੍ਰਸਾਦੀ ਮੈਂ ਕਦ ਕਤਈਆ ਮਨ ਖਮਾਇਆ ਮੋਹਿ ਪਿਆਪੇ ਇਹ ਮਨ ਤ੍ਰਿਸ਼ਨਾ ਜਰਤ ਤਿਖਈਆ ਗੁਰਮਤ ਨਾਮ ਅਮਰ ਚਰ ਪਾਇਆ ਅਗਨ ਬੂਜੀ ਗੁਰਸ਼ਾਦ ਭਜਈਆ ਇਹ ਮਨ ਨਾਚੇ ਸਭ ਗੁਰਿਆ ਕੇ ਅਨਹਦ ਸ਼ਬਦ ਧੁਨ ਤੂਰ ਵਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪ੍ਰਈਆ ਹਰ ਕੇ ਰੰਗ ਰਤਾ ਮਨ ਖਾਪੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਤਾਰ ਚੂਏ ਅਤਨੇ ਫਲ ਜਿਨ ਪੀਆ ਤਿਨ ਹੀ ਸੁਖ ਲਈਆ ਮਨ ਹਟ ਕਰਮ ਕਰੇ ਭਭਾਨੀ ਜੋ ਬਾਲਕ ਬਾਲੂ ਘਰ ਸਰਈਆ ਆਪੇ ਲੈ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਪਾਰ ਕਰ ਸਰਈਆ ਆਵੇ ਲੈ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ
ਹਰ ਸਰ ਸਾਕਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇ ਫਲਈਆ, ਜਿਉਂ ਜਤ ਰੰਗ ਜਲ ਜਲੇ ਸਮਾਪੇ, ਨਾਨਕ ਤਨ ਭਸਮ ਦ੍ਰਿੜੀਆ, ਅਮਰ ਪਿੰਡ ਭੈ ਸਾਧੂ ਸੰਗ, ਜਨ ਮਨ ਦੋ ਮਿਟ ਗਈਆ, ਮੇਰੇ ਮਨ ਸਾਧ ਸੰਗ ਮਿਲ ਰਹੀਆ, ਕਿਰਪਾ ਕਰੋ ਮਧ ਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ, ਰਹਾਉ ਤਜੇ ਗ੍ਰਹਿਤ ਪਿਆ ਬਨ ਪਾਸੇ, ਇੱਕ ਖਿਨ ਮਨੁਆ ਨਾ ਟਿਕੇ ਟਕਈਆ, ਧਾਵਤ ਤਾਇਤ ਦੇ ਕਰ ਆਵੈ, ਹਰ ਹਰ ਸਾਧੂ ਸਰਨ ਪਈਆ, ਧੀਆ ਪੂਤ ਛੋਟ ਸੰਨਿਆਸੀ, ਆਸਾ ਆਸ ਮਨ ਬਹੁਤ ਕਰੀਆ, ਆਸਾ ਆਸ ਕਰੇ ਨੀ ਬੂਜੈ, ਗੁਰ ਕੇ ਸ਼ਬਦ ਨਾ ਸੁਖ ਲਈਆ, ਉਪਜੀ ਤਰਕ ਦਿਗੰਬਰ ਹੋਆ, ਮਨ ਦੈ ਦਿਸ ਚਰ ਚਲ ਗਵਨ ਕਰੀਆ, ਪ੍ਰਪਵਨ ਕਰੇ ਬੂਜੇ ਨਹੀਂ ਤਿਸਨਾ, ਮਿਰ ਸੰਗ ਸਾਧੂ ਦਇਆ ਕਰ ਲਹੀਆ, ਆਸਨ ਸਿੱਧ ਸਿਖੇ ਬੋ ਤੇਰੇ, ਮਨ ਸਾਧੇ ਰਿਦ ਸਿੱਧ ਚੇਟਕ ਚੇਟਕਈਆ, ਪੁੱਤ ਪੁੱਜ ਸਭ ਬੂਰ ਜੀ ਸਬਦ ਜੰਤੁ ਪਈਆ, ਅੰਡ ਜੇਰਜ ਸੇਤ ਪੁੱਜ ਸਭ ਰੂਪ ਜੀ ਜੰਤ ਉਪਈਆ, ਸਾਧੂ ਸਰਨ ਪਰੇ ਜੋ ਸੋ ਪਰੈ ਖਤੀ, ਬ੍ਰਾਹਮਣ ਸੂਦ ਬੈ ਸੋ ਚੰਡਾਰ ਚੰਡਈਆ, ਨਾਮਾ ਜੈ ਦਿਓ ਕਬੀ ਤਲੋਚਨ, ਔਜਾਤ ਰਵਿਦਾਸ ਚਮਿਆ ਚਮਈਆ, ਜੋ ਜੋ ਮਿਲੈ ਸਾਧੂ ਜਨ ਸੰਗਤ, ਧਨ ਤੰਨਾ ਜਟ ਪੈਣ ਜਟ ਸੈਣ ਮਿਲਿਆ ਹਰਦਈਆ, ਸਾਂਝਨਾ ਕੀ ਹਰ ਪੈ ਜਰਾਖੀ, ਭਗਤ ਵਸ਼ਰੰਗੀ ਕਾਰ ਕਰਈਆ, ਨਾਨਕ ਸਰਨ ਪਰੇ ਜਹ ਚੀਪਨ, ਹਰ ਹਰ ਕਿਰਪਾ ਧਾਰ ਰੁਖਈਆ, ਬਿਲਾਲ ਮਹੱਲਾ ਚੌਥਾ, ਅੰਤਰ ਪਿਆ ਸੁੱਟੀ ਪਵਕੇਰੀ, ਸੁਣ ਕੁਰਸ਼ ਗੁਰਬਚਨ ਮਨਤੀ ਲੁਗਈਆ, ਮਨ ਕੀ ਬਿਰਤਾ ਮਨੀ ਜਾਣੇ, ਹਬਰ ਕਹਿ ਜਾਣੇ ਕੋ ਪੀਰ ਪਰਈਆ, ਰਾਮ

ਹੁਣ ਨਿਰਖਤਾ ਫਿਰੋ ਸਭ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਤੇ ਗੁਰ ਆਖੇ ਜਨ ਹਾਰ ਪ੍ਰਭ ਮਰ ਪੰਥ ਕਈਆ ਕੋਈ ਅਣ ਸਦੇਸਾ ਦੇ ਪ੍ਰਭ ਸਕੇਰਾ ਹਿਰਦੇ ਅੰਤਰ ਮਨ ਤਨ ਮੀਠ ਲਖਈਆ ਮਸਤਕ ਕਾਠ ਦਿਓ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਪ੍ਰਭ ਤਸਕੀ ਚਲ ਚਲ ਸਖੀ ਪ੍ਰਭੂ ਤਿਸ ਪਾਛੇ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬੁਲਈਆ ਰਸ ਭੂਖ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਓ ਕੱਟ ਕੱਟ ਪਈਆ ਹਰ ਹਰ ਹਰ ਕੰਠ ਲਪਨਿਆ ਮਨ ਮੋਤੀ ਚੋਰ ਵੱਡ ਗਹਿਨ ਗਹਿਨਈਆ ਹਰ ਹਰ ਸਰਦਾ ਸੇ ਬਚਾਈ ਪ੍ਰਭ ਛੋੜ ਨਾ ਸਕੇ ਬਹੁਤ ਸ਼ਿੰਗਾਰ ਮਿਲਾਣ ਮਨ ਪਈਆ ਕਹੇ ਪ੍ਰਭ ਅਬਰ ਅਬਰ ਕਿਸ ਕੀ ਜੈ ਸਭ ਸਾਧ ਸਿੰਗਾਰ ਫੁੱਟ ਫੁਕਟਈਆ ਕੀ ਉਹ ਸਿੰਗਾਰ ਮਿਲਣ ਕੇ ਤਾਈ ਪ੍ਰਭ ਲਿਓ ਸਾਕਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਕਮ ਗੁਸਾਈ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰੱਖ ਲੇ ਪੋ ਨਾਨਕ ਹਰ ਗੁਰ ਸਰਣ ਸਮਈਆ ਬਿਲਾਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਰ ਮਿਰ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾ ਰੋਮ ਰੋਮ ਮਨ ਤਨ ਇੱਕ ਬੇਤਨ ਮੈਂ ਪ੍ਰਭ ਦੇਖੈ ਮੈਂ ਨੀਂਦ ਨ ਪਈਆ ਵੈਦਕ ਨਾਟਕ ਦੇਖ ਬੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪ੍ਰੀ ਲਖਈਆ ਹੋਂ ਖਿਨ ਖਿਨ ਹੋਂ ਖਿਨ ਪਲ ਰਹਿਣ ਸੁਖੋ ਬਿਨ ਦੇਖ ਬਿਨ ਪ੍ਰੀਤਮ ਜੁਮ ਲੈ ਅਮਲੀ ਮਾਰ ਕਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿੰਨ ਅਪਨ ਭਾਪੇ ਬਿਨ ਹਰ ਕੋ ਦਈਆ ਕੋਈ ਆਨ ਆਨ ਮੇਰਾ ਪ੍ਰਭੂ ਬਲਾਪੇ ਹੋ ਤੈਸ ਵਿੱਟੋਂ ਬਲ ਫਲ ਘੁੰਮ ਗਈ ਆ ਅਨੇਕ ਜਨਮ ਕੇ ਵਿਛੜੇ ਜਨ ਵੇਲੇ ਮੈਂ ਸਤ ਸਤ ਸਤਿਗੁਰ ਸਰਣ ਪਈ ਆ ਸੇਜ ਇੱਕ ਇੱਕੋ ਭਵ ਠਾਕਰ ਮਹਿਲ ਪਾਵੇ ਬਹੁਤ ਪਰਮਈਆ ਗੁਰ ਗੁਰ ਕਰਤ ਸਣ ਚ ਆਪੇ ਪ੍ਰਭ ਆਏ ਮੇਲੇ ਖਿਨ ਢੀਰ ਨਾ ਪਈ ਆ ਕਰ ਘਰ ਕਿਰਿਆਚਾਰ ਪਤਾਏ ਮਨ ਪਖੰਡ ਕਰਮ ਕਵਟ ਲੁਭਈਆ ਬੇਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੀ ਕਾ ਨਾਮ ਸਤਈਆ ਪੁਰ ਜਨ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਿਹਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕ ਕਿਰਪਾ ਤਾਰੀ ਬਾਹਾਂ ਪਕੜ ਨਾਨਕ ਕੱਢ ਲਈਆ ਰਾਖ ਬਲਾਵ ਮਹੱਲਾ ਪੰਜਵਾਂ ਅਸ਼ਟਪਦੀ ਕਾਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਔਰ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਾਜੇ ਆਨ ਸਰਣ ਕਹੀ ਰਹਾ ਪ੍ਰਭ ਚਰਨ ਕਮਲ ਪਾਰ ਹੋ ਜਾਪੋ ਸਰ ਪ੍ਰਹਾਰ ਮਨ ਪ੍ਰੀਤ ਲਾਕੀ ਤਾਏ ਤਾਜੇ ਆਨ ਕਤਹਿ ਨਾ ਜਾਏ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦੈਨ ਨਵ ਚਾੜ ਸੰਤ ਉਦਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਹਰ ਸੰਤਨ ਮਰੀਤ ਤਜ ਗਏ ਪਾਪਿਕਾਰ ਹਰ ਮੇਲੇ ਪ੍ਰਭ ਨਿਰੰਕਾਰ ਪ੍ਰਭ ਭੇਖੇ ਬਿਸਮਾਦ ਚਾਖਨੰਦ ਪੂਰੇ ਨਾਦ ਨਹਿ ਡੋਲੀਏ ਤੂਤ ਪ੍ਰਭ ਵਸੈ ਹਰ ਹਚੀਤ ਤਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਗੁਣਤਾਸ ਤੇ ਜੰਮ ਤੇ ਭੇਖੈ ਨੈਣ ਸੁਨ ਮੋਹੇ ਅਨਹਤ ਬੈਨ ਹਰ ਚਰਨ ਸੂਰਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਕਮ ਲਹਿ ਨ ਭੇਪ ਨਿਤ ਕਰੇ ਮੰਜਨ ਸੇਪ ਦੁਖ ਦਤ ਨਿਵਾਰ ਜਾ ਕੀ ਮਹਾਂ ਬਿਖੁਣੀਕਾਰ ਤਾਂ ਕੀ ਗਤ ਤਾਂ ਕੀ ਮਤ ਤਾਂ ਕੀ ਮਿਤ ਨ ਜਾਣੇ ਕੋਈ ਮਿਲ ਮਿਲ ਜਲ ਮਿਲ ਮਹਿਰ ਸੋਏ

ਦੁਆਰ ਹਾਰ ਪ੍ਰਭ ਦੁਆਰ ਗਹਿ ਚਰਨ ਸਾਧੂ ਸੰਗ ਮਨ ਬ੍ਰਿਸ਼ਟ ਹਰ ਹਰ ਰੰਗ ਕਰ ਦਿਆਲ ਲੜਾਏ ਨਾਨਕ ਨਾਮ ਤਿਆਲ ਦੀਨਾ ਨਾਥ ਤਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾਚੋ ਸੰਤ ਦਰਬਾਰ ਹਾਉ ਸੰਸਾਰ ਭਿਖਿਆ ਕੂਪ ਤਮ ਅਕਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਜ ਬਿਨਾ ਨਹੀਂ ਠਾਉ ਨਾਨਕਾ ਭਲ ਪਰ ਜਾਉ ਲੋਭ ਮੋਹੇ ਬਾਧੀ ਦੇਹੇ ਬਿਨ ਭਜਨ ਹੋਵਤ ਖੇਹੇ ਜਮ ਦੂਤ ਮਾ ਭਿਆਨ ਚਿਤ ਗਉਤ ਕਰਮੈ ਚਾਨ ਜਨ ਰਹਿਣ ਸਾਖ ਸਹਾਇ ਨਾਨਕਾ ਹਰ ਸਿਰਨਾਇ ਭੈ ਪੰਜਨਾ ਮੁਰਾਰ ਕਰ ਦਿਆਲ ਪਤ ਉਤਾਰ ਮੂਰ ਦੁਖ ਕਰਨਾ ਚਾਏ ਹਰ ਪਿਨਾ ਕਤੇ ਸਮਾਏ ਗਹਿ ਉਟ ਚਤਵੀਨਾਥ ਨਾਨਕ ਦੇ ਕਰ ਹਾਥ ਹਰ ਪੁਨਿਤ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਸਣ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਖ ਰਹਿਣਾ ਚਾਏ ਵੱਡੇ ਭਾ ਵੱਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਰ ਸੋ ਹੇਤ ਅਲ ਕਮਲ ਭਿੰਨ ਨ ਭੇਤ ਜੋ ਚੱਕਵੀ ਸੂਰਜ ਆਸ ਨਾਨਕ ਦਾ ਪਿਆਸ ਜੋ ਤਰਨ ਭਰਤ ਪੁਰਾਣ ਜੋ ਲੋਪੀਏ ਧਨ ਦਾਨ ਜੋ ਦੂਰ ਜੜੇ ਸੰਜੋਕ ਜੋ ਮਹਾਂ ਖੁਦਿਆਰ ਭੂਕ ਜੋ ਮਾਤ ਪੂਤੇ ਹੇਤ ਹਰ ਸਿਮਰ ਨਾਨਕ ਨੇਤ ਜੋ ਦੀਪਕ ਪਤਨ ਪਤੰਗ ਜੋ ਚੋਰ ਹਿਰਤ ਨਸੰਗ ਮੈਕਲੇ ਕਾਮੇ ਬੰਧ ਜੋ ਗ੍ਰਿਸਤ ਬਿਖੀ ਤੰਦ ਜੋ ਜੁਆਰ ਬਿਸਨ ਚਾਏ ਹਰ ਨਾਨਕ ਇਹ ਮਨ ਲਾਏ ਕੁਲੰਕ ਨਾਤੇ ਨੇਹੇ ਚਾਤਰਕ ਚਾਹਤ ਮੇਹੋ ਜਨ ਜੀਪਨਾ ਸਤਸੰਗ ਕੋਵਿੰਦ ਭਜਨਾ ਰੰਗ ਰਸਨਾ ਬਖਾਨੇ ਨਾਪ ਨਾਨਕ ਦਰਸ਼ਨ ਦਾਨ ਗੁਣ ਕਾਏ ਸੁਨ ਲਿਖ ਦੇ ਸੋ ਸਰਬ ਫਲ ਸਰਫਲ ਹਰਲੇ ਕੁਰ ਸਮੂਹ ਕਰ ਤੁਦਾਰ ਸੰਸਾਰ ਉਤਰ ਸਪਾਰ ਹਰ ਚਰਨ ਬਹੁਤ ਤਾਹੇ ਮਿਰ ਸਾਧ ਸੰਗ ਜਸਕਾਏ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸਣ ਦੁਆਰ ਬਿਲਾਪਲ ਮਹੱਲਾ ਪਹਿਲਾ ਤਿੱਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਖ ਪ੍ਰਸਾਦ ਏਕਮ ਇੱਕ ਓਅੰਕਾਰ ਨਿਰਾਲਾ ਮਿਰ ਚੋਤੀ ਜਾ ਨਜਾਲਾ ਆਗਮ ਗੁਚ ਰੂਪ ਨਾ ਦੇਖਿਆ ਖੋਜਤ ਖੋਤ ਕੜਕਾ ਦੇਖਿਆ ਜੋ ਦਿਖਾਵੇ ਤਿਸ ਕੋ ਬਰ ਚਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪ ਬਿਨ ਜਗ ਦਿਸੈ ਗੁਰ ਕੈ ਸ਼ਬਦ ਮਹਿਰ ਕਰ ਦਿਸੈ ਰਹਾ ਦੂਜੇ ਪਾਏ ਲਗੇ ਪਛਤਾਣੇ ਜਮ ਦਰ ਪਾਦੇ ਆਪਣ ਜਾਣੇ ਕਿਆ ਲੈ ਆਪੇ ਕਿਆ ਲੈ ਚਾਏ ਸਿਰ ਜਮਕਾਰ ਸੇ ਝੂਟਾਂ ਖਾਏ ਬਿਨ ਗੁਰ ਸ਼ਬਦ ਨ ਛੂਟ ਕੋਏ ਪਖੰਡ ਕਿਨੇ ਮੁਕਤ ਨ ਹੋਏ ਆਪੇ ਸੱਚ ਕਿਆ ਕਰ ਜੋੜ ਅੰਡਰ ਫੂਡ ਜੋੜ ਵਿਛੋੜ ਤਰਤ ਕਾ ਕੀ ਬਸਨ ਕੋਤਾ ਰਾਤ ਨੀ ਹੈ ਉਹ ਪਾਓ ਜਿਨ ਕੀਏ ਕਰ ਦੇਖਣ ਵੇਖਣ ਹਾਰਾ ਆਪਣਾ ਦੂਜਾ ਸਿਰਜਨਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵਾ ਪਾਏ ਬੇਸਾ ਜੋਤੀ ਜਾਤੀ ਗਣਤ ਨਿਆਪੇ ਜਨ ਸਾਜੀ ਸੋ ਕੀਮਤ ਪਾਏ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸਿਆ ਅੱਖਾਂ ਦੂਰ ਚੌਥ ਪਾਏ ਚਾਰੇ ਪੇਦਾ ਖਾਣੀ ਚਾਰੇ ਪਾਣੀ ਪੇਦਾ ਅਸ਼ਟ ਦਸਾ ਅਸ਼ਟ ਤੀਂ ਸਮਾਏ ਸੋ ਬੂਝੇ ਜਸਿਆ ਫਜਾਏ ਤੀਂ ਸਮਾਵੇ ਚੌਥੇ ਬਾਦਸ਼ਾਹ ਪ੍ਰਣਤ ਨਾਨਕ ਹਮਤਾ ਕੇ ਦਾਸਾ ਪੰਚਮੀ ਪੰਚ ਭੂਤ ਬਿਤਾਲਾ ਆਪੇ ਗੋਚਰ ਪੁਰਖ ਨਿਰਾਲਾ ਇੱਕ ਭ੍ਰਮ ਭੂਖੇ ਮੋਹੇ ਪਿਆਸੇ ਇੱਕ ਰਸ ਚਾਖ ਸ਼ਬਦ ਤਾਸੈ ਇੱਕ ਰੰਗ ਰਾਤੇ ਇੱਕ ਮਰ ਤੂਰ ਇੱਕ ਦਰ ਕਰ ਸੱਚ ਦੇਖ ਜੂਰ ਝੂਠੇ ਕੋ ਨਾਹੀ ਪਤ ਨਾਵ ਕਬਹੂ ਨਾ ਸੁਚਾ ਕਾਲਾ ਕਾਵ ਪਿੰਜਰ ਪੰਖੀ ਬੰਦਿਆ ਕੋਏ ਸ਼ੇਰੀ ਪਰਮੇ ਮੁਕਤ ਨਾ ਹੋਏ ਤੋ ਛੁਟੇ ਜਾ ਖਸਤਾਏ ਗੁਰਤ ਮੇਰੇ ਪਾ ਚੜਾਏ ਖਾਸ਼ਟੀ ਖੱਟ ਦਰਸ਼ਨ ਪ੍ਰਸਾਜੈ ਅਨਹਦ ਸ਼ਬਦ ਨਾਲਾ ਪਾਜੇ ਜੇ ਪ੍ਰਭਾਵੇ ਤਾਂ ਮੈਂ ਫਲਾਵੇ ਸ਼ਬਦ ਭੇਦੈ ਤੋ ਪਤ ਪਾਵੇ ਕਰ ਕਰ ਦੇਖ ਖਪੇ ਜਰ ਚਾਵੇ
ਸਾਚੇ ਸਾਚੇ ਸਤਿ ਸਮਾਵੇ ਸਪਤੀ ਸਤ ਸੰਤੋਖ ਸਰੀਰ ਸਤਿ ਸੰਬੰਧ ਭਰੇ ਨਿਰਮਲ ਨੀਰ ਮਜਰ ਸੀਲ ਸੱਚ ਹਿਰਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਪਾਰ ਮਨ ਸਾਚਾ ਮੁਖ ਸੱਚ ਉਪਾਏ ਸੱਚ ਨਿਸ਼ਾਨੇ ਠਾਕਨ ਪਾਏ ਅਸ਼ਟ ਅਸ਼ਟ ਸਿੱਧ ਬੁੱਧ ਸਾਧੈ ਸੱਚ ਨੈ ਖਿਬਰ ਕਰਮ ਅਰਾਧੇ ਪੌਣ ਪਾਣੀ ਅਗਨੀ ਵਿਸਰਾਵ ਤਹੀ ਨਿਰੰਜਨ ਸਾਚੋ ਨਾਮ ਤਸਮੈ ਮਨੁਆ ਰਿਹਾ ਲਵਲਾਏ ਪ੍ਰਣਤ ਨਾਨਕ ਕਾਲ ਨ ਖਾਏ ਨਾਉ ਨੌ ਫੀ ਨਵੇ ਨਰਨਾਦ ਨਭ ਕੰਡਾ ਘਟ ਘਟ ਨਾਥ ਮਹਾਪ੍ਰਮੰਡਾ ਆਈ ਪੂਤਾ ਇਹੋ ਜਾਗ ਸਾਰਾ ਪ੍ਰਭ ਆਦੇਸ ਆਦਰਕ ਪਾਰਾ ਆਦਿ ਜਗਾਦੀ ਹੈਪੀ ਹੋਕ ਉਪਰਮ ਪਦ ਕਰਨੇ ਜੋਕ ਦਸਮੀ ਨਾਮ ਦਾਨ ਇਸ਼ਨਾਨ ਅੰਦਰ ਅਨਦਨ ਭਜਨ ਸੱਚਾ ਗੁਰ ਗਿਆਨ ਸੱਚ ਮੈਨ ਲਾਗੈ ਪ੍ਰੰਪ ਭਾਗੇ ਬਿਲ ਮਨਾ ਝੂਠਸ ਕਾਚੇ ਤਾਗੈ ਜਿਉਂ ਤਾਗਾ ਜਗ ਇਵੇ ਜਾਣੂ ਅਸਤਰ ਚੀਤ ਸਾਚ ਰੰਗ ਮਾਣ ਏਕਾਦਸੀ ਕਿਰਦੇ ਵਸਾਏ ਹਿੰਸਾ ਮਮਤਾ ਮੋਹ ਚੁਕਾਵੇ ਫਲ ਪਾਵੇ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਿਕੇ ਪਰ ਸਾਚੇ ਸਾਚੇ ਨਾ ਡਾਕੇ ਮਲ ਜੈ ਦੇਖੋ ਤੈ ਏਕੋ ਏਕਾ ਹੋਰ ਜੀ ਉਪਾਏ ਇਹ ਵੇਖੋ ਵੇਕਾ ਫਲੋ ਹਾਰ ਕੀ ਫਲ ਜਾਏ ਰਸ ਕਰ ਖਾਏ ਸਾਧ ਪਾਏ ਕੂੜੇ ਲਾਚ ਲਪਟ ਲਪਟਾਏ ਝੂਠੇ ਗੁਰਮੁਖ ਸਾਹ ਕਮਾਏ ਦੁਆਰ ਸਮੁੰਦਰਾ ਮਨ ਅਦੂਤਾ ਅਹਿਨਸ ਜਾ ਕੇ ਖਬਨ ਸੂਤਾ ਜਾਗਤ ਜਾਖ ਰਹਿ ਲਵਲਾਏ ਗੁਰ ਪਰ ਚੇਤ ਕਾਲ ਨ ਖਾਏ ਅਤੀਤ ਪਏ ਮਾਰੇ ਬਹਿਰਾਈ ਪ੍ਰਣਤ ਨਾਨਕ ਤਿਲ ਵਿਲਾਏ ਦੁਆਰਸੀ ਦਇਆ ਦਾਨ ਕਰ ਜਾਣੇ ਬਾਹਰ ਜਾ ਤੋ ਪਿਤਰਿਆਣੇ ਬਰਤੀ ਬਰਤ ਰਹੇ ਨੇ ਕਾਮ ਅਜਪਾ ਜਾਪ ਜਪੇ ਮੁਖ ਨਾਮ ਤੀਨ ਪਵਨ ਮੈਂ ਇੱਕੋ ਜਾਣੇ ਸੱਚ ਸਭ ਸੁਖ ਸੱਚ ਸ਼ਬਦ ਪਛਾਣੇ ਤੇਰਸ ਤਰਬਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਵਤਾਰੇ ਡਰ ਡਰ ਮਰੇ ਨ ਬੁੱਢੇ ਟਰੇ ਡਰ ਡਰ ਡਰੇ ਡਰ ਡਰ ਮਰੇ ਨ ਬੁੱਢੇ ਕੋਏ ਡਰ ਬੁੱਢੇ ਮਰੇ ਪਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖ਼ਤ ਨਿਵਾਸ ਸੱਚ ਮਨਮਾ ਸੱਚ ਮਨ ਪਾਣੇ ਚੌਦਸ ਚੌਥੈ ਥਾਵੇ ਲੈ ਪਾਵੇ ਰਾਜਸ ਤਮ ਸਤਿਕਾਰ ਸਮਾਵੇ ਸਸੀਅਰ ਕੇ ਕਰ ਸੂਰ ਸਮਾਵੇ ਜੋਗ ਜੋਤ ਕੀ ਕੀਂਤ ਪਾਵੇ ਚੌਦਸ ਭਵਨ ਪਤਾਰ ਸਮਾਏ ਖੰਡ ਪ੍ਰਮੰਡ ਰਹਿ ਲਵਲਾਏ ਅਮਾਵਸਿਆ ਚੰਦ ਗੁਪਤ ਕਰਨਾਰ ਬੁੱਝੋ ਕਿਆਨੀ ਸਭ ਚਾਰ ਸਸੀਆਰ ਗਗਨ ਜੋਤ ਤਿਹਲੋਏ ਕਰ ਕਰ ਵੇਖੇ ਕਰਤਾ ਸੋਏ ਗੁਰਤੇ ਦਿਸੈ ਸੋ ਤਿਸੀ ਮਾਏ ਮਨੁੱਖ ਭੁੱਲੇ ਆਪੇ ਜਾਏ ਘਰ ਤਰ ਥਾਪ ਥਿਰ ਥਾਨ ਸੁਹਾਵੇ ਆਪ ਪਛਾਣੇ ਤਾਂ ਸਤਿਗੁਰ ਪਾਏ ਜੇ ਆਸਾ ਤੇ ਬਿਨਪਿਨ ਆਸਾ ਫੂਟੇ ਖੱਪਰ ਦੁਪਤਾ ਬਨਸਾ ਮਮਤਾ ਜਾਰ ਰਹੇ ਉਦਾਸਾ ਪ੍ਰਣਤ ਨਾਨਕ ਕਮਤਾ ਕੇ ਦਾਸਾ ਬਿਲਾਫਲ ਮਹਲਾ ਤੀਜਾ ਬਾਰ ਸਤ ਕਰ ਦਸਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਦਿੱਤ ਵਾਰ ਆਦਿ ਪੁਰਖੈ ਸੋਈ ਆਪੇ ਵਰਤੇ ਅਵਨਾ ਕੋਈ ਓਤ ਪੋਤ ਜਗ ਰਿਹਾ ਪ੍ਰੋਈ ਆਪੇ ਕਰਤਾ ਕ੍ਰਿਸ ਹੋਏ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵੇਲਾ ਬੁੱਝੇ ਕੋਈ ਹਿਰਦੇ ਜਪਨੀ ਜਪੋ ਗੁਣਤਾ ਸਾ ਹਰ ਅਖਮ ਗੋਚਰ ਪਰੰਪਰ ਸਵਾਮੀ ਜਨ ਪਗ ਲਗ ਧਿਆਵ ਹੋਏ ਦਸ ਦਸ ਰਹਾ ਸੋਮਵਾਰ ਸਚਰਿਆ ਸਮਾਏ ਤਸਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਰਵਿਲਾਏ ਜਿਸ ਦੇਵੈ ਤਿਸ ਭਲੇ ਪਾਏ ਅਖਮ ਗੋਚਰ ਲਖਿਆ ਨਾ ਜਾਏ ਕੁਰਕੇ ਸ਼ਬਦ ਰਹਿਲ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਵਜਾਏ ਸੋਈ ਬੁੱਝੇ ਗੁਰ ਕੇ ਸ਼ਬਦ ਦਰ ਘਰ ਸੂਜੈ ਪ੍ਰੇਮ ਭਗਤ ਕਰੇ ਰਵਿਲਾਏ ਹੋਮੇ ਮਮਤਾ ਸ਼ਬਦ ਲਾਏ ਬੁੱਧ ਵਾਰ ਆਪੇ ਬੁਰਸਾਰ ਕਰਨੀ ਸ਼ਬਦ ਵਿਚਾਰ ਨਾਮ ਤੇ ਮਨ ਨਿਰਮਲ ਹੋਏ ਹਰ ਖੁਣ ਕਾਪੇ ਹੋਮੇ ਮਾਲਕ ਹੋਏ ਦਰ ਸਚੈ ਸਾਧ ਸੁਭਾ ਪਾਏ ਨਾਮ ਤੇ ਗੁਰ ਸ਼ਬਦ ਸੁਹਾਏ ਲਾਹਾ ਨਾ ਪਾਏ ਗੁਰਤ ਪਾਰਿਆ ਪੇ ਦੇਵੇ ਦੇ ਬਣਹਾਰ
जो देखै तिसको बार चाहिए कुर प्रसादी आप कुवाई है। नानक नाम रखो रतार देवन हारे को जयकार। वीर बार फिर भर पलाए प्रेत भूत सब दूजे लाए। आप उपाए कर बेखे बेका सबना करते तेरी टेका। जी चंत तेरी सरनाई सो मिले जिस लह मिलाई। शुक्र पार प्रभ रिहा समाई। आप पाए सब कीमत पाए गुरमुख देवे सो करे विचार। सच संजम करनी है सार वर्त नेमन तप पूजा पिन बूझे। सब भव है दूजा शनिश्चर पार सौन साल पिचार। होमे मेरा होमे होमे मेरा परमे संसार। मनमुख अंधा दूजे पाए जमदार बाधा झूठा खाए। गुर प्रसादी सदा सुख पाए सच करनी सच रिवलाए। सतगुर सेवै सेवट भागी होमे मार सच रिवलागे। तेरे रंग राते सहज सुपाए तेरे रंग राते सहज सुपाए। तू सदाता ले मिलाए एक ते दूजा ने कोय गुरमुख बूझे सोजी होए। पंद्रह थिती तै सत बार महारती आप हे बार बार। दिन स रहन तिवे संसार वा गुण किया करतार। नेचर सा चरिया करतार नानक गुरमुख बूझे को शब्द विचार। बिलार महला तीजा आद पुरख आपे सिट साजे। जी चंत माया मोहि पाजे दूजे पाए परपंच लागे। आपे जाए मरे भागे सगुर भेटे है। सोजी पाए परपंच चूकै सच समाए। जाके मस्तक लिखा लेख ताके मन वसिया प्रवेख रहा। सेट पाए आपे सब वेखै कोई न मेटे तेरे लेखै। सिर साधक जे को कहे कहाए परमे फूला आपे जाए। सतगुर से पै सो जन बूझै होमे मारे तंदर सूझै। एक ते सब एका हुआ दूजा एको बार ते अबन दूआ। एको बार ते अबन बिया दूजा ते जो एक जाने गुर के शब्द हर दर निशाने। सतगुर पेटे ताए को पाए विचों दूजा ठाक रहाए। जिसता साहिब टाडा होए तिसनु मार न सके कोए। साहिब की सेवक रह सुनाई आपे बख्श दे वडियाए। तेते उपर नाई कोई कौन डरे डर किसका होए। गुरमु सांत बसे शरीर सब तीन फिर लगे न पीर। आवे न जाए ना दुख पाए ना मेरा ते सह समाए। नानक मुख वेखे हदूर मेरा प्रभ सदरिया भरपूर। को सेवक एक भरम पलाए आपे करे हर आप कराए। इको वरते अब न कोई मन रोस कीजे जे दूजा हो सतगुर सेवे करनी सार। दर साचे साचे विचार थिति बार सब सब सुहाए सतगुर सेवे तां फल पाए। तिथि बार सब आपे जाए गुर शब्द निश्चर सदा सच समाए। तिथि बार तां जा सच राते प्रणावे सब भरमे काचे। मनमुख मरे मर बिगुती जाए एक न चेते दूजे लो पाए। अचेत पिंडी अज्ञान अंधार पिन शब्द को पाए पार। आप उपाए उपावन हार आपे की तुन गुर विचार। बहुते भेख करे भेख तारी पाप पाप परमे काची सारी। ऐथे सुख ना के होए मनुख मुए अपना जन खोए। सगुर सेवे परम चुकाए गुरते अंदर सच मैर पाए। आपे पूरा करे सो होए ए थिति पार दूजा दोए। सतगुर बाजो अंधक पार थिति वार से पे मुत गवार। नानक गुरमुख बूझे सो जी पाए एगत नाम सदा रहे आसमाए। बिलार महला पहला शांत दखनी एक ओंकार सतगुर प्रसाद। मुंद नबेरड़िया गोल आए जियो मटकी डार रही हल बलाई। राम लिबलाए हर सो रहे कोल सहज। शब्द सिंगारिया कर जोड़ गुरपै कर बिनंती मिलो सार प्यारिया।
तन पाक भगत देख प्रीतम काम क्रोधन पारिया नानक मुदन पेर सुंदर देख पिर सुधारिया सचन विरलिया चुपन बाली राम आए न जाओ कही अपने सैनाली राम ना अपने संग दासी न मैं भगत हर की पावे अकाल पूत कार कथिया सहज प्रभ गुण गावे राम नाम संग दासी मैं भगत हर की पापे अगाध बोध अकाध कथिया सहज प्रभ गुण कापे राम नाम रसारसिया रवे सा प्यारिया गुर शब्द दिया दान किया नानका विचारिया श्री तर मोहरड़ी फिर संग सुती राम गुर के पाए चलो सास भूती राम तन सास भूती हर संग सुती संग सखी सहेलिया एक भाई एक मन ना वसै सतगुर हमेलिया दिन रैन कड़ी चसा विसरै सास सास नंजनो सब जो चकाए दीपक नानका पुपंजन जोत सवरड़िए त्रिपन सारे राम घट घट रब रिया लख पारे राम लख पार पार साचा आप मार मिलाइए हुमे ममता लोप जालो शब्द मैं चुकाइए दर जाए दर्शन करे पाणी तार तारण हारिया हर नाम अमृत चाख तिवती नानक अवतारिया पिलार महला पहला मैं मन चौकना साफ काशी राम मोहि देख पैर प्रभ अपना सी राम अब गतो हर नाथ ना तेज पावे सोथिया कृपा सदा दियार साता जी अंदर तू जिया मैं अपन ज्ञान ध्यान पूजा हर नाम अंतर बस रहे पेख पावनी हट न जाना नानका सच गह रहे भिन्नड़ी रैन फुली दिन साए राम ने कर बसड़ी है तिरज गाए राम हर नाम नाप तन शब्द चाके अपने पिर भाणिया तज कूड़ कपट सुभाव दूजा चाकरिया लुकाणिया मैं नाम हर का नाम कंठे साच शब्द निशाणिया कर जोड़ नानक साच मांगे नदर करत पाणिया जाग सलोनड़िए भुलै कुरपाणी राम जन सन मनयाली अकथ कहानी राम कथ कहानी पद निरपाणी को बिरला गुरमुख बुझाए हो शब्द समाए आप कवाए तृपण सोजी सूझे हरहे अतीत अपरंपर राता साच मन गुण सारिया पूर रहिया सब ठाई नानक अवतारिया महल बुलाई है भगत स्नेही राम गुरमति मन रहसे सीजस तेही राम मन मार रिचै शब्द सीजै त्रै लोक नाथ पछाणे मन डीक टोलना जाए कथी अपने फिर जाने मैं दार तेरा तू खसम मेरा मैं तान तकिया तेरो साच सूचा सदा नानक गुर शब्द चकर निबेरो शांत बिलाल महला चौथा मंगल एक ओंकार सतगुर प्रसाद मेरा हर प्रभ सिजे आया मन सुख मन राम गुर टुटे हर प्रभ पाया रंग लड़िया माणा राम वड भागिया सुहाकनी हर मस्तक माणा राम हर प्रभ हर सुहाक है नानक मन पाणा राम निमाणिया हर मान है हर प्रभ हरिया पे राम गुरमुख आपका नित हर हर जापे राम मेरे हर प्रभ भावे सो करे हर रंग हर रापे राम च नानक सहज मदाया हर सर हर रस त्रापे राम मानस जन्म हर पाया हर रापन बीरा राम गुरमुख मिरसाकनी रंग हुए कनेरा राम जिन मानस जन्म न पाया तिन माक तिन भाक मदीरा राम हर हर हर हर राख प्रभ नानक चन तीरा राम गुर हर प्रभ अकमंदड़ाया मन तन रंग पीना राम भगत बशर हर नाम है गुरमुख हलीना राम बिन हर नाम न दीप दे फिन चल पीना राम सफर जन्म हर पा नानक प्रभ कीना राम प्रभ महला चौथा श्लोक हर प्रभ सज्जन लो लहो मन वसे विभाक गुरपुरी भी खा लिया नान खल विलाग शांत मेरा हर प्रभ रापण आई है
ਹੋਮੇ ਬਖਚਾ ਕੇ ਰਾਮ, ਗੁਰਮਤਿਆ ਮਿਟਾਇਆ ਹਰ ਹਲ ਵਿਲਾ ਕੇ ਰਾਮ, ਅੰਤਰ ਕਮਲ ਪ੍ਰਗਾਸਿਆ ਗੁਰਗਾਨੀ ਚਾ ਕੇ ਰਾਮ, ਚੰਨ ਨਾਨਕ ਹਰ ਪ੍ਰਪਾਇਆ ਪੂਰੇ ਪਟਭਾਗੇ ਰਾਮ, ਹਰ ਪ੍ਰਭ ਹਰ ਮਨ ਪਾਇਆ ਹਰ ਹਰ ਹਰ ਨਾਮ ਵਡਾਈ ਰਾਮ, ਗੁਰਪੂਰੇ ਪ੍ਰਭ ਪਾਇਆ ਹਰ ਹਲ ਵਿਲਾਈ ਰਾਮ, ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਾਈ ਰਾਮ, ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ, ਧੰਨ ਹਰ ਪ੍ਰਭ ਪਿਆਰੇ ਰਾਫੀਆ, ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕੁਸਾਇ ਜੋ ਬਿਲਕ, ਮੁਸਾਈ ਰਾਮ ਗੁਰਪੂਰੇ ਹਰ ਮਿਲਾਇਆ ਹਰ ਰਸ ਕਾਈ ਰਾਮ, ਜਨ ਨਾਨਕ ਨਾਮ ਵਿਕਸਿਆ ਹਲ ਹਰ ਹਲ ਵਿਲਾਈ ਰਾਮ, ਹਾਂ ਮੂਰਖ ਮੋਦ ਮਿਲਾਇਆ ਹਰ ਕਿਰਪਾ ਤਾਰੀ ਰਾਮ, ਧੰਨ ਧੰਨ ਗੁਰੂ ਸਭਾ ਸਹਿ ਜਿਨ ਹੋਮੇ ਮਾਰੀ ਰਾਮ, ਜਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਤਾਰੀ ਰਾਮ, ਜਨ ਨਾਨਕ ਨਾਮ ਸਲਾਏ ਤੂੰ ਨਾਮੇ ਬਲਹਾਰੀ ਰਾਮ, ਬਿਲਾਲ ਮੁਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਹਿਬ ਪਿਆ ਪ੍ਰਭ ਆਪਣਾ ਗਾਇਆ ਰਾਮ, ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾ ਰਾਮ, ਮਨ ਪ੍ਰੀਤ ਡਾਕੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ, ਸਹਿਜੇ ਸਮਏ ਗੋਬਿੰਦ ਪਾਈਏ ਦੇਹੋ ਸਖੀਐ ਮੋਹੇ ਮਤੇ, ਦਿਲ ਰਹਿ ਠਾਂਡੀ ਕਰੋ ਸੇਪਾ ਪ੍ਰਭ ਕਵਨ ਜੁਗਤੀ ਪਾਇਆ, ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਹੇ ਲੜਾਇਆ, ਭਿਆ ਸੁਹਾਪੜਾ ਹਰਤਮ ਸਾਹਾ ਰਾਮ, ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ, ਮੇਰੇ ਸੰਤ ਪਿਆਰੇ ਦਇਆ ਧਾਰੇ ਕਥੇ ਅਕਥ ਵਿਚਾਰੂ, ਇੱਕ ਚਿੱਤ ਇੱਕ ਮਨ ਤਿਆਏ ਸਵਾਮੀ ਲਾਏ ਪ੍ਰੀਤ ਪਿਆਰੂ,

ਮਹਿਤਾ ਸਾਹਾ ਟਰ ਕਣਿਆ ਪੁਣ ਸੰਜੋਕੋ ਰਾਮ ਸੁਖੈ ਸਮੂਪਿਆ ਗਿਆ ਵਿਜੋਕੋ ਰਾਮ ਮਿਰ ਸੰਤਿਆਏ ਪ੍ਰਭਤਿਆਏ ਬਣੇ ਅਚਰਜ ਜਨ ਜੀਆ ਮਿਲ ਕਤਰ ਹੋਏ ਸਹਿ ਟੋਏ ਮਨ ਪ੍ਰੀਤ ਉਪਜੀ ਮਨ ਜੀਆ ਮਿਰ ਜੋਤ ਜੋਤੀ ਓਤ ਪੋਤੀ ਹਰਨਾਮ ਸਭ ਰਸ ਭੋਗੋ ਬਲਵੰਤ ਨਾਨਕ ਸਭ ਸੰਤ ਮੇਲੇ ਪ੍ਰਭ ਕਰਨ ਕਰਨ ਜੁਗ ਭਵਨ ਸਾਵੜਾ ਤਰਸੁ ਭਾਗੀ ਰਾਮ ਪ੍ਰਭ ਕਰ ਆਇੜਾ ਗੁਰਚਾਣੀ ਲਾਕੀ ਰਾਮ ਗੁਰਚਾਣੀ ਲਾਗੇ ਸਹਿਜੇ ਜਾਗੇ ਸਗਲ ਇੱਛੇ ਪੁੰਨੀਆ ਮੇਰੀ ਆਸ ਪੂਰੀ ਸੰਤ ਧੂਰੀ ਹਰ ਮੇਰੇ ਕੰਤ ਵਿਸ਼ੁੰਨਿਆ ਆਨੰਦ ਅੰਦਨ ਵਚੇ ਪਾਜੇ ਅਹਿੰਗ ਮਤ ਮਨ ਕੀ ਤਿਆਗੇ ਬਿਨਵੰਤ ਨਾਨਕ ਸਣ ਸਵਾਮੀ ਸੰਤ ਸੰਗ ਲਿਵ ਲਾਗੇ ਬਿਲਾਲ ਮਹਲਾ ਚੌਥਾ ਭਾਗ ਸਵਾਪੜਾ ਹਰ ਕੰਤ ਮਾਰਾ ਰਾਮ ਅਨਹਤ ਬਚਿਤਰਾ ਤਿਸ ਤੰਤਰ ਵਾਰਾ ਰਾਮ ਆਨੰਦ ਅੰਦਰ ਬਚੇ ਬਾਜੇ ਦਿਨ ਸਰਣ ਉਮਾਹਾ ਤੈ ਰੋਗ ਸੋਗ ਨ ਦੂਪਿਆ ਪੇ ਜਨ ਮਰਨ ਤਾਹ ਰਿਦ ਸਿੱਧ ਸੁਦਾ ਰਸ ਅੰਮ੍ਰਿਤ ਭਰ ਭਰੇ ਭੰਡਾਰਾ ਪ੍ਰਮਤ ਨਾਨਕ ਬਲਹਾਰ ਬੰਜਾ ਪਾਰ ਬ੍ਰਹਮ ਭਾਣੇ ਤਾਰਾ ਸੁਣ ਸਖੀ ਸਿਹਰੜੀ ਮਿਲਗ ਮੰਗਲ ਕਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਫੇ ਰਾਮ ਕਾਰ ਪ੍ਰੇਮ ਰਾਫੇ ਤਿਸੇ ਭਾਵੇ ਇੱਕ ਨੇ ਕਮਲ ਪਰਖ ਨਾ ਤਿਆਗੀਐ ਗਹਿ ਕੰਠ ਲਾਈਐ ਨੈ ਲਜਾਈਐ ਚਰਨ ਰਜ ਮਨ ਪਾਕੀਐ ਭਗਤ ਠਕੋਰੀ ਪ੍ਰਾਨ ਬੂਹੇ ਅੰਤ ਕਤੂ ਨ ਧਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅੰਮ੍ਰਿਤ ਪਦਵੀ ਪਾਵੇ ਬਿਸਮਨ ਬਿਸਮ ਭਈ ਭੇਖ ਗੁਣ ਬਨਾਸੀ ਸੁਣਿਆ ਰਾਮ ਅਵਨਾਸੀ ਰਾਮ ਗੈ ਪੂਜਾ ਗਹੀ ਓਟ ਜਮਕੀ ਫਾਸੀ ਰਾਮ ਗੈ ਪੂਜਾ ਲੀਨੀ ਦਾਸ ਕਿੰਨੀ ਅੰਕਰ ਅਦੋਤ ਜਨਾਇਆ ਮਰਨ ਮੋਹ ਵਿਕਾਰ ਨਾਠੇ ਦਿਵਸ ਨੇ ਵਿਰਿਆ ਦੇਠ ਧਾਰੀ ਮਨ ਪਿਆਰੀ ਮਹਾਂ ਦੁਰਤ ਨਾਸੀ ਬਿਨਵੰਤ ਨਾਨਕ ਭਈ ਨੇ ਬਲ ਪ੍ਰਭ ਮਿਲੇ ਅਪਨਾਸੀ ਸੂਰਜ ਗਣ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤੜੀ ਸੰਪੂਰਨ ਥਿਆ ਰਾਮ ਬ੍ਰਹਮ ਜੀ ਸੇ ਬ੍ਰਹਮ ਸੁਣੀਐ ਇੱਕ ਇੱਕ ਬਖਾਣੀਐ ਆਤਮ ਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨ ਸੇ ਜਾਣੇ ਜਿਨੀ ਹਰਸ ਪੀਆ ਬਿਲਾਪਲ ਮਹੱਲਾ ਪੰਮਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆ ਸਖੀ ਬਸ ਆ ਸਖੀ ਅਸੀ ਫਿਰ ਕਾ ਮੰਗਲ ਕਾ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪਿਤਾ ਭਾਵੇ ਤਜਮਾਨ ਮੋਹ ਵਿਕਾਰ ਦੂਜਾ ਸੇਵਕ ਨਿਰੰਜਨੋ ਲਾਕ ਚਰਨ ਸਣ ਦਿਆਲ ਪ੍ਰੀਤਮ ਸਗਰ ਦੋਸਤ ਪੰਜਨੋ ਹੋਏ ਦਾਸ ਦਾਸੀ ਤਜ ਉਦਾਸੀ ਬਹੁਤ ਪ੍ਰੀਤੀ ਨ ਤਾਪਾ ਨਾਨ ਪਿਅੰ ਪੈ ਕਰੋ ਕਿਰਪਾ ਤਾਪ ਮੰਗਲ ਗਾਵਾ ਅੰਮ੍ਰਿਤਾ ਪ੍ਰੈ ਕਾ ਨਾਮ ਮੈਂ ਅੰਦਰ ਟੋਨੀ ਉਹ ਜੋ ਹੈ ਬੋਕ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂ ਬਚਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਡੀਠ ਮੀਠੀ ਮਨੇ ਲਾਕੇ ਨਾਮ ਲੈਣ ਆਪੇ ਗ੍ਰਹਿ ਪਨੇ ਤੀਰ ਵਰਤ ਪੂਜਾ ਬਾਟ ਘਾਟੇ ਜੋਹਨੀ ਨਾਨਕ ਪਿਅੰਪੇ ਦਇਆ ਧਾਰੂ ਮੈਂ ਨਾਮ ਅੰਦਰੇ ਟੋਹਨੀ ਮੋਹੇ ਨਾਥ ਪ੍ਰੈ ਨਾਥ ਜੋ ਚਾਨੋ ਤੋ ਰਖੋ ਚਤਰਾਈ ਮੋਹੇ ਨਾਇਰ ਚਾਵੋ ਕਹਿ ਮੁਖੋ ਨੈ ਚਤਰ ਸੁਗੜ ਸੁਜਾਨ ਬੇਤੀ ਮੋਹੇ ਨਿਰਕੁਣ ਗੁਣ ਨਾਹੀ ਨੈ ਰੂਪ ਨੈ ਧੂਪ ਨੈ ਪੰਖ ਭਾਵੇ ਜਿਸ ਸੇਵਕ ਜੋ ਜਾਣੇ ਤੋ ਮੂਰਖ ਮੋਹੇ ਮਛਲੀ ਤੁਮ ਨੀਰ ਤੁਜ ਪੈਣਾ ਕਿਉਂ ਸਰੈ ਮੋਹੇ ਚਾਤਰਿਕ ਤੁਮ ਬੂੰਦ ਤ੍ਰਿਪਤੋ ਮੁਖ ਪਰੇ ਮੁਖ ਪਰੇ ਹਰੇ ਪਿਆਸ ਮੇਰੀ ਜੀ ਹੀ ਪ੍ਰਾਰਪਤੇ ਲਾਡਰ ਲਾਡਰ ਡਾਇਆ ਸਭ ਮੈਂ ਮਿਲ ਹਮਾਰੀ ਹੋਏ ਕਤੇ ਚੇਤ ਚਿਤਪੋ ਮਿਟ ਅੰਧਾਰੇ ਤੋਂ ਆਸ ਚੌਕੀ ਦਿਨ ਸਰ ਚਰੈ ਨਾਨਕ ਪਿੰਪੈ ਪ੍ਰੈ ਸੰਗ ਮੇਰੀ ਮਛਲੀ ਨੀਰ ਨਾ ਬਿਸਰੈ ਧਨ ਧਨ ਹਮਾਰੇ ਪਾਕ ਕਰ ਆਇਆ ਫਿਰ ਮੇਰਾ ਸੋਹੇ ਬੰਕਵਾਰ ਸਗਲਾ ਪਨਹਰਾ ਹਰ ਹਰਾ ਸਵਾਮੀ ਸੁਖੇ ਕਾਮੀ ਆਨੰਦ ਮੰਗਲ ਰਸ ਕਣਾ ਨਵਲ ਨਵਤਨ ਨਵ ਪਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੇ ਸੋਈ ਦੇਖ ਮੋਹੀ ਸਗਲ ਸਸਾ ਦੁਖ ਹਰਾ ਨਾਨਕ ਪਿੰਪੈ ਮੇਰੀ ਆਸ ਪੂਰੀ ਮੇਰਾ ਸਵਾਮੀ ਅਪਰੰਪਰਾ
ਬਿਰਾਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਹੈ। ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਕਲਾ ਸੁਖ ਨਿਧ ਨਾਮ ਸਰਬ ਸੁਖਾਨ ਪ੍ਰਭ ਸੁਖ ਸਾਗਰ ਪ੍ਰਭ ਭੇਟੀਏ ਨਾਨਕ ਸੁਖੀ ਹੋਤ ਇਹ ਜੀਉ ਸ਼ੰਤ। ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਭਾਕੂ ਰਾਮ ਮਾਨਨ ਮਾਨ ਵੰਜਾਈਐ ਹਰ ਚਾਣੀ ਡਾਕੇ ਰਾਮ ਛੋੜ ਸਿਆਣ ਪਚਾਤਰੀ ਦੁਰਮਤ ਤਿਆਗੇ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਥਿਰ ਹੋਏ ਸਾਕੂ ਰਾਮ ਸੋ ਪ੍ਰਭ ਤਜ ਕਰਚਾਈਐ ਜਿਸ ਬਿਨ ਮਰ ਚਏ ਰਾਮ ਲਾਚ ਨਿਆਪੇ ਕਿਆਨਮਤੀ ਦੁਰਮਤ ਭਰਮਾਈਏ ਰਾਮ

ਰਸਨਾਰਾਮ ਪ੍ਰੇਮ ਭਗਤ ਵਸਰਨਾ ਸੇ ਪਈ ਕਾਇਆ ਕਾਕ ਰਸਨਾਰਾਮ ਬ੍ਰਹਮ ਬੋਹੀ ਦੁਖ ਨ ਜਾਣ ਹੀ ਕੋਟ ਜੋਨੀ ਬਸਨਾਰਾਮ ਨਾਨਕ ਬਿਨ ਹਰ ਅਵ ਨ ਚਾਹਣਾ ਬੇਸ਼ਟਾ ਕ੍ਰਿਮਾ ਪਸਮਾ ਰਾਮ ਦਇ ਬਿਰੂਪਕੰਤ ਸੰਗ ਹੋਏ ਮਿਰ ਪਿਰਾਕ ਰਾਮ ਚੰਦਨ ਚੀਰ ਸੁਗੰਧ ਰਸਾ

ਰਾਮ ਬਾਹਾ ਪਕੜ ਤਮ ਤੇ ਕਾਢਿਆ ਕਰਪਨਾ ਲੀਨਾ ਰਾਮ ਨਾਮ ਜਪਤ ਨਾਨਕ ਜੀ ਪੈ ਸੀਤਲ ਮਨਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਹੈ ਪਏ ਪਾਰ ਗ੍ਰਾਮੀ ਰਾਮ ਗੁਣ ਕਾਵਤ ਗੋਬਿੰਦ ਕੇ ਸਵਿਸ ਪਜਾਮੀ ਰਾਮ ਨਾਨਕ ਉਧਰੇ ਜਫਰੇ ਸਭੂ ਕਾ ਸਵਾਮੀ ਰਾਮ ਰਸ ਭਿੰਨੜੇ ਆਪਣੇ ਰੰਗ ਰਾਮ ਰੰਗੇ ਸੇ ਲੋਨ ਨਿਕੇ ਰਾਮ ਪ੍ਰਭ ਭੇਖ ਸ਼ਾ ਪੁਨੀਆ ਮਿਰ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫਿਕੇ ਰਾਮ ਨਾਨਕ ਜਰਜ ਦੇ ਸਮਾਇਆ ਜੋਤੀ ਜੋਤ ਮਿਕੇ ਰਾਮ ਬਿਲਾਵਲ ਕੀ ਬਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰਿ ਉੱਤਮ ਹਰਿ ਪ੍ਰਗਾ ਪਿਆ ਕਰਨਾਦ ਬਿਲਾਵਲ ਰਾਖ ਉਪਦੇਸ਼ ਗੁਰੂ ਸੁਣ ਮੰਨਿਆ ਧੋਰ ਮਸਤਕ ਪੂਰਾ ਪਾਕ ਸਭ ਦਿਨਸ ਰਹਿਣ ਗੁਣ ਚਰੈ ਹਰ ਹਰ ਹਲਵ ਲਾਖ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਪਾਕ ਗਿਆਨ ਤੇਰਾ ਮਿਟਕਿਆ ਗੁਰਚਰਨ ਗਿਆਨ ਚਰਾਖ ਜਨ ਨਾਨਕ ਥੀ ਪੈ ਦੇਖ ਹਰ ਇੱਕ ਨਿਮਖ ਖੜੀ ਮੁਖ ਲਾਖ ਮਹਲਾ ਤੀਜਾ ਬਿਲਾਵ ਤਭੀ ਕੀਜੀਐ ਜਬ ਮੁਖੋ ਪੇ ਰਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਕੇ ਸਹਿਤਿਆਨ ਰਾਗ ਨਾਦ ਛੋੜ ਹਰ ਸੇ ਪੀਐ

ਸਭਜਾ ਸੁਭਾਇਆ ਤੁਧ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ ਹਰ ਧਿਆਬੂ ਭਗਤੂ ਦਿਨਸ ਰਾਤ ਅੰਤ ਲੈ ਛਡਾਇਆ ਜਨ ਸੇ ਵਿਆਹ ਤਿੰਨ ਸੁਖ ਪਾਇਆ ਹਰ ਨਾਮ ਸੁਹਮਾਇਆ ਸਲੋਕ ਮਹੱਲਾ ਤੀਜਾ ਦੂਜੇ ਭਾਈ ਬਲਾਪ ਨ ਹੋਪੀ ਮਨੁੱਖਤਾਇ ਨ ਪਾਏ ਪਖੰਡ ਭਗਤ ਨ ਹੋਪੇ ਪਾਰ ਬ੍ਰਹਮ ਨ ਪਾਇਆ ਜਾਏ ਮਨ ਹਟ ਕਨੁਕ ਪਾਵਣੇ ਥਾਇ ਨ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀ ਵਿਚੋਂ ਆਪ ਕੁਆਈ ਆਪੇ ਹੀ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਰਿਆ ਜੰਮਣ ਮਰਨਾ ਖੱਟਿਆ ਜੋਤੀ ਜੋਤ ਮਿਲਾਏ ਮਹਲਾ ਤੀਜਾ ਬਿਲਾਪਲ ਕਰੋ ਤੁਮ ਪਿਆਰੇ ਹੋ ਇੱਕ ਸੁਣ ਬਿਲਾਏ ਜਨਮ ਮਨ ਦੁੱਖ ਘਟੀਏ ਸੱਚੇ ਰਹਿ ਸਮਾਇ ਸਤਾ ਪਲਾਵ ਆਨੰਦ ਹੈ ਜੇ ਚੱਲੇ ਸਗਲ ਪਾਏ ਸਤਸੰਗਤ ਬਹਿ ਭਾਉ ਕਾਰੇ ਸਦਾ ਹਰ ਕੇ ਗੁਣ ਕਾਏ ਨਾਨਕ ਤੇ ਜਨ ਸੋਹਣੇ ਜੇ ਗੁਰਮੁਖ ਮੇ ਮਿਲਾਏ ਪੌੜੇ ਸਭਨਾ ਜੀਆਂ ਵਿੱਚ ਹਰਿਆਪ ਸੋ ਭਗਤਾਂ ਕੇ ਮਿੱਤ ਹਰ ਸਭ ਕੋਈ ਹਰ ਕੇ ਬਸ ਭਗਤਾਂ ਕੇ ਆਨੰਦ ਕਾਰ ਹਰ ਭਗਤਾਂ ਕਾ ਮੇਰੀ ਸਰਬੱਤ ਸੋ ਸਰਜਣ ਟੰਗ ਤਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤਕਾਰ ਤੁਧੇ ਅੱਪੜ ਕੋਈ ਨ ਸਕੈ ਸਭ ਝਕ ਝਕ ਪਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣਾ ਜੇ ਚਲ ਸਗਲ ਪਾਏ ਜਿਨ ਕੇ ਹਿਰਦੇ ਹਰ ਵਸੇ ਹਮੇ ਰੋਕ ਪਾਏ ਗੁਣ ਰਪੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਫਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ ਨਾਨਕ ਜਿਨ ਕੋ ਨਦ ਕਰੇ ਹਰ ਸੱਚਾ ਸੇ ਨਾਮ ਰਹਿਲ ਮਿਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦਨ ਲਗੋ ਪਾ ਹੋਮੇ ਰੂਪ ਮਾਵਣਾ ਅਤ ਦੀਰਕ ਬੋ ਸਵਾਵ ਮਨ ਹਠ ਕਨੁਕ ਮਾਵਣੇ ਫਿਰ ਫਿਰ ਜੁਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਤਨ ਭਲੇ ਪਾਏ ਪੌੜੇ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਣ ਪਾਈਐ ਹਰ ਗੁਰਮੁਖ ਧਿਆਈਐ ਜੇ ਵਾਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਏ ਗੋਹਜ ਗਦ ਜੀ ਕੀ ਖੀਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ ਜਾਂ ਸਰਬ ਸੁਖ ਪਾਈਏ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ ਜੈਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਮੇਰ ਬਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਪੁੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤਿਸਨਾ ਭੁੱਖ ਪਾਏ ਹਰਸ ਪੀ ਸੰਤੋਖ ਹੋਏ ਸੱਚ ਵਸਿਆ ਮੰਨਿਆ।

ਜਾਏ ਸੱਚ ਧਿਆਇ ਮਰਾ ਪਰਪਾਇਆ ਅਨਹਦ ਸਭ ਜਾਏ ਦਰ ਸੱਚੋ ਦਰ ਦੱਸੇ ਹਰਿ ਆਪ ਸੱਚੋ ਦੈ ਦਸ ਪਸਰਿਆ ਗੁਰ ਕੇ ਸਹਿਸ ਪਾਏ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੇ ਦੇ ਛਪਾਏ ਬਹਲਾ ਤੀਜਾ ਗੁਰ ਸੇਵਾ ਤਿਆਰ ਪਾਈ ਹੈ ਜਾ ਖੁਨ ਕਰੇ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਿਲਾਨ ਗੁਰ ਕੇ ਸ਼ਬਦ ਸੱਚੇ ਨਾਨਕ ਸਹਿਜੇ ਮਿਲਾਏ ਨਾ ਵਡਾਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾ ਵੇਖੀ ਵੱਡੀ ਵਡਿਆਈ ਹਰ ਕਰਤੇ ਆਪ ਕਰਾਏ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਤਾ ਪਾਏ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸਿਖਾਈ ਕਿਆ ਹੋ ਪੇ ਕਿਸ ਹੀ ਕੀ ਚੱਕ ਚੱਕ ਜਾਂ ਸੱਚੇ ਸੋਭਨਿਆਈ ਜੇ ਕਲ ਕਰਤੇ ਪਾਵੇ ਸਾ ਨਿਤ ਨਿਤ ਚੜੇ ਸਪਾਈ ਸਭ ਚੱਕ ਚੱਕ ਮਰੇ ਲੁਕਾਏ ਸਰੁਕ ਮਹਲਾ ਤੀਜਾ ਤ੍ਰਿਗ ਇਹਾ ਆਸ ਦੂਜੇ ਭਾਵ ਕੇ ਜੋ ਮੋਹਿ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਸਾਧੁ ਪਾਏ ਮਨਮੁਖ ਗਿਆਨੀ ਅੰਦਰੇ ਜਨ ਮਰੇ ਫਿਰਿਆ ਵੀ ਜਾਏ ਕਾਰਜ ਸਿਧਨ ਹੋਪੀ ਅੰਤ ਗਿਆ ਫਿਰਤਾਏ ਜਿਸ ਕਰਮ ਹੋਵੇ ਤਿਸ ਸਾਕਰ ਮਿਲੇ ਸੋ ਹਰ ਹਰ ਨਾਮ ਤਿਆਏ ਨਾਮ ਤੇ ਜਨ ਸਦਾ ਸੁਖ ਪਾਏ ਨ ਜਨ ਨਾਨਕ ਤਿੰਨ ਬਰ ਜਾਏ ਮਹਲਾ ਤੀਜਾ ਆਸਾ ਮਨਸਾ ਜਗ ਮੋਨੀ ਜਨ ਬੋਇਆ ਸੰਸਾਰ ਸਭ ਕੁ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਕਾਰ ਹੁਕਮੇ ਹੀ ਜਮ ਲੱਗਦਾ ਸੋਬਰੇ ਜਿਸ ਬਖਸ਼ੇ ਕੁਰਤਾ ਨਾਨਕ ਗੁਰਪ੍ਰਸਾਦੀ ਇਉ ਮਨ ਤਾਂ ਧਰੇ ਜਾਂ ਛੋਟੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਾ ਹਰ ਸੱਚੀ ਵਡਿਆ ਹਰ ਸੱਚੀ ਨਿਆਇ ਕੂੜਿਆ ਨਾ ਕੇ ਮੋਹ ਫਿਟ ਗਿਆ ਸੱਚ ਭਗਤ ਵਡਿਆਈ ਸਤ ਸਾਹਿਬ ਸੱਚਾ ਨਾਉ ਹੈ ਸਿਰ ਨਿੰਦਕ ਸ਼ਾਹੀ ਜਨਾ ਨੂੰ ਸਤਿਰਾ ਦਿਆ ਗੁਰਮੁਖ ਸੁਭ ਪਾਏ ਸਰੂ ਕਮਰਲਾ ਤੀਜਾ ਪੂਰੇ ਪਾਸ ਅਗਰ ਪਾਈਏ ਜਾਂ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਪਾਵ ਹੈ ਨਾ ਪ੍ਰਾਪਤ ਹੋਏ ਅੰਦਰ ਸੀਤਲ ਸੰਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪੈਣਾ ਨਾਨਕ ਨਾ ਵਡਾਈ ਦੇ ਮਹੱਲਾ ਤੀਜਾ ਹੇ ਮਨ ਗੁਰ ਕੇ ਸਹਿ ਸੁਣ ਪਾਇਨ ਗੁਣੀ ਧਾਨ ਸੁਦਾਤਾ ਤੇਰੇ ਮਨ ਵਸੇ ਹੋਮੇ ਜਾਏ ਅਭਿਮਾਨ ਨਾਨਕ ਨਦਰੀ ਪਾਈ ਅੰਮ੍ਰਿਤ ਗੁਣੀ ਦਾਨ ਪੌੜੀ ਜਿਤਨੇ ਪਾਤਸ਼ਾਹ ਸਾ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਓਹ ਕਰੇ ਸਭ ਹਰ ਕੇ ਅਰਥੀ ਹੈ ਸੋ ਐਸਾ ਹਰ ਸਭਨਾ ਕਾ ਪ੍ਰਭ ਸਭ ਕਰਕੇ ਬਲ ਹੈ ਤਿੰਨ ਸਭ ਵਰਣ ਚਾਰੇ ਖਾਣੀ ਸਭ ਸਿੱਟ ਗੋਲੇ ਕਾਰ ਸਤਿਗੁਰ ਅੱਗੇ ਕਾਰ ਕਮਾਨ ਕੋ ਦੀ ਹੈ ਹਰ ਸੇਵੇ ਕੀ ਐਸੀ ਵਡਿਆਏ ਦੇਖੋ ਹਰ ਸੰਤੋ ਜਿਨ ਵਿੱਚੋ ਕਾਇਆ ਨਗਰੇ ਦੁਸ਼ਮਣ ਦੂਤ ਸਭ ਮਾਰ ਕੱਢੀ ਹੈ ਹਰ ਹਰ ਕਿਰਪਾਲ ਹੋਆ ਭਗਤ ਜਿਨ੍ਹਾਂ ਕੋ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਰੁਖ ਮਹਲਾ ਤੀਜਾ ਅੰਤਰ ਕਰ ਸਦਾ ਦੁੱਖ ਹੈ ਮਨੁੱਖ ਧਿਆਨ ਲਾ ਕੇ ਦੁੱਖ ਵਿੱਚ ਕਾਰਕ ਪਾਣੀ ਦੁੱਖ ਵਰਤੇ ਦੁੱਖ ਆ ਗਏ ਕਰਮੀ ਸਗ ਪੇਟੀ ਹੈ ਜਾਂ ਸਤਨਾਮ ਲਾ ਕੇ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮਪੋ ਪਾ ਗਏ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਹਰ ਕਾ ਨਾ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਪਾ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਦੇ ਚੁਕਾ ਮਹਲਾ ਤੀਜਾ ਮਨੁੱਖ ਮੈਰੇ ਮਰੇ ਕਪਾਰ ਗੁਰਮੁਖ ਨੇ ਮਿਲ ਹਰ ਆਖਿਆ ਅਵਤਾਰ ਪੰਡਿਤ ਨਾਨਕ ਸੁਣੋ ਜਨ ਪਾਏ ਸਗੁਰ ਸੇਵੋ ਹੋਮੇ ਮਲ ਜਾਏ ਅੰਦਰ ਸੰਸਾਰ ਦੁਖ ਪਿਆ ਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੋਤੇ ਕਵਨ ਜਾ ਕੇ ਮਾਇਆ ਮੋਹ ਪਿਆ ਨਾਮ ਨ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖ ਕਾ ਵਿਚਾਰ ਹਰ ਨਾਮ ਨ ਪਾਇਆ ਬਿਰਥਾ ਜਨ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੇ ਜਿਸ ਨੂੰ ਹਰ ਭਗਤ ਸੱਚ ਬਖਸ਼ਣ ਸੋ ਸੱਚਾ ਸਾਹੋ ਤਿਸ ਕੀ ਮੁਤਾਜੀ ਲੋਕ ਘਟਦਾ ਹੋਰਤ ਹਟ ਨਾ ਵੱਥ ਨਾ ਵਸਾਵ
ਭਜਨਾ ਕੁਸਦਾ ਸਨਮੁਖ ਹੋਪੇ ਜਾਂ ਹਰ ਰਾਸ ਦੇ ਬਿਮੁਖ ਪਸ ਪਾਵ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ, ਜਮ ਜਗਾਤੀ ਤਿਨ ਨੀਲ ਨ ਚਾਉ, ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਬੇਪਰਵਾ। ਸਲੋਕ ਮਹਲਾ ਤੀਜਾ। ਇਸ ਯੁਗ ਮੈਂ ਭਗਤੀ ਹਰ ਤਨ ਕੱਟਿਆ, ਹੋਰ ਸਭ ਜਗਤ ਭਰਮ ਭੁਲਾਇਆ, ਗੁਰਪ੍ਰਸਾਦੀ ਨਾਮ ਮਨ ਵਸਿਆ, ਅੰਦਰ ਨਾਮ ਤੇ ਆਇਆ, ਵਿਖਿਆ ਮੈਂ ਉਦਾਸ ਮੈਂ ਸਭ ਚਲਾਇਆ, ਆਪ ਤਰਿਆ ਕੁਲ ਉਧਰੇ ਧਨ ਜਨੇ ਦੀ ਮਾਇਆ, ਸਦਾ ਸਹਿ ਸੁਖ ਮਨ ਵਸਿਆ, ਸੱਚੇ ਸੋ ਲਿਵ ਲਾਇਆ, ਪ੍ਰਮਾ ਵਿਸ਼ਨ ਮਹਾਂ ਦਰੋ ਤ੍ਰੈ ਕੁਣ ਭੁਲੈ, ਹੋਮੇ ਮੂਹ ਵਧਾਇਆ, ਪੰਡਿਤ ਪੜ ਪੜ ਮੁਨੀ ਭੁਲੈ, ਦੂਜੇ ਪਾਏ ਚਿਤੜਾ ਜੋ ਕਿ ਜੰਗਮ ਸੰਨਿਆਸੀ ਪੂਰੇ, ਬਿਨ ਗੁਰ ਤਤਨ ਪਾਇਆ, ਮਨਮੁਖ ਦੁਖੀ ਸਦਾ ਪ੍ਰਫੁੱਲੈ, ਤਿਨੀ ਬਿਰਤਾ ਜਨ ਗਵਾਇਆ, ਨਾਨਕ ਨਾਮ ਤੇ ਸੇ ਜਨ ਸਮਦੇ, ਜੇ ਆਪੇ ਬਚਪਨ ਰਾਜ। ਮਹਲਾ ਚੌ ਮਹਲਾ ਤੀਜਾ। ਨਾਨਕ ਸੋ ਸਰਾਜ ਜਿਸ ਵਸ, ਸਭ ਕੁਛ ਹੋਏ ਤਿਸੈ ਸਰੀਵ, ਪਾਣੀ ਉੱਤੇ ਸਪਿਨ ਬਿਨਾ ਕੋਏ, ਗੁਰਮੁਖ ਅੰਤਰ ਮਨ ਵਸੇ, ਸਦਾ ਸਦਾ ਸੁਖ ਹੋਏ ਪੌੜੀ, ਜਿਨੀ ਗੁਰਮੁਖ ਹਰ ਨਾਮ ਤਨ ਨ ਖੱਟਿਓ, ਸੇ ਦਿਵਾਲੀਏ ਜੁਗ ਮਾਏ, ਓਏ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੁਖ ਕੋਈ ਮੋਹ ਥੁੱਕ ਨਾ ਤਿਨ ਕੋ ਪਾਏ, ਪਰਾਏ ਬਖੀਲੀ ਕਰੇ ਆਪਣੀ ਪ੍ਰਤੀ ਖੋਪਨ, ਸਖ ਪਾਪੀ ਮਲ ਲਖਾਏ, ਜਿਸ ਤਨ ਕਾਰਨ ਚੁਗਲੀ ਕਰੇ, ਸੋ ਤਨ ਚੁਗਲੀ ਹੱਥ ਨ ਆਵੇ, ਹੋਏ ਭਾਵੇ ਤਿੱਥੇ ਜਾਏ, ਗੁਰਮੁਖ ਸੇਵਕ ਪਾਏ ਹਰ ਤਨ ਮਿਲੈ, ਤਿੱਥੋਂ ਕਰਮਹੀਨ ਲੈ ਨਾ ਸਕੈ, ਹੋਰ ਤੈ ਦੇ ਸਦ ਸੰਤਰ ਹਰ ਤਨ ਆਏ। ਸਲੋਕ ਮਹਲਾ ਤੀਜਾ। ਗੁਰਮੁਖ ਸੰਸਾਰ ਮੂਹ ਨ ਹੋਪੀ, ਚਿੰਤਾ ਵਿੱਚੋ ਜਾਏ, ਜੋ ਕਿਛ ਹੋਏ ਸੋ ਸਹਿਜ ਹੋਏ, ਕਹਿਣਾ ਕਿਸ ਜਾਏ, ਨਾਨਕ ਤਿਨਕਾ ਖਿਆਪ ਸੁਣੇ, ਜੋ ਲੈਣ ਪੰਨੇ ਪਾਏ। ਮਹਲਾ ਤੀਜਾ। ਕਾਲ ਮਾਰ ਮਨਸਾ ਮਨਿਸਮਾਨੀ ਅੰਤਰ ਨਿਮਰਨਾ, ਅੰਦਨ ਜਾ ਕੇ ਕਦੇ ਨਸੇ ਪਿਆ, ਐਸਾ ਜੇ ਅੰਮ੍ਰਿਤ ਪਿਆ, ਮਿੱਠਾ ਫੂਲੇ ਅੰਮ੍ਰਿਤ ਪਾਣੀ, ਅੰਦਨ ਹਰ ਗੁਣ ਗਾ, ਨਿਜ ਕਰ ਵਾਸਾ ਸਦਾ ਸੋਹ ਦੇ, ਨਾਨਕ ਤਿਨ ਮਿਲਿਆ ਸੁਖ ਪਾਵ ਪੌੜੀ, ਹਰ ਤਨ ਰਤਨ ਜਵੇਰੀ, ਸੋ ਗੁਰ ਹਰ ਤਨ ਹਰ ਪਾ ਸੁਧ ਪਾ, ਜੋ ਜੇ ਕਿਸੇ ਕੋ ਦਿਸ ਆਵੇ ਤਾਂ ਕੋਈ ਕਹੋ ਮੰਗ ਲਏ, ਅਕੇ ਕੋਈ ਕਹੋ ਦਿਪਾਏ, ਇਹੋ ਹਰ ਧਨ ਜੋਰ ਕੀਤੇ ਕਿਸ ਨਾ ਜੈ ਪੰਡਾਇਆ, ਜਿਸ ਨੂੰ ਸਤਿਗੁਰ ਨਾਲ ਸਰਦਾ ਲਾਏ, ਤਿਸ ਹਰ ਧਨ ਕੀ ਪੰਡ ਹੱਥ ਆਪੈ, ਜਿਸ ਨੂੰ ਕਰਤੇ ਤੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸਰੀਕ ਨਾਹੀ, ਕਿਸੇ ਕਾ ਖਤ ਨਾਹੀ, ਕਿਸੇ ਕੈ ਸੀ ਪੰਨੇ ਰੋੜ ਨਾਹੀ, ਜੇ ਕੋ ਹਰ ਧਨ ਕੀ ਬਖੀਲੀ ਕਰੈ, ਤਿਸ ਕਾ ਮੋਹ ਹਰ ਚੋਹ ਕੁੰਡਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਨਕ ਕਿਸੇ ਜੋਰ ਬਖੀਲੀ ਨਾ ਚੱਲਾਏ,

ਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸਤ ਵਿਚਾਰ ਨਾਨਕ ਅਪਰ ਨਾ ਸੁਜਈ ਹਰ ਬਿਨ ਬਖਸ਼ਣਹਾਰ ਮਹੱਲਾ ਤੀਜਾ ਹੋਮੇ ਮਮਤਾ ਮੋਹਣੀ ਦੂਜੇ ਲੱਗੇ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹੋ ਹੱਟ ਵਿਕਾਏ ਗੁਰਕੇ ਸਭ ਪ੍ਰਜਾ ਲਈਏ ਤਾਂ ਇਹ ਵਿੱਚੋਂ ਜਾਏ ਧਨ ਮਨ ਹੋਵੇ ਉਜਲਾ ਨਾ ਵਸੇ ਮਨ ਆਏ ਨਾਨਕ ਮਾਇਆ ਕਾ ਮਾਣ ਸ਼ਬਦ ਹੈ ਗੁਰੂ ਕਪਾਇਆ ਜਾਏ ਪੌੜੀ ਸਤਿਗੁਰ ਕੀ ਵੱਡੀ ਸਤਿਗੁਰ ਕੀ ਵਡਿਆਏ ਸਭ ਦਿੱਤੀ ਧਰੋ ਹੁਕਮ ਬੁੱਧ ਨਿਸ਼ਾਨ ਪੋਤੀ ਫਤੀ ਜਵਾਈ ਸਕੀ ਅੱਗੋ ਪਿੱਛੋ ਟੋਰ ਡਿੱਟਾ ਲਾਹਨ ਸਭਨਾ ਕਬ ਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਣ ਸਭ ਜਹਾਨ ਜੇ ਸਾਕੁਨ ਮਿਲੈ ਮੰਨੇ ਸੁਹਰਤ ਪਾਤ ਸਿੱਜੈ ਜੇ ਬਿਮੁਖ ਹੋ ਪੈ ਤਾਂ ਫੇਰੇ ਭ੍ਰਿਸ਼ਟ ਥਾਨ ਜੇ ਨਾਨਕੇ ਬਾਲ ਹੋਆ ਮੇਰੇ ਸਵਾਮੀ ਹਰ ਸੱਜਣ ਪੁਰਸ ਜਾਣ ਪਾਉਂਦੀ ਭਿੱਤ ਦੇਖੈ ਸਭ ਆਏ ਕਹੇ ਸਤਿਗੁਰ ਕੀ ਪਿਆਰੀ ਡਾਹਨ ਸਭਨਾ ਕਿਹੋ ਮਨੁੱਖ ਮਾਨ ਸਲੋਕ ਮੱਲਾ ਪਹਿਲਾ ਕੋਈ ਪਾਏ ਕੋਲਣੈ ਕੋਈ ਪਾਏ ਖੁਲਾ ਨਾਨਕੇ ਨਾ ਜਾਪੇ ਕੋਈ ਜਾਏ ਦਤਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੁਤ ਪਾਏ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗ ਤਾਰਿਆ ਗੁਰਪੂਰੀ ਮਿਹਰਪਾਨ ਭਰਮ ਪੋ ਮਾਰਿਆ ਕਾਮ ਕ੍ਰੋਧ ਬਿਖਰਾ ਦੂਤ ਸਭ ਹਾਰਿਆ ਮਤ ਨਾਮ ਤਾਨ ਕੰਠੁਰ ਤਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ

ਜਨਨ ਜਿਨੀ ਅਮਿਤ ਭਰਮ ਟੁਟਾਇਆ ਬੇਖ ਸੁਰ ਤਿਰ ਚੰਨ ਦੁਸ਼ਟਾ ਸੇਤੀ ਪ੍ਰੜੀ ਜਨ ਸੁ ਬਹਾਦਿਰ ਚੰਨ ਨਾਨਕ ਸਾਕਤ ਨਰਕ ਮੈਂ ਜੰਬ ਦੇ ਦੁਸਾਨ ਪੇ ਕਿਰਤਮਾਮ ਦੇ ਜਿਵ ਰਾਖੇ ਤੇ ਵਿਰਹਨ ਮਹੱਲਾ ਤੀਜਾ ਜਿਨੀ ਸਗੁਰ ਸੇਵਿਆ ਤਣ ਤਣੇ ਤੇ ਸਜਨਾ ਸਾਖ ਰਸ ਜਿਨਾ ਗ੍ਰਾਸ ਸਾਸਕ ਰਸ ਨਾ ਵਿਸਰੈ ਸਾਸਕ ਰਸ ਤਾ ਮਨ ਵਸੇ ਜਮ ਜੋਹੇ ਨਾ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਮਲਾ ਸੇਵਕ ਤਿਸ ਹਰ ਦਾਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋ ਸਾਧੁ ਕਿਰਪਾਣੇ ਤਿਸ ਜਿਨ ਕੋ ਪੂ ਲਿਖਿਆ ਰਸ ਸੰਤ ਜਨਾ ਸੋ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪ੍ਰਸ ਸੁਣਿਆ ਸੋਈ ਪਰਤੈ ਜਗਤ ਮੈਂ ਘੱਟ ਘੱਟ ਮੁਖ ਪੜਿਆ ਬਹੁਤ ਵਡਿਆਈ ਸਾਹਿਬ ਪੈ ਨ ਜਾਈ ਕਣੀਆ ਸੱਚ ਸਾਹਿਬ ਅੰਮ੍ਰਿਤ ਸਤਿਗੁਰੂ ਪਾਸ ਸਤੀ ਗੁਣ ਗੁਰਮਣੀਆ ਨਾਨਕ ਸੰਤ ਵਾਰੇ ਪਾ ਭ੍ਰਮ ਜਿਨ ਸੱਚੇ ਸੱਚੇ ਸੋ ਸੱਚੇ ਜੋ ਬਣਿਆ ਨਾਨਕ ਸੰਤ ਵਾਰੇ ਪਾ ਭ੍ਰਮ ਸੱਚੇ ਜੋ ਬਣਿਆ ਸਲੋਕ ਮਹਲਾ ਤੀਜਾ ਆਪਣੇ ਆਪ ਪਛਾਣਾਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੇ ਕਿਉਂ ਮਨ ਰਹੇ ਹਜੂਰ ਮਨੁੱਖ ਜਨਮ ਗਪਾਇਆ ਝੂਠੇ ਲਾਲਚ ਕੂਰ ਨਾਨਕ ਬਸਮਰਨ ਸੱਚੇ ਸ਼ਬਦ ਹਜੂਰ ਮਹਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਕਪਿੰਦ ਅਨ ਦਿਨ ਨਾਮ ਸਲਾਨਾ ਜਪਿਆ ਮਨ ਆਨੰਦ ਵੱਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁ ਨਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਪੇ ਪਿਛੜੇ ਗੁਣੇ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਲਾਫੇ ਜਿਉਂ ਮਿਹ ਬਿਠਾ ਗਲੀਆਂ ਨਾਲ ਟਿੱਪਿਆ ਕਾ ਜਦ ਚਾਏ ਪਵੇ ਵਿੱਚ ਸਰਸਰੀ ਸਰਸੀ ਮ੍ਰਿਤ ਪਿੱਤਰ ਪਾਵਨ ਹੋਈ ਜਾ ਫੇ ਇਹ ਵਡਿਆਏ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤਿਸਨਾ ਭੁੱਖ ਉਤਰੇ ਹਰ ਸੰਤ ਤੜਿਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਣ ਮੰਨੈ ਸੋ ਸਭਨਾ ਪਾਵੇ ਸੁਧ ਬਿਰਾਰ ਪਾਣੀ ਭਗਤਾਂ ਕੀ ਕਬੀਰ ਜੀਓ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਪੇਖਨ ਪੇਖਣਾ ਰਹਿਣ ਕੋ ਪਈ ਹੈ ਰੇ ਸੂਦੇ ਸੂਦੇ ਰੇਖ ਚਲੋ ਤੁਮ ਨਿਤਰ ਕੋ ਧੱਕਾ ਦਈ ਹੈ ਰੇ ਰਹਾ ਬਾਰੇ ਬੂਢੇ ਤਰਣਾ ਪਈਆ ਸਭ ਹੋ ਜਮ ਲੈ ਜਹੀਆ ਰੇ ਮਾਨਸ ਬਪਰਾ ਮੂਸਾ ਕੀਨਾ ਮਾਨਸ ਬਪਰਾ ਮੂਸਾ ਕੀਨਾ ਬੀਚ ਬਲਈਆ ਖੀਹੈ ਰੇ ਧਨਵੰਤਰ ਨਿਰਤਨ ਮਨੇ ਤਾਖੀ ਕਸ਼ੂ ਨਾ ਚਾਨੀ ਰੇ ਰਾਜਾ ਪਰਚਾ ਸਮ ਕਰ ਮਾਨੈ ਸਮ ਕਰ ਮਾਰਿਆ ਸੋ ਕਾ ਪਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਹੇ ਨਾ ਕਭੂ ਮਰਤੇ ਪਾਰ ਪ੍ਰਮ ਸੰਗਾਰੀ ਰੇ ਪੁੱਤ ਕ੍ਰਤ ਰਸ਼ਮੀ ਮਾਇਆ ਇਹ ਤਜੋ ਜੀ ਚਾਨੀ ਰੇ ਕੈਦ ਕਬੀਰ ਸੁਨ ਰੇ ਸੰਤੋ ਮਿਰਹਿ ਸਾਰੰਗ ਪਾਣੀ ਰੇ ਪਿਲਾਬਲ ਵਿਦਿਆ ਨ ਪਰੋ ਬਾਤ ਨੀ ਚਾਨੋ ਹਰ ਗੁਣ ਕਥਤ ਸੁਨਤ ਬਖਾਨ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਜਾਨੀ ਮੈਂ ਫੋਰਾ ਮੈਂ ਫਿਕਰੋ ਬਿਗਰੈ ਮਤ ਔਰਾ ਰਹਾ ਆਪਣਾ ਬੋਰਾ ਰਾਮ ਕੀਓ ਬੋਰਾ ਸਤਿਗੁਰ ਜਾਰ ਗਿਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਪਤ ਕੋਈ ਮੇਰੇ ਭਰਮ ਫੁੱਲੋ ਮਤ ਕੋਈ ਸੋ ਫੋਰਾ ਜੋ ਆਪ ਪਛਾਣੇ ਤਾਂ ਇੱਕੋ ਜਾਣੈ ਅਬੇ ਨਾ ਮਾਤਾ ਸੋ ਕਬੇ ਨਾ ਮਾਤਾ ਕਹਿ ਕਬੀਰ ਰਾਮੇ ਰੰਗਦਾਤਾ ਬਿਲਾਵਲ ਗਰਿਓ ਤਨ ਬੰਦ ਖੰਡ ਜਾਈਐ ਚੁਣ ਖਾਈਏ ਕੰਧਾ ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉਂ ਛੁੱਟੋ ਕੈਸੇ ਤਰੋ ਪਵਜਰ ਨਿਤ ਭਾਰੀ ਰਾਖ ਰਾਖ ਮਿਰ ਬੀਟਲਾ ਜਨ ਸਣ ਤੁਮਾਰੀ ਰਹਾ ਵਿਖੇ ਵਿਖੇ ਪਾਸਨਾ ਤਜੀਆ ਨਹਿ ਚਾਏ ਅਨਕ ਜਤਨ ਕਰ ਰਾਖੀਏ ਫਿਰ ਫਿਰ ਲਵਟਾਏ ਜਰਾ ਜੀਵਨ ਜੋ ਬਣ ਗਿਆ ਕਿਸ ਕੀਆ ਨਨਿਕਾ ਇਹੋ ਜੀਅਰਾ ਨਿਰਮੂਲ ਕੋ ਕੋਡੀ ਲਖਮੀ ਕਾ ਕੋ ਕਬੀਰ ਮਿਰ ਪਾਦਵਾ
ਤੂੰ ਸਰ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬਿਲਾਪ ਨਿਤੁਠ ਕੁਰੀ ਕਾਗਰ ਆਨੇ ਲੀਪਤ ਜੀਓ ਗਿਓ ਤਾਨਾ ਬਾਨਾ ਕੁਸ਼ਨ ਸੂਜੇ ਹਰ ਹਰ ਜਸ ਲਵਟਿਓ ਹਮਾਰੇ ਕੋਲ ਕੋਨੇ ਰਾਮ ਕਹਿਓ ਜਬਕਿ ਮਾਲਾ ਲੈ ਨਪੂਤੇ ਤਬ ਤੇ ਸੁਖ ਨ ਪਿਓ ਰਹਾ ਸੁਨਹੋ ਜਿਠਾਣੀ ਸੁਨੁਦਰਾਨੀ ਅਚਾ ਜੇਕ ਭਇਓ ਸਾਤ ਸੂਤ ਇਨ ਮੁੰਡੀਐ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ ਸਰ

ਪਰ ਸਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਰ ਸਕੇ ਨਾ ਦਾਜਾ ਚੇਤ ਚੇਤ ਮੂੜ ਮਨ ਮੇਰੇ ਪਾਜੇ ਅੰਤ ਪਾਜਾ ਕਹਿ ਕਬੀਰ ਸੰਸਾ ਭ੍ਰਮ ਚੁਕੈ ਤ੍ਰੂਪ ਲਾਟ ਮਾਜਾ ਬਿਲਾਵਨ ਰਾਖ ਲਿਓ ਹਮ ਤੇ ਬਿਗਰੀ ਸੀਰ ਧਰਮ ਜਪ ਭਗਤ ਨ ਕਿੰਨੀ ਹੋ ਅਪਮਾਨ ਟੇਟ ਪਗੀ ਰਹਾ ਅਮਰ ਜਾਨ ਸੰਤੀ ਏਕਾਇਆ ਏ ਮਿਥਿਆ ਕਾਤੀ ਕਗਰੀ ਚਿਨਨ ਪਾਜੇ ਸਾਜ ਹਮ ਕੀਏ ਤਿਸੈ ਬਸਾਰ ਅਵਰ ਲਖਰੀ ਸੰਦਕ ਤੋਹੇ ਸਾਧਨੀ ਕਹੀਓ ਸਰਨ ਪਰੇ ਤੁਮ ਪਕਰੀ ਕਹਿ ਕਬੀਰ ਇੱਕ ਬੇਨਤੀ ਸੁਨੀ ਹੋ ਮਤ ਕਾਲੋ ਜਮਕੀ ਖਪਰੀ ਬਿਲਾਵਲ

ਕੇ ਹਿਰਦੇ ਵਸੈ ਸੋ ਜਨ ਕਿਉ ਡੁਲੇ ਤੀਪ ਮਾਨੋ ਸਭ ਸੁਖ ਨੋ ਨਿਦ ਤਾ ਕੇ ਸਹਿ ਸਹਿਜ ਜਸ ਬੋਲੇ ਦੇਵ ਰਹਾਵ ਤਾਬੇ ਮਤ ਜੋ ਸਭ ਮੈਂ ਭੇਖੋ ਕੁਟਲ ਗਾਂਠ ਜਬ ਖੁਲੇ ਦੀਪ ਬਾਰ ਬਾਰ ਮਾਇਆ ਕੇ ਅਟਕੇ ਤੇ ਨਰਜਾ ਮਨ ਤੁਲੇ ਦੀਪ ਜੈ ਉਹ ਜੈ ਤਹੀ ਸੁਖ ਤਹੀ

ਕਰ ਪਹਿਲਾ ਜੇ ਮਨ ਚਿੱਤ ਆਸ ਰੱਖੇ ਹਰਿ ਉਪਰ ਤਾਂ ਮੇਰੇ ਤਾਂ ਮਨ ਅਨੇਕ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹੈ ਹਰ ਜਾਣੇ ਸਭ ਕਿਛ ਜੋ ਜੀਏ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਤੂੰ ਆਸ ਕੀਜੇ ਮਨ ਮੇਰੇ ਜੋ ਸਭ ਮੈਂ ਸਵਾਮੀ ਰਿਆ ਸਮਾਈ ਮੇਰੇ ਮਨ ਆਸਾ ਕਰਜ ਦੀ ਖੁਸਾਈ ਜੋ ਬਿਨ ਹਰਿਆ ਸਬਰ ਕਾਉਕੀ ਕੀਜੈ ਸਾਨੇ ਫਿਰ ਆਸ ਸਭ ਵਿਰਥੀ ਜਾਇ ਰਹਾ ਜੋ ਦਿਸੇ ਮਾਇਆ ਮੋਹਤ ਕੁਟੰਬ ਸਭ ਮਤ ਤਿਸਕੀ ਆਸ ਲਾਗ ਜਨਕ ਪਾਈ ਇਨ ਕਹਿ ਕਿਸ ਹੱਥ ਨਹੀਂ ਕਹਾਂ ਕਰੇ ਇਹ ਬਫਰੇ ਇਨ ਕਾ ਪਾਇਆ ਕਿਸ਼ਨ ਵਸਾਈ ਮੇਰੇ ਮਨ ਆਸ ਕਰ ਹੈ ਪ੍ਰੀਤਮ ਆਪਣੇ ਕੀ ਜੋ ਤੁਧ ਤਾਗੇ ਤੇਰਾ ਕੁਟੰਬ ਸਭ ਛਡਾਈ ਜੋ ਕਿਸ਼ ਆ ਸਾਬਰ ਕਰੇ ਪਰਮਿਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿਤਰੀ ਭਾਵ ਦੂਜਾ ਹੈ ਖਿੰਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕਿ ਜੋ ਤੇਰਾ ਕਾਲਿਆ ਸਭ ਥਾਇ ਪਾਈ ਆਸਾ ਮਨਸਾ ਸਭ ਤੇਰੇ ਮੇਰੇ ਸਾਮੀ ਜੈਸੇ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਏ ਕੈਸਖ ਸੀ ਕਹਿ ਕਿਛ ਹੱਥ ਨਾਈ ਮੇਰੇ ਸਾਮੀ ਆਸੀ ਮੇਰੇ ਸਤਿਗੁਰ ਬੂਝ ਬਜਾਈ ਜਨ ਨਾਨਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੁਣ ਮਹੱਲਾ ਚੌਥਾ ਐਸਾ ਹਰ ਸੇਵੀ ਨਿਤ ਧਿਆਈਐ ਜੋ ਖਿੰਨ ਮੈਂ ਕਿਰਵਖ ਸਭ ਕਰਿਨ ਪਾਸਾ ਜੇ ਹਰ ਤਿਆਗ ਅਵਰ ਕੀ ਆਸਾ ਕੀਜੈ ਤਾਂ ਹਰ ਨਿਪਲ ਸਭ ਕਾਸ ਗਵਾਸਾ ਮੇਰੇ ਮਨ ਹਰ ਸੁਖਦਾਤ ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ ਜਸੇ ਪਿਆ ਸਭ ਭੂਖ ਲਹਾਸਾ ਮੇਰੇ ਮਨ

ਮੁਕਤ ਖਟਾਸਾ। ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪੈ, ਜੋ ਤੁਮਰੇ ਦੁੱਖ ਤਤਕਾ ਖਟਾਸਾ। ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀ ਹੈ। ਅਵਰਾ ਪਹਿ ਕਹਿ ਮਨ ਰਾਜ ਮਰਾਸਾ, ਜੋ ਸੰਸਾਰ ਕੇ ਕੁਟੰਬ ਮਿੱਤਰ ਭਾਈ ਦਿਸੈ। ਮਨ ਮੇਰੇ ਤੇ ਸਭ ਆਪਣੇ ਆਏ ਆਪਣੇ ਸਵਾਏ ਮਿਲਾਸਾ, ਦਿਨ ਰਹਿਣ ਉਨ ਕੋ ਸਵਾਓ ਹੋਏ ਨਿਆਪੇ, ਤਿੰਨ ਦਿਨ ਨੇੜੇ ਕੋ ਨਾ ਟਿਕਾਸਾ। ਮਨ ਪੇਰੇ ਆਪਣਾ ਹਰਸੇਪ ਦਿਨ ਰਾਤੀ, ਜੋ ਤੁਧ ਉਪਕਰੇ ਦੁੱਖ ਸੁਖਾਸਾ, ਤਿਕਾ ਪ੍ਰਭਾਸਾ ਕਿਉਂ ਕੀਜੈ। ਮਨ ਮੇਰੇ ਜਵੰਤੀ ਅਵਸਰ ਰੱਖ ਨਾ ਸੁਖਾਸਾ, ਹਰ ਜਪ ਮੰਤ ਗੁਰੂ ਉਪਦੇਸ਼ ਲੈ ਜਪ ਤਿੰਨ ਅੰਤ ਛਡਾਏ, ਜਿਨ ਹਰ ਪ੍ਰੀਤ ਚਿਤਾਸਾ, ਜਿਨ ਨਾਨਕ ਅੰਦਰ ਨਾ ਜਪੋ ਹਰ ਸੰਤੋ। ਇਹ ਛੁਟਣ ਕਾ ਸਾਚਾ ਪ੍ਰਭਾਸਾ ਗੁਣ ਮਹੱਲਾ ਚੌਥਾ, ਹਰ ਸਿਮਰਤ ਸਤਾ ਹੋਏ ਆਨੰਦ। ਸੁਖ ਅੰਤਰ ਸਾ ਸੀਤਰ ਮਨ ਆਪਣਾ, ਜੈਸਾ ਸਖਤ ਸੂਰ ਬਹੁ ਚਰਤਾ, ਗੁਰ ਸਾਸ ਦੇਖੇ ਲਹਿ ਜਾਏ ਨਾ ਜਾਏ ਸਭ ਤਪਤਨਾ। ਮੇਰੇ ਮਨ ਅੰਦਨ ਧਿਆਏ ਹਰ ਹਰ ਜਪਨਾ, ਜਹਾਂ ਕਹਾਂ ਤੁਜ ਰਾਖੇ ਸਭ ਠਾਈ, ਜੋ ਐਸਾ ਪ੍ਰਸੇਫ ਸਦਾ ਤੂੰ ਆਪਣਾ ਰਹਾ। ਜਾਮੇ ਸਨੁਦਾਨ ਸੋ ਹਰ ਜਪ ਮਨ ਮੇਰੇ, ਗੁਰਮੁਖ ਖੋਜ ਲਹੋ ਹਰ ਰਤਨਾ, ਜਿਨ ਹਰ ਧਿਆ ਤਿਨ ਹਰ ਪਾਇਆ, ਮੇਰੇ ਸਵਾਮੀ ਤਿਨ ਕੇ ਚਰਨ ਮਿਲੋ ਹਾਰ ਦਸਨਾ। ਸਤ ਪਛਾਣ ਰਾਮ ਰਸ ਪਾਵ, ਉਹ ਉੱਤਮ ਸੰਤ ਭਇਓ ਵੱਡ ਫਿਰਣਾ, ਤਿਨ ਜਨਕੀ ਵਡਿਆਈ ਹਰ ਆਪ ਕਰਾਈ, ਉਹ ਘਟੇ ਨਾ ਘਟਾਈ ਕਿਸੇ ਕੀ, ਘਟਾਈ ਇੱਕ ਤਿਲ ਤਿਲ ਤਿਲਣਾ, ਜੇ ਤੂੰ ਸੋ ਪਾਵੇ ਮਨ ਮੇਰੇ। ਸੋ ਸਦਾ ਧਿਆਏ ਨਿਤ ਕਾਰ ਜੁਲਣਾ, ਜਨ ਨਾਨਕ ਕੋ ਹਰਦਾਨ ਇੱਕ ਦੀਆ, ਨਿਤ ਬਸੇ ਹਿਰਦੇ ਹਰੀ ਮੋਹਿ ਚਲਣਾ। ਗੁਣ ਮਹੱਲਾ ਚੌਥਾ, ਜਿਤਨੇ ਸਾ ਪਾਤਸ਼ਾਹ ਮਦਾਵ ਸਖਦਾਰ ਚੌਧਰੀ, ਸਭ ਮਿਥਿਆ ਝੂਠਾ ਪਾਉ ਦੂਜਾ ਚਾਣ, ਹਰਪਨਾਸੀ ਸਤਾ ਸਿਰ ਨਹਿ ਚਲ, ਤਿਸ ਮੇਰੇ ਮਾਨ ਭਜ ਪ੍ਰਵਾਨ। ਮੇਰੇ ਮਨ ਨਾਮ ਹਰੀ ਪਾਤਸ਼ਾਹ ਦੇ ਪਾਣ, ਜੋ ਹਰ ਮਹਿਲ ਪਾਵੇ ਗੁਰਬਚਨੀ, ਤਨ ਜੇਵੜ ਅਵਰ ਨਾਈ ਕਿਸੇ ਕਾ ਤਾਣ। ਰਾਹਵ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦਿਸੈ, ਮਨ ਮੇਰੇ ਸਭ ਬਿਨਸ ਜਾਏ ਜੋ ਰੰਗ ਕੁਚੰਬ ਕੁਚਰਾਣ। ਹਰ ਸਤਨੰਜਨ ਸਦਾ ਸੇਵ ਮਨ ਮੇਰੇ, ਜਿਤ ਹਰ ਦਰਗੇ ਪਾਵੇ ਤੂੰ ਮਾਣ। ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ, ਜੋ ਹਰ ਤਿਆਵੇ ਸੇ ਪ੍ਰਧਾਨ। ਜੋ ਚੰਦਨ ਨਿਕਟ ਵਸੇ ਹਿਰਟ ਬਫਰਾ, ਤੋ ਸਤਸੰਗਤ ਮਿਲ ਪਤਤ ਪ੍ਰਵਾਨ।

ਸੇਵਕਾਲ ਗੁਣ ਮਹੱਲਾ ਚੌਥਾ ਹਰਿ ਅੰਤਰ ਜਾਮੀ ਸਭ ਤੇ ਵਰਤੇ ਜੇ ਹਰ ਕਰਾਏ ਤੇ ਹਾ ਕੋ ਕਰੀਐ ਸੁਐ ਸਹਰ ਸੇਵ ਸਦਾ ਮਨ ਮੇਰੈ ਜੋ ਤੁਧਨੋ ਸਭ ਦੂ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਫੜੀਐ ਹਰ ਬਿਨ ਕੋ ਬਾਜ ਪਾ ਨ ਸਾਕੇ ਤਾਂ ਮੇਰੇ ਮਨ ਕਾਇਤ ਘੜੀ ਰਹਾ ਹਰ ਪ੍ਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਧਰੀ ਹੈ ਹਰ ਇੱਕੋ ਬੋਲੇ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦਿਖਈਐ ਹਰ ਅੰਤਰ ਨਾਲੇ ਪਾਰ ਨਾਲੇ ਕੋਹੋ ਤਿਸ ਪਾਸੋ ਮਨ ਕਿਆ ਚੁਰਈਐ ਨਿਹ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਭ ਸੁਖ ਪਾਈਐ ਜਿਸ ਤੇ ਵਸ ਸਭ ਕਿਛ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਜਨ ਨਾਲ ਹੈ ਤੇਰੇ ਹਰ ਸਦਾ ਧਿਆਈਐ ਜੋ ਤੁਧ ਲਈਐ ਛੱਡੀਐ ਜੋ ਤੁਧ ਲੈ ਛੱਡੀਐ ਕੌਣ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤ੍ਰਿਪਤ ਹੈ ਜੋ ਤਿਰਖਾ ਬਿੰਤ ਪਨੀਰ ਮੇਰੇ ਮਨ ਪ੍ਰੇਮ ਰੱਖੋ ਹਰ ਤੀਰ ਹਮਰੀ ਬੇਦਨ ਹਪ ਜਾਨੇ ਮੇਰੇ ਮਨ ਅੰਤਰ ਕੀ ਪੀ ਰਹਾ ਮੇਰੇ ਹਰ ਪ੍ਰੀਤਮ ਕੀ ਕੋਈ ਬਸ ਨਾ ਫੇ ਸੋ ਭਾਈ ਸੋ ਮੇਰਾ ਪੀਤ ਮੇਰ

ਸਰੀਰ ਸ਼ਕਾ ਇੱਕ ਰਾਕੌਣ ਮਹੱਲਾ ਪੰਨਵਾ ਚੌਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਾਵ।

ਪ੍ਰਭੂ ਦਾਨ ਸਦਾ ਦਸ ਭੇਖਾ ਮਿਰ ਦਰਸ ਮਿਰ ਨਾਨਕ ਦਾਸ ਦਸਾਈ ਦੇ ਰਾ ਕੌਣ ਮਹੱਲਾ ਪੰਜਵਾਂ ਚੁੱਪ ਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਜੀ ਪ੍ਰਾਣ ਕੀ ਸੰਸਾਜ ਮਾਟੀ ਮੈਂ ਜੋਤ ਰੱਖੀ ਨਿਪਾਜ ਬਰਤਨ ਕੋ ਸਭ ਕਿਛ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਖਰਚਾਏ ਪ੍ਰਭ ਪਾਰ ਬ੍ਰਹਮਕੀ ਡਾਕੋ ਸੇਪ ਗੁਰ ਤੇ ਸੂਝੈ ਨਿਰੰਜਨ ਦੇਵ ਰਹਾ ਜਨ ਕੀਏ ਰੰਗ ਅਨਕ ਪ੍ਰਕਾਰ ਉਪਟ ਪਰੋ ਨੇ ਪੁਜਾਰ ਜਾ ਕੀ ਗਤ ਮਿਤ ਕਈ ਨਚਾਏ ਸੋ ਪ੍ਰਭ ਮਨ ਮੇਰੇ ਸਥਾਨ ਤੇ ਆਏ ਆਏ ਨ ਜਾਵੇ ਨਚ ਤਨੀ ਬੇਅੰਤ ਗੁਣ ਤਾਕੇ ਕੇਤਕ ਗਨੀ ਲਾਲ ਨਾਮ ਜਾ ਕੇ ਫਿਰ ਭੰਡਾਰ ਸਰਕਟਾ ਦੇਵੇ ਧਾਰ ਸਤਪੁਰਖ ਜਾ ਕਾ ਹੈ ਨਾ ਮਿਟੇ ਕੋਟ ਅਗ ਨਿਮਖ ਜਸਕਾ ਬਾਰਸ ਆਈ ਭਗਤਨ ਕੁਮੀਤ ਪ੍ਰਾਣ ਦਾ ਨਾਨਕ ਚੀਤ ਗੁਣ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਹਾਰ ਨਮ ਹੀ ਇਸ ਮਨੇ ਆਧਾਰ ਨਮ ਹੀ ਚਿਤ ਕੀਨੀ ਓਟ ਨਮ ਜਪਤ ਮਿਟੇ ਪਾਪ ਕੋਟ ਪਰਾਸ ਦੀ ਹਰਿ ਕੋ ਨਾਮ ਮਨ ਕਾ ਇਸ਼ਟ ਗੁਰ ਸੰਗਤਿਆ ਰਹਾ ਨਾਮ ਹਮਾਰੇ ਜੀ ਕੀ ਰਾਸ ਨਾਮ ਸੰਗੀ ਜਾਤ ਕਤ ਜਾਤ ਨਾਮੋ ਹਿਮਨ ਲਾਕਾ ਮਿੱਠਾ ਜਰ ਥਰ ਸਭ ਮੈਂ ਨਾਮੋ ਡਿਠਾ ਨਵੇਂ ਦਰਗਰ ਮੁਖ ਉਦਲੇ ਨਾਮੇ ਸਗਲੇ ਕੁਲ ਉਦਰੇ

ਕਰਤਾਦਾਨ ਗਰਭ ਘੋਰ ਮੈਂ ਰੱਖਣ ਹੱਥ ਠਾਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਇ ਤਿਆਏ ਘਟ ਅਵਘਟ ਜਤ ਕਤੇ ਸਹਾਇ ਰਹਾ ਰੰਖ ਰਹੁ ਜਾ ਕੇ ਸਮਾਨ ਕੀਟ ਹੱਥ ਪੂ ਸਗਲ ਪੁਰਾਣ ਬਿਉ ਪੂਛਣ ਬੁਧ ਤਰੇ ਜੋ ਕਿਛ ਕਰੇ ਸੋ ਆਪੇ ਕਰੇ ਜਾ ਕੇ ਅੰਤ ਨ ਜਾਣ ਕੋਈ ਆਪੇ ਆਪ ਨਿਰੰਜਨ ਸੋਏ ਆਪ ਕਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਉਦਾਰ ਨਾਮ ਰੰਗ ਭਤ ਪੈਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਚਨ ਰਹੇ ਕਾਏ ਨਾਨਕ ਤਿਨ ਤਿਨ ਜਨ ਕੇ ਲਾਗੇ ਪਾਏ ਗੁਣ ਮਹੱਲਾ ਪੰਜਵਾਂ ਜਾ ਕੇ ਸੰਗ ਇਹ ਮਨ ਪਰ ਜਾ ਕੇ ਸੰਗ ਹਰ ਹਰ ਸਿਮਰਨ

ਜਾਕੇ ਨੀਤ ਰਹਾਉ ਜਾਕੇ ਮੰਤਰ ਹਰ ਹਰ ਮਨਸੈ ਜਾਕੇ ਉਪਦੇਸ਼ ਭਰ ਭਵਨ ਸੇ ਜਾਕੇ ਕੀਰਤਨ ਅੰਮ੍ਰਿਤਸਾਰ ਜਾਕੇ ਰਿਣ ਬਾਛੇ ਸੰਸਾਰ ਕੋਟ ਪਰਤਤ ਜਾਕੇ ਸੰਗਤਾਰ ਏਕ ਨਿਰੰਕਾਰ ਜਾਕੇ ਨਾਮ ਉਧਾਰ ਸਰਬ ਜੀ ਕਾ ਜਾਣੇ ਪਿਓ ਕਿਰਪਾ ਨਿਦਾਨ ਦਿਓ ਪਾਪ ਰਮ ਜਪੇ ਕਿਰਪਾਲ ਤਪੇਟੇ ਗੁਰਸਾ ਦਿਆਲ ਦਿਨ ਰਹਿਣ ਨਾਨਕ ਨਾਮ ਤੇ ਆਏ ਸੁਖ ਸਹਿਜ ਆਨੰਦ ਹਰਨਾਏ ਕੌਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕਾ ਸ਼ਬਦ ਮੰਤਰ ਕਰਮਾਨ ਗੁਰ ਕੇ ਬਚਨ ਗੁਰ ਕੇ ਚਰਨ ਦੇ ਲੈ ਤਾਰੂ ਗੁਰ ਪਾਲ ਬ੍ਰਹਮ ਸਦਾ ਨਮਸਕਾਰ ਮਤ ਕੋ ਭਰਮ ਪੁਰੇ ਸੰਸਾਰ ਗੁਰ ਪੈਨ ਕੋਈ ਨਵ ਤਰਸ ਪਾ ਰਹਾ ਭੂਲੇ ਕੋ ਗੁਰਮਾਰਗ ਪਾਇਆ ਅਵਰਤਿਆ ਘਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਏ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਉਰਦ ਕਮਰ ਪ੍ਰਗਾ ਸੰਤ ਕਰਮੇ ਪਿਆ ਪ੍ਰਕਾਸ਼ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਕਤ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈਪੀ ਹੋ ਕਹੋ ਨਾਨਕ ਪ੍ਰਭ ਚਨਾਈ ਬਿਨ ਗੁਰ ਮੁਕਤ ਨ ਪਈਏ ਪਾਈ ਗੁੰਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰਮਨ ਮੋਰ ਕਿਰਪਾ ਨਾਮੈ ਨਾਹੀ ਹੋਰ

ਰਹਾ ਗੁਰ ਚਾਣੀ ਜਾ ਕਾ ਮਨ ਲਾਕੇ ਦੁਖ ਦਰਦ ਭ੍ਰਮ ਤਾ ਕਾ ਭਾਕੇ ਗੁਰ ਕੀ ਸੇਵਾ ਪਾਏ ਮਾਨ ਗੁਰੂ ਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕੀ ਪੂਰਨ ਕਾਲ ਗੁਰ ਕੈ ਸ਼ਬਦ ਕੋ ਦੁਖ ਨ ਵਿਆਪੈ ਗੁਰ ਕੇ ਸੇਵਕ ਦੁਖ ਨਾ ਵਿਆਪੇ ਗੁਰ ਕਾ ਸੇਵਕ ਦਰਦ ਚਾਪੇ ਗੁਰ ਕੀ ਮਹਿਮਾ ਕਥਨ ਜਾਏ ਗੁਰ ਪਾਰ ਬ੍ਰਹਮ ਗੁਰ ਅਸਮਾਏ ਕਹੁ ਨਾਨਕ ਜਾ ਕੇ ਪੂਰੇ ਪਾਗ ਗੁਰ ਚਰਣੀ ਤਾ ਕਮਲ ਲਾਖ ਗੁਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਵਨ ਗੁਰ ਭਗਵੰਤ

ਤਨਿਹਾਰਾ ਪ੍ਰਭ ਦਿਆ ਦੂਸਰ ਨਹੀਂ ਕੋਏ ਪ੍ਰਭ ਦਿਆ ਦੂਸਰ ਕੋਈ ਨਾਏ ਘਟ ਘਟ ਅੰਤਰ ਸਰਬ ਸਮਾਈ ਆਪਣੇ ਦਾਸ ਕਾ ਹਰਤ ਪਸ ਪਾਰੇ ਪਤਤ ਪਾਵਨ ਬਿਰਤ ਬਿਰਤ ਮਾਰੇ ਔਖਦ ਕੋਟ

ਸਿਰਜਨ ਹੋਏ। ਜਿਸ ਕੋ ਰਾਖੇ ਸਿਰਜਣਹਾਰ, ਝੱਖ ਮਾਰੂ ਸਭ ਸੰਸਾਰ, ਪ੍ਰਭ ਆਪਣੇ ਕਾ ਭਿਆ ਵਿਸਾਰ, ਜਿਉ ਪਿੰਡ ਸਭ ਤਿਸਕੇ ਰਾਸ, ਨਾਨਕੋ ਪ੍ਰਭ ਨਾਨਕੋ ਉਪਜੀ ਪ੍ਰਤੀਤ, ਮਨਮੁਖ ਹਾਰ ਗੁਣਖ ਸਾਧ ਜੀਤ, ਗੌਣ ਮਹੱਲਾ ਪੰਜਵਾਂ, ਨਾਮ ਨਿਰੰਜਨ ਨਿਰਮਲ ਨੀਲ, ਰਸਨਾ ਸਿਮਰਤ ਪਾਪ ਬਲਾਇਨ, ਰਹਾਉ ਨਾਰਾਇਣ ਸਭ ਪਿੰਡ ਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕਾ ਜਾਏ, ਨਾਰਾਇਣ ਸੇਵ ਸਰ ਫਲ ਪਾਏ, ਨਾਰਾਇਣ ਮਨ ਮਾਏ ਤਾਰ, ਨਾਰਾਇਣ ਬੋਹਤ ਸੰਸਾਰ, ਨਾਰਾਇਣ ਕਹਿਤ ਜਮ ਪਾਪ ਲਾਏ, ਨਾਰਾਇਣ ਤੰਤ ਭਾਨੇ ਡਾਇਨ, ਨਾਰਾਇਣ ਸਾਧ ਸਤ ਬਖਸ਼ੰਦ, ਨਾਰਾਇਣ ਕਿੰਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕਿੰਨੋ ਪ੍ਰਤਾਪ, ਨਾਰਾਇਣ ਸੰਤ ਕੁਮਾਈ ਪਾਪ, ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਕਾਨ ਬਸੰਤ ਗੋਚਰ ਕੁਰਮ ਲਹੀ, ਨਾਰਾਇਣ ਓਟ ਨਾਨਕ ਦਾ ਕਈ ਗੁਣ ਮਹੱਲਾ ਪੰਜਵਾਂ, ਜਾਕੋ ਰਾਖੇ ਰਾਖਣਾ ਤਿਸ ਕਾ ਅੰਗ ਕਰੇ ਨਿਰੰਕਾਰਾ, ਮਾਤ ਗਰਭਿਆਂ ਕੰਨਾ ਜੋਹੇ ਕਾਮ ਕ੍ਰੋਧ ਲੋਭ ਮੋਹ ਨ ਪੂਹੈ,

ਜੋ ਜੋ ਕਰਮ ਕਰੇ ਸੋ ਜਾਏ। ਗਰੀਬ ਦਾਸ ਕੇ ਪ੍ਰਸਨ ਆਏ, ਜੋ ਜੋ ਸਰਣ ਪਿਆ ਹਰਿ ਰਾਏ। ਸੋ ਦਾਸ ਰੱਖਿਆ ਆਪਣੇ ਕੰਠ ਲਾਏ, ਜੇ ਕੋ ਬਹੁਤ ਕਰੇ ਅਹੰਕਾਰ, ਆਪਣੇ ਦਾਸ ਕੋ ਕਿਰਪਾ ਧਾਰ। ਨਾਨਕੇ ਪ੍ਰਪਾਣ ਦਾ ਕੌਣ ਮਹੱਲਾ ਪੰਜਵਾਂ, ਆਪਣੇ ਦਾਸ ਰੱਖੇ ਕਿਰਪਾ ਤਾਰ। ਨਾਨਕੇ ਪ੍ਰਭ ਪ੍ਰਾਣ ਦਾ ਕੌਣ ਮਹੱਲਾ ਪੰਜਵਾਂ, ਚਰ ਕਥਾ ਮਹਾਨ ਰੂਪ ਪ੍ਰਾਤਮਾ ਪਾਵਨ ਕਾਰੂ ਪ੍ਰਾ। ਨਾ ਬੁੱਢਾ ਨਾ ਪਾਲਾ, ਨਾ ਇਸ ਦੁੱਖ ਨਾ ਹੀ ਜਮਜਾਲਾ, ਨਾ ਉਹ ਬਿਨਸੇ ਨਾ ਇਹੋ ਜਾਇ, ਆਦ ਜਖਾਦੀ ਰਿਹਾ ਸਮਾਏ। ਨਾ ਇਸ ਉਸ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਸਮੀਤ, ਨਾ ਇਸ ਹਰਖ ਨਹੀਂ ਸੋਕ, ਸਭ ਕੁਛ ਇਸਕਾ ਇਹੋ ਕਰਨੇ ਜੋਕ। ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਪ੍ਰਪੰਚ ਹੋਤਾ ਆਇਆ। ਪਾਪ ਪੁੰਨ ਕਾ ਸਰੀਰ ਪ੍ਰਣਾ ਕੇ, ਘੱਟ ਘੱਟ ਅੰਤਰ ਸਦੀ ਜਾਗੈ। ਤਿੰਨ ਗੁਣਾ ਇੱਕ ਸਤ ਪਾਇਆ, ਮਹਾਮਾਈ ਤਾਂ ਕੀ ਹੈ ਛਾਇਆ, ਅਛਲ ਛੇਦ ਪੇ ਦਿਆਲ। ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਗਤ ਮਿਤ ਕਛੂ ਨ ਪਾਏ, ਤਾਂ ਕੀ ਗਤ ਮਿਤ ਕਛੂ ਨ ਪਾਏ, ਨਾਨਕ ਤਾ ਕੈ ਬਲ ਫਲ ਜਾਏ। ਗੌਣ ਮਹੱਲਾ ਪੰਜਵਾਂ, ਸੰਤਨ ਕੇ ਬਲਹਾਰੇ ਜਾਓ, ਸੰਤ ਰੇ ਸੰਗ ਰਾਮ ਗੁਣ ਗਾਓ। ਸੰਤ ਪਸਾ ਕਿਰਵਖ ਸਭ ਗਏ, ਸੰਤ ਸਣ ਵਡਭਾਗੀ ਪਏ।

ਪਾਲ ਰਾਮ ਕਾਮ ਕ੍ਰੋਧ ਇਸਤਨ ਤੇ ਜਾਏ ਰਾਮ ਰਤਨ ਵਸੇ ਮਨ ਆਏ ਸਫਰ ਜਨਮ ਤਾਕਾ ਫਰਪਾਨ ਪਾਪ ਨਮ ਨਿਰਕਰ ਜਾਨ ਭਾਏ ਭਗਤ ਪ੍ਰਕੀਰਤਨ ਰਾਖੇ ਜਨ ਜਨ ਕੇ ਸੋ ਜਨ ਜਨ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰੋ ਸੱਚ ਵਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੋ ਪਾਵੇ ਜਨ ਤੂਰ ਰਾਗ ਗੌਂਡ ਅਠਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੇ ਸੇਵ ਅੰਤਰ ਜਾਮੀ ਪੁਰਖ ਦਾਤਾ ਅਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣਹਾਰਾ

ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੇ ਅਸੰਤ ਮਸਟ ਕਰ ਰਹੀਐ ਬਾਬਾ ਬੁਰਣਾ ਕਿਆ ਕਹੀਏ ਜੈਸੇ ਰਾਮ ਨਾਮ ਲਵ ਰਹੀ ਰਾ ਸੰਤਨ ਸਮ ਬੋਲੇ ਪੁਕਾਰੀ ਮੂਰਖ ਸਮ ਬੋਲੇ ਚੱਖ ਮਾਰੀ ਬੋਲਤ ਬੋਲ ਬੜੇ ਵਿਕਾਰਾ ਪਿੰਨ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਛੂਛਾ ਕਟ ਬੋਲੇ ਪਰਿਆ ਹੋਏ ਸੋ ਕਬਨ ਡੋਲ ਰਹਾ ਗੌਂਡ

ਤੇਰਾ ਹਾਂਡ ਜੜੇ ਜੈਸੇ ਲੱਕੜੀ ਕਾ ਤੂਲਾ ਕੇ ਸਜੜੇ ਕੈ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮੈਂ ਲਾਗੈ ਗੌਂਡ ਆਕਾਸ ਗਗਨ ਪਤਾ ਗਗਨ ਹੈ ਚੋ ਦਿਸ ਗਗਨ ਰਹਾਈ ਲੇ ਆਨੰਦ ਮੂਰ ਸਦਾ ਪ੍ਰਖੋਤਮ ਕਟ ਪਿੰਸੇ ਗਗਨ ਜਾਈ ਲੇ ਮੋਹੇ ਪ੍ਰਾਗ ਪਿਓ ਇਓ ਜੀਵ ਆਏ ਕਹਾਂ ਗਿਓਰਾ ਪੰਜ ਤੱਤ ਮਿਲ ਕਾਇਆ ਕਿਨੀ ਤੱਤ ਕਹਾਂ ਤੇ ਕੀ ਨਰੇ ਕਰਮ ਬੁੱਧ ਤੁਮ ਜੀਓ ਕਹਿਤ ਹੋ ਕਰਮੈ ਕੀਨ ਜੀਓ ਦਿਓ ਦੇ ਹਰ ਮੈਂ ਤਨ ਹੈ ਤਨਮੈ ਹਰ ਹੈ ਸਰਬ ਨਿਰੰਤਰ ਸੋਈ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜ ਹੋਏ ਸੋ ਹੋਈ ਰੇ

0: ਨਾਇ ਗ੍ਰਹਿ ਨਾ ਉਦਾਸੇ, ਨਾਇ ਕਾਜੇ, ਨਾਇ ਰਾਜ ਨ ਭੀਖ ਮਗਾਸੇ, ਨਾ ਇਸ ਪਿੰਡ ਨਰਕਤਿ ਮਾਈ, ਨਾ ਇਹ ਬ੍ਰਾਹਮਣ, ਨਾ ਇਹ ਜਗ ਜਾਈ, ਨਾ ਇਹ ਤਪਾਕਾ ਵੇ ਸੇਵ, ਨਾ ਇਹ ਜੀਪੇ ਮਰਤਾ ਦੇਖ ਸਮਰਤੇ ਕੋ, ਜੇ ਕੋਈ ਰੂਪੈ ਜੋ ਰੂਪੈ ਸੋਈ ਪਦ ਖੋਪੇ, ਗੁਰਪ੍ਰਸਾਦ ਮੈਂ ਡਗਰੂ ਪਾਇਆ, ਜੀਵਨ ਮਰਨ ਦੋ ਮਿਟਵਾਇਆ। ਕਹਿ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨ ਮੰਸ, ਗੌਂਡ ਟੂਟੇ ਤਾਗਿਨ ਖੁੱਟੀ ਪਾਨ, ਦੁਆਪਰ ਉੱਪਰ ਚਲਕਾਵੇ ਕਾਮ, ਕੂਚ ਵਧਾਰੇ ਫੂਏ ਫਾਲ, ਆ ਮੁੰਡੀਆ ਸਿਰ ਚੜਬੂ ਕਾਲ, ਇਹ ਮੁੰਡੀਆ ਸਗਰੋ ਦਰਬ ਖੋਏ, ਆਪ ਚਾਤ ਨਾਕ ਸਰ ਹੋਏ, ਰਹਾ ਤੁਰੀ ਤਾਰ ਤੁਰੀ ਨਾਰ ਨਾ ਛੋਟੀ ਬਾਤਾ, ਰਾਮ ਛਾ ਰਾਮ ਨਾ ਵਾਕਾ ਮਨ ਰਾਤਾ, ਨਰਕੇ ਨਰਕਨ ਖੁੱਪੇ ਨਾ, ਮੁੰਡੀਆ ਹਾਂਦਨ ਤਾਪੇ ਨਾ ਜਾਹੇ, ਇੱਕ ਤੋਂ ਮੰਦਰ ਇੱਕ ਤੋਂ ਹਾਟ, ਹਮ ਕੋ ਸਾਬਨ ਕੋ ਖਾਟ, ਮੂਨ ਪਲੋਸ ਕਵਨ ਪੁੱਧ ਪੋਥੀ, ਹਮ ਕੋ ਚਾਬਨ ਕੋ ਖੋਟੇ, ਹਮ ਕੋ ਚਾਬਨ ਕੋ ਰੋਟੀ, ਮੁੰਡੀਆ ਮੁੰਡੀਆ ਹੋਏ ਏਕ, ਇਹ ਮੁੰਡੀਆ ਬੁੱਢ ਕੇ ਟੇਕ, ਸੁਣ ਅੰਦਰ ਲੋਏ ਬਫੀਰ, ਇਨ ਮੁੰਡੀਆ ਪਾਜ ਸਰਨ ਕਬੀਰ, ਗੌਂਡ ਖਸ ਮਰੇ ਤੋ ਨਾਨ ਰੂਪੈ, ਸੁਰਖਵਾਰੋ ਔਰੋ ਹੋਵੈ, ਰਖਵਾਰੇ ਕਾ ਹੋਏ ਪਨਾਸ, ਆਕੇ ਨਰਕ ਇਹਾ ਭੋਗ ਪਲਾਸ, ਏਕ ਸੁਹਾਗਨ ਜਤ ਪਿਆਰੀ, ਸਗਰ ਜੀ ਜੰਤ ਕੇ ਨਾਰੇ, ਰਹਾਉ ਸੁਹਾਗਨ ਗਲ ਸੋਹੇ ਨਾਰ, ਸੰਤ ਕੋ ਬਿਕ ਵਿਕਸੇ ਸੰਸਾਰ, ਕਰ ਸਿੰਗਾਰ ਬੇ ਪਖਿਆਰੀ, ਸੰਤ ਕੀ ਠਿਠਕੀ ਫਿਰੇ ਵਿਚਾਰੇ, ਸੰਤ ਭਾਗ ਪਾਛੇ ਭਰੇ, ਗੁਰਪ੍ਰਸਾਦੀ ਮਾਰੋ ਡਰੈ, ਸਾਖਤ ਕੀਓ ਪਿੰਡ ਪੁਰਾਨ, ਹਮਕੋ ਦਿਸ਼ਟ ਪਰੈ ਤ੍ਰਖ ਡਾਇਨ, ਹਮ ਤਿਸਕਾ ਬੋ ਜਾਣੈ ਪਿਓ, ਜਬ ਹੋਏ ਕਿਰਪਾਲ ਮੇਰੇ ਗੁਰਦੇਓ, ਕਹੋ ਕਬੀਰ ਅਬ ਬਾਹਰ ਪਰੀ, ਸੰਸਾਰੇ ਕੇ ਅੰਚਲ ਲਰੀ, ਗੌਂਡ ਗ੍ਰਹਿ ਸੋਭਾ ਜਾ
1: ਕੇ ਨਾਹੀ, ਆਵਤ ਪਈਆ ਖੂਤੇ ਖੂਦੇ ਖੁਦੇ ਜਾਹੇ, ਵਾਕੇ ਅੰਤਰ ਨਹੀਂ ਸੰਤੋਖ, ਬਿਨਾਂ ਸੁਹਾਗਣ ਲਾਗੇ ਦੋਖ, ਧਨ ਸੁਹਾਗਣ ਮਹਾਪਵੀਤ, ਤਪੇ ਤਪੀਸਰ ਡੋਲੇ ਚੀਤ, ਰਹਾਉ ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਾ ਜਗ ਤਿਉ ਸਿਓ ਸੂਤੀ, ਸਾਧੂ ਕੇ ਠਾਂਡੀ ਦਰਬਾਰ, ਸਰਨ ਤੇਰੀ ਮੋਕੋ ਨਿਸਤਾਰ, ਸੁਹਾਗਣ ਹੈ ਅਤ ਸੁੰਦਰੀ, ਪਗ ਨੇਵਰ ਸ਼ਨਕ ਸ਼ਨ ਹਰੀ, ਜੋ ਲਗ ਪ੍ਰਾਣ ਤੋ ਲਗ ਸੰਗੀ, ਨੈ ਤੇ ਚੱਲੀ ਬਹਿ ਬੁੱਠ ਨੰਗੀ, ਸੁਹਾਗਣ ਪਵਨ ਤ੍ਰੈ ਲੀਆ, ਦਸ ਅੱਠ ਪ੍ਰਾਣ ਤੀਰਥ ਰਸ ਕੀਆ, ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ, ਬੜੇ ਭੂਪਤ ਰਾਜੇ ਹੈ ਸ਼ੇਦੇ, ਸੁਹਾਗਣ ਔਰ ਵਾਰ ਨਾ ਪਾਰ, ਪਾਂਚ ਨਾਰਦ ਕੇ ਸੰਗ ਵਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ, ਗੌਡ ਜੈਸੇ ਮੰਦਰ ਮੈਂ ਬਲ ਹਰ ਨਾ ਠਹਿਰੇ, ਨਾ ਬਿਨਾਂ ਕੈਸੇ ਪਾਰ ਉਤਰੇ, ਕੁੰਭ ਬਿਨਾਂ ਜਲ ਨਾ ਟਿਕਾਵੇ, ਸਾਧੂ ਬਿਨ ਐਸੇ ਅਭਗਤ ਜਾਵੇ, ਜਾਰੋ ਤਿਸੇ ਜੋ ਰਾਮ ਨ ਚੇਤੇ, ਤਨ ਮਨ ਰਮਤ ਰਹੇ ਮੈਂ ਖੇਤੇ, ਰਹਾਓ ਜੈਸੇ ਹਰ ਹਰ ਬਿਨਾਂ ਜਿਮੀ ਨਾ ਬੋਈਏ, ਸੂਤ ਬਿਨਾਂ ਕੈਸੇ ਮਨੀ ਪਰੋਈਏ, ਕੁੰਡੀ ਬਿਨ ਕਿਆ ਗੰਠ ਚੜਾਈਏ, ਸਾਧੂ ਬਿਨ ਤੈਸੇ ਅਭਗਤ ਜਾਈਏ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਘੋਰ ਬਿਨਾਂ ਕੈਸੇ ਅਸਵਾਰ, ਸਾਧੂ ਬਿਨ ਨਾ ਹੀ ਦਰਬਾਰ, ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ, ਖਸਮ ਦੁਹਾਗਣ ਤਜ ਹੋਏਰੀ, ਕਹਿ ਕਬੀਰ ਏਕੇ ਕਰ ਕਰਨਾ, ਗੁਰਮੁਖ ਹੋਏ ਬੋਹਰ ਨਹੀਂ ਮਰਨਾ, ਗੋਡ ਕੂਟਣ ਸੋਏ ਸ ਮਨ ਕੋ ਕੂਟੇ, ਮਨ ਕੂਟੇ ਤੋ ਜਮਤੇ ਛੂਟੇ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੂਟਣ ਮੁਕਤ ਬਹੁ ਪਾਵੇ, ਕੂਟਣ ਕਿਸੇ ਕਹੋ ਸਿਆ ਸੰਸਾਰ, ਸਗਲ ਬੋਲਣ ਤੇ ਮਾਈ ਵਿਚਾਰ, ਆਓ ਨਾਚਣ ਸੋਏ ਸੁਮਨ ਸਿਉ ਨਾਚੇ, ਝੂਠ ਨਾ ਪਤੀਏ ਪਰਚੇ ਸਾਚੇ, ਇਸ ਮਨ ਆਗੇ ਪੂਰੇ ਤਾਲ, ਇਸ ਨਾਚਣ ਕੇ ਮਨ ਰਖਵਾਲ, ਬਜਾਰੀ ਸੋਜੋ ਬਜਾਰੇ ਸੋਦੇ, ਪਾਚੇ ਪਲੀਤੇ ਕਹੋ ਪ੍ਰਬੋਧੇ, ਨੌ ਨਾਇਕੀ ਭਗਤ ਪਛਾਨੇ, ਸੋ ਬਜਾਰੀ ਹਮ ਗੁਰਮਾਨੇ, ਤਸਕਰ ਸੋਏ ਸੁ ਤਾਤ ਨ ਕਰੇ, ਇੰਦਰੀ ਕੇ ਜਤਨ ਨਾਮ ਚਰੇ, ਕਹੋ ਕਬੀਰਮ ਐਸੇ ਲਖਨ, ਧੰਨ ਗੁਰਦੇਵ ਅਤ ਰੂਪ ਵਿਚਖਨ, ਗੌਡ ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਵਲ ਹਟ ਕੇ, ਸੁਣੋ ਸੰਤ ਜਨ ਐਸੀ ਜਾਨੀ, ਤਿਨ ਕੋ

ਉਹ ਮਿਲੋ ਸਰਗ ਪਾਨੀਰਾ ਆਦਿ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅੰਨ ਕੇ ਸਾਧ ਰਾਓ ਜਪੀਏ ਨਾਮ ਜਪੀਏ ਅੰਨ ਅਬੇ ਕੇ ਸੰਗ ਨੀਕਾ ਵਨ ਅੰਨੇ ਬਾਹਰ ਜੋ ਨਰਦ ਹੋਵੇ ਤੀਨ ਭਵਨ ਮੇਂ ਆਪਣੀ ਖੋਵੈ ਛੋੜੇ ਅੰਨ ਕਰੇ ਪਖੰਡ ਨਾ ਸੁਹਾਗਨ ਨਾ ਉਹ ਰੰਡ ਜਗ ਮੈਂ ਭਗਤੇ ਦੂਦਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਅੰਨੇ ਬਿਨਾਂ ਨਾ ਹੋਏ ਸੁਕਾਲ ਤਜੀਏ ਅੰਨ ਨਾ ਮਿਲੇ ਗੋਪਾਲ ਕਹਿ ਕਹੋ ਕਬੀਰਮ ਐਸੇ ਜਾਣਿਆ ਤਾਨਿਆ ਨਾਦ ਠਾਕਰ ਮਨ ਮਾਨਿਆ ਰਾ ਗੌੜ ਬਾਣੀ ਨਾਮਦੇਵ ਜੀ ਕੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨ ਪੂਜੇ ਹਰ ਕੀਰਤ ਨਾਮਾ ਆਪਣੇ ਰਾਮੇ ਭਜ ਰੇ ਮਨ ਅਲਸੀਆ ਰਹਾਓ ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਚੇਤ ਵੇਦ ਚਿਤਰ ਪੜਤਾ ਸਗਲ ਧਰਮ ਛਿੱਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸ਼ਿਵ ਸ਼ਕਤ ਸੁਬਾਦੰਗ ਮਨ ਛੋੜ ਛੋੜ ਸਗਲ ਭੇਦੰਗ ਸਿਮਰ ਸਿਮਰ ਗੋਬਿੰਦੰਗ ਭਜ ਨਾਮ ਤਰਸ ਭਵ ਸਿੱਧੰ ਗੌਡ ਨਾਦ ਭਰਮੇ ਜੈਸੇ ਮਿਰਗਾਏ ਪ੍ਰਾਂਤ ਜੇ ਵਾਕੋ ਧਿਆਨ ਨ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਨੰਦ ਨ ਪੇਰੋ ਰਹਾਓ ਜਿਉਂ ਮੀਨਾ ਹੈ ਰੇ ਪਸੁਆਰਾ ਸੋਨਾ ਕਰਤੇ ਹਿਰੇ ਸੁਨਾਰਾ ਜਿਉਂ ਵਿਖੀ ਹੇਰੇ ਪਰਨਾਰੀ ਗੋਡਾ ਰਤ ਹਿਰੇ ਜੁਆਰੀ ਜੈ ਜੈ ਦੇਖੋ ਤਹਿ ਤਹਿ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੌਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰ ਬੇ ਜਾਨੋ ਪਾਪ ਬੀਛਲਾ ਬਾਂਹ ਦੇ ਰਾਓ ਨਰਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿਖ ਲਾਈ ਨਰਤੇ ਉਪਜ ਸੁਰ ਕੋ ਜੀਤੋ ਸੋ ਔਖਤ ਮੈਂ ਪਾਈ ਜਹਾਂ ਜਹਾਂ ਤੂੰ ਨਰਦ ਟੇਕੇ ਨੇਕ ਟਕਾਓ ਮੋਏ ਤੇਰੇ ਨਾਮ ਅਵਲੰਬ ਬਹੁਤ ਜਨ ਉਦਰੇ ਜਨ ਨਾਮੇ ਕੀ ਨਿਜ ਮਾਤੇ ਗੌਡ ਮੋਏ ਲਾਗਤੀ ਤਾਲਾ ਬੇਲੀ ਬਛਰੇ ਬਿਨਾਂ ਗਾਏ ਅਕੇਲੀ ਪਾਨੀਆਂ ਬਿਨ ਮੈਂ ਮੀਨ ਤਲਪੇ ਐਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਹਾਓ ਜੈਸੇ ਗਾਏ ਕਾ ਬਾਛਾ ਬਾਛਾ ਛੂਟਲਾ ਮਥਨ ਚੋਕਤਾ ਮਾਖਣ ਛੂਟਲਾ ਨਾਮ ਦਿਓ ਨਰਾਇਣ ਪਾਇਆ ਗੁਰ ਭੇਟਤ ਲੱਖ ਲਖਾਇਆ ਜੈਸੇ ਵਿਖੇ ਹੇਤ ਪਰਨਾਰੀ ਐਸੇ ਨਾਮੇ ਪ੍ਰੀਤ ਮਰਾਰੀ ਜੈਸੇ ਤਾਪਤੇ ਨਿਰਮਲ ਕਾਮਾ ਤੈਸੇ ਰਾਮ ਨਾਮ ਬਿਨਾਂ ਬਾਪਰੂ ਨਾਮਾ ਰਾਹ ਗੌਡ ਬਾਣੀ ਨਾਮਦੇਵ ਜੀ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀਲਾ ਕਰੀ ਹਰੇ ਨਮਸਤੇ ਹਰੇ ਨਮੇ ਹਰ ਘਰ ਭਗਤ ਨਹੀਂ ਦੁੱਖ ਜਮੇ ਰਹੋ ਹਰ ਹਰ ਨਕਸ਼ ਹਰੇ ਪ੍ਰਾਨ ਅਜੇ ਮਲਕਿਓ ਬਿਕੁੰਠੇ ਤਾਨ ਛੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲਕਾ ਅਤਨੀ ਕਪਟੇ ਪਰੀ ਸਿਮਰਨ ਦਰੂਪਤ ਸੁਤ ਉਦਰੀ ਗੌਤਮ ਸਤੀ ਬਿਲਾ ਸਿਲ ਤਾਰੀ ਕਿਸੀ ਕੇ ਅੰਸ ਮਥਨ ਜਨ ਕੀਆ ਜੀਏ ਦਾਨ ਕਾਲੀ ਕੋ ਦੀਆ ਪ੍ਰਣਵੇ ਨਾਮਾ ਐਸੋ ਹਰੀ ਜਾ ਜਪਤ ਪੈ ਅਬਦਾ ਟਰੀ ਗੌਡਮ ਭੈਰੋ ਭੂਤ ਸੀਤਲਾ ਤਾਵੇ ਹਰ ਬਾਨ ਉਹ ਸ਼ਾਰ ਉਡਾਵੇ ਹੋ ਤੋ ਏ ਕਰਮਈਆ ਲਿਓ ਆਨ ਦੇ ਬਦਲਾਵੋ ਦੀ ਹੋ ਰਾਓ ਸ਼ਿਵ ਸ਼ਿਵ ਕਰਤੇ ਜੋ ਨਰ ਤਿਆਵੇ ਬਰਦ ਰਹੇ ਡਮਰੂ ਚਮਕਾਵੇ ਮਾਂ ਬਾਈ ਕੀ ਪੂਜਾ ਕਰੇ ਨਰ ਮੈਂ ਨਾਰ ਹੋਏ ਉਹ ਤਰੇ ਤੂੰ ਕਹੀ ਅਤੇ ਹੱਥ ਪਵਾਨੀ ਮੁਕਤ ਕੀ ਬਰੀਆ ਕਹਾਂ ਛਾਪਾਨੀ ਕ ਗੁਰਮਤ ਰਾਮ ਨਾਮ ਕੋ ਮੀਤਾ ਪ੍ਰਣਵੇ ਨਾਮਾ ਓ ਕਹਿ ਗੀਤਾ ਬਿਲਾਵਲ ਗੌਡ ਆਜ ਨਾਮੇ ਬੀਠਲਾ ਦੇਖਿਆ ਮੂਰਖ ਕੇ ਉਹ ਸਮਝਾਓ ਰੇ ਰਾਓ ਪਾਂਡੇ ਤੁਮਰੀ ਗਾਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕੇ ਠੈਗਾ ਟਗਰੀ ਤੋਰੀ ਲਾਗਤ ਲਾਗਤ ਜਾਤੀ ਥੀ ਪਾਂਡੇ ਤੁਮਰਾ ਮਾਂ ਦਿਓ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਂਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਕਰਕੀ ਜੋਏ ਜਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਨਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੋਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੋਹਰਾ ਨਮਸੀਤ ਰਾ ਗੌਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁਕੰਦ ਮਕੰਦ ਜਪੋ ਸੰਸਾਰ ਬਿਨਾਂ ਮਕੰਦ ਧਨ ਹੋਏ ਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਅਮਰਾ ਪਿਤ ਮਾਤਾ ਜੀਵਤ ਮਕੰਦੇ ਮਰਤ ਮਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦੇ ਰਾਓ ਮੁਕਤ ਮੁਕੁੰਦ ਹਮਾਰੇ ਪ੍ਰਾਨੰਗ ਜਬ ਮਕੰਦ ਮਸਤਕ ਨੀਸ਼ਾਨੰਗ ਸੇ ਮਕੰਦ ਕਰੇ ਬੇਰਾਗੀ ਸੋਈ ਮਕੰਦ ਦੁਰਬਲ ਤਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮਿੱਟੀ ਜਾਤ ਹੋਏ ਦਰਬਾਰ ਤੁਹੀਂ ਮਕੰਦ ਜੋਗ ਜੁਗਤਾਰ ਉਪਜਿਓ ਗਿਆਨ ਹੋਆ ਪ੍ਰਕਾਸ਼ ਕਰ ਕਿਰਪਾ ਲੀਨੇ ਕੀਟਦਾਸ ਕੌਰਵ ਦਾ ਸਭ ਤ੍ਰਿਸ਼ਨਾ ਚੁੱਕੀ ਜਬ ਮਕੰਦ ਸੇਵਾ ਤਾਉ ਕੀ ਗੌਡ
ਜਿਉ ਅਰਸਾ ਤੀਰਥ ਨਾਵੇ, ਉਹ ਜੇ ਦੁਆਬਰ ਸਿਲਾ ਪਚਾਵੇ, ਜਿਉ ਕੂਪ ਤਟਾ ਦਿਵਾਵੇ, ਕਰੇ ਨਿੰਦ ਸਭ ਬਿਰਥਾ ਜਾਵੇ, ਸਾਧਕ ਨਿੰਦਕ ਐਸੇ ਤਰੇ, ਸਰ ਪਰ ਜਾਨੋ ਨਰਕ ਵੀ ਅਰੇ ਰਾਓ, ਜੇ ਉਹ ਗ੍ਰਹਿਣ ਕਰੇ ਕੁਲਖੇਤ, ਅਰਪੇ ਨਰ ਸਿੰਗਾਰ ਸਮੇਤ, ਸਗਲੇ ਸਿਮਰਤ ਸਰਵਨੀ ਸੁਨੇ, ਕਰੇ ਨਿੰਦ ਕਵਨੇ ਨਹੀਂ ਗੁਣੇ, ਜੇ ਉਹ ਅਨੇਕ ਪ੍ਰਸਾਦ ਕਰਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਗਾਰ ਬਿਰਾਨਾ ਸਾਂਡੇ, ਕਰੇ ਨਿੰਦ ਬੋਜੋਨੀ ਹਾਂਡੇ, ਨਿੰਦਾ ਕਹਾਂ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸੋਧ ਵਿਚਾਰਿਆ, ਕੌਰਵ ਦਾਸ ਪਾਪੀ ਨਰਕ ਸਦਾਰਿਆ। ਰਾਮ ਕਲੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ, ਕਉਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ, ਕੋਈ ਪੜਤਾ ਸੈਸਕ੍ਰਿਤਾ, ਕੋਈ ਪੜੇ ਪਰਾਨਾ, ਕੋਈ ਨਾਮ ਜਪੇ ਜੰਪਾਲੀ, ਲਾਗੇ ਤਿਸੇ ਧਿਆਨਾ, ਆਬੇ ਕਬੇ ਕਸ਼ੂ ਨ ਜਾਣਾ, ਤੇਰਾ ਇੱਕੋ ਨਾਮ ਪਛਾਨਾ, ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜਪਤੇ ਰਾਓ, ਕਬੂ ਜੀੜਾ ਉਚੜ ਤੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿ ਤੈ, ਚਾਰੇ ਕੁੰਟਾਂ ਭਾਲੇ ਮਰਨਲ ਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ, ਏਕ ਚਲੇ ਹਮ ਦੇਖੋ ਸਵਾਮੀ, ਪਾਏ ਬਲੰਤੀ ਆਈ, ਨਾ ਕਿਸੀ ਕਾ ਮੀਤ, ਨਾ ਕਿਸੀ ਕਾ ਭਾਈ, ਨਾ ਕਿਸੇ ਕਾ ਬਾਪ ਨਾ ਮਾਈ, ਪ੍ਰਣਵਤ ਨਾਨਕ ਜੇ ਤੂੰ ਦੇਵੇਂ, ਅੰਤੇ ਹੋਏ ਸਖਾਈ, ਰਾਮ ਕਲੀ ਮਹੱਲਾ ਪਹਿਲਾ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਜੀਵਨ ਤਲਬਨ ਵਾਰ ਸੁਆਮੀ, ਅੰਧ ਕੂ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਆਮੀ, ਰਹਾਓ ਜੈ ਪੀਤਰ ਘਟ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਈ, ਆਪੇ ਨੇੜੇ ਆਪੇ ਦੂਰ, ਆਪੇ ਸਰਬਰਿਆ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾਂ ਤਹਿਰਿਆ ਸਮਾਏ, ਅੰਤਰ ਸੰਸਾ ਬਾਹਰ ਮਾਇਆ, ਨੈਣੀ ਲੱਖ ਸਬਾਣੀ, ਪ੍ਰਣਵਤ ਨਾਨਕ ਦਾਸਨ ਦਾਸਾ, ਪ੍ਰਤਾਪੇ ਗਾਪਰਾਣੀ, ਰਾਮ ਕਲੀ ਮਹੱਲਾ ਪਹਿਲਾ, ਜਿਤ ਦਰ ਵਸੇ ਕਵਨ ਦਰ ਕਹੀਏ, ਦਰ ਭੀਤਰ ਕਦ ਕਹਿਣ ਲਈਏ, ਜਿਸ ਦਰ ਕਾਰਨ ਫਿਰਾ ਉਦਾਸੀ, ਸੋ ਦਰ ਕੋਈ ਆਏ ਕਹੇ, ਕਿਨ ਵਿਦ ਸਾਗਰ ਤਰੀਏ, ਜੀਵ ਧਿਆਨ ਮਰੀਏ ਰਾਓ, ਦੁੱਖ ਦਰਵਾਜ਼ਾ ਰੁਰ ਖਵਾਲਾ, ਆਸਨ ਦੇਸਾ ਦੋਏ ਪੱਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਾਤੇ ਆਸਨ ਪੁਰਖ ਰਹੇ, ਕਿੰਤੇ ਨਾਮਾ ਅਤ ਨ ਜਾਣਿਆ, ਤੁਮ ਸਾਰੇ ਅਵਰ ਹਰੇ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੇ ਆਪ ਕਰੇ, ਸਭ ਆਸਾ ਦੇਸ ਤਬ ਹੀ ਕਿਉਂ ਕਰ ਏਕ ਕਰੇ, ਆਸਾ ਪੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੇ, ਇਨ ਵਿਦ ਸਾਗਰ ਤਰੀਏ, ਜੀਵ ਧਿਆਇ ਉਮਰੀਏ ਰਾਹੋ। ਦੂਜਾ ਰਾਮ ਕਲੀ ਮਹੱਲਾ ਪਹਿਲਾ, ਸੁਰਤ ਸ਼ਬਦ ਸੰਘੀ ਮਿਰ ਸਿੰਘੀ, ਬਾਜੇ ਲੋਕ ਸੁਣੇ ਪੱਤ ਝੋਲੀ ਮੰਗਣ ਕੇ ਤਾਈ, ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੇ, ਗੋਰਖ ਸੋਜਣ ਗੋਏ ਉਠਾਲੀ, ਕਰਤੇ ਬਾਹਰ ਨਾ ਲਾਗੇ ਰਹਾਓ, ਪਾਣੀ ਪ੍ਰਾਣ ਪਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦੀਨੀ, ਏਤੇ ਗੁਣ ਵਿਸਰੇ ਸਿੱਧ ਸਾਧਕ ਜੋਗੀ ਜੰਗਮ, ਪੀਰ ਪੁਰਸ ਬਹੁ ਤੇਰੇ, ਜੇ ਤਿੰਨਾ ਮਿਲਾ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ, ਕਾਗਤ ਲੂਣ ਰਹੇ ਕ੍ਰਿਤ ਸੰਗੇ, ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਾਂ ਨਾਨਕ, ਤਿੰਨ ਜਮ ਕਿਆ ਕਰੇ, ਰਾਮ ਕਲੀ ਮਹੱਲਾ ਪਹਿਲਾ, ਸੁਨ ਮਛਿੰਦਰਾ ਨਾਨਕ ਬੋਲੇ, ਵਸਕਤ ਪੰਚ ਘਰੇ ਨੇ ਡੋਲੇ, ਐਸੀ ਜੁਗਤ ਜੋਗ ਕੋ ਪਾਲੇ, ਆਪ ਧਰੇ ਸਗਲੇ ਕੁਲ ਤਾਰੇ, ਸੋਆ ਧੂਤ ਐਸੀ ਮਤ ਪਾਵੇ, ਐਨ ਸੁਨ ਸਮਾਦ ਸਮਾਵੇ ਰਹਾਓ, ਭਿਖਿਆ ਪਾਏ ਭਗਤ ਪੈ ਚੱਲੇ, ਹੋਵੇ ਸੋ ਤ੍ਰਿਪਤ ਸੰਦੋਖ ਮੁੱਲੇ, ਧਿਆਨ ਰੂਪ ਹੋਏ ਆਸਨ ਪਾਵੇ, ਸੱਚ ਨਾਮ ਧਾੜੀ ਚਿਤਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਨ ਮਛਿੰਦਰਾ ਓ ਇਨਸਾਨੀ, ਆਸਾ ਮੈਂ ਨਰਾਸ ਬੁਲਾਏ, ਨੇਚੋ ਨਾਨਕ ਕਰਤੇ ਪਾਏ, ਪ੍ਰਣਵਤ ਨਾਨਕ ਗਮ ਸੁਨਾਏ, ਗੁਰ ਚੇਲੇ ਕੀ ਸੰਤ ਮਿਲਾਏ, ਦਿਖਿਆ ਦਾਰੂ ਭੋਜਨ ਖਾਏ, ਸ਼ੇਦਰ ਸਨਕੀ ਸੋਜੀ ਪਾਏ, ਰਾਮ ਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੇ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਏ, ਨੇਚੋ ਦਿਉ ਵਡਿਆਈ, ਗੁਰ ਤਾਰ ਤਾਰ ਨਿਹਾਰਿਆ, ਦੇ ਭਗਤ ਪੂਰਨ ਅਵਨਾਸੀ, ਓ ਤੁਝ ਕਹੋ ਬਲਿਹਾਰਿਆ ਰਾਓ, ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨੀ ਸਦਾਇਆ, ਪਰਸਤ ਪੈ ਸਿ ਜਤੇ ਸਵਾਮੀ, ਅੱਖਰ ਜਿਨ ਕੋ ਆਇਆ, ਜਪ ਤਪ ਸੰਯਮ ਕਰਮ ਨ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸ਼ਬਦ ਨਬੇਰਾ, ਰਾਮ ਕਲੀ ਮਹੱਲਾ ਪਹਿਲਾ, ਸੁਰਤੀ ਸੁਰਤਰ ਲਾਈਏ ਏਤ, ਤਨ ਕਰ ਤੁਲਾ ਲੱਗੇ ਜੀਤ, ਅੰਤਰ ਭਾਏ ਤਿਸੇ ਤੂੰ ਰੱਖ, ਐਨਸ ਦੀਵਾ ਬਲੇ ਥੱਕ, ਐਸਾ ਦੀਵਾ ਨੀਰਤ ਰਾਏ, ਜਿਤ ਦੀਵੇ ਸਭ ਸੋਜੀ ਪਾਏ ਰਾਓ, ਅੱਛੀ ਮਿੱਟੀ ਸੋਜੀ ਹੋਏ, ਤਾਂ ਕਾ ਕੀਆ ਮਾਨੇ ਸੋਏ,
ਕਰਨੀ ਤੇ ਕਰ ਚੱਕੋ ਢਾਲ, ਅਤੇ ਉੱਤੇ ਨਿਭੀ ਨਾਲ, ਆਪੇ ਨਦਰ ਕਰੀ ਜਾਂ ਸੋਏ, ਗੁਰਮੁਖ ਵਿਰਲਾ ਬੂਜੇ ਕੋਏ, ਤਿਤ ਘੱਟ ਦੀਵਾ ਨਿਚਲ ਹੋਏ, ਪਾਣੀ ਮਰੇ ਨਾ ਬਜਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜਿਉਂ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਛੂਤ ਕੇ ਵੈਸ, ਨਿਰਤ ਨ ਪਾਈਏ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਰਗੰਤ ਹੋਏ, ਰਾਮ ਕਲੀ ਮਹੱਲਾ ਪਹਿਲਾ, ਤੁਦਨੋ ਨਿਵਨ ਮਨ ਤੇਰਾ ਨਾਉ, ਸਾਚ ਪੇਟ ਬੈਸਨ ਕੋ ਥਾਉ, ਸਤਸੰ ਤੋ ਖੋ ਵੀ ਅਰਦਾਸ, ਤਾਂ ਸੁਣ ਸਦ ਬਾਲੇ ਪਾਸ, ਨਾਨਕ ਬਿਰਤਾ ਕੋਏ ਨ ਹੋਏ, ਐਸੀ ਦਰਗੇ ਸੱਚਾ ਸੋਏ ਰਾਓ, ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੇ ਮਗਤ ਜਨਜਾਓ, ਭਾਂਡੇ ਭਾਓ ਭਵਿੱਤ ਤੇ ਆਏ, ਤੁਰਤੇ ਛੋਡੀ ਕੀਮਤ ਪਾਏ, ਜਨ ਕਿਛ ਕੀਆ ਸੋ ਕਿਛ ਕਰੇ, ਆਪਣੀ ਕੀਮਤ ਆਪ ਤਰੇ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤਿਘਾਰ ਕਹੇ ਮੰਗਤ ਜਨ ਮੰਗਤ ਮਾਨ ਨ ਪਾਇਆ, ਸਾ ਕੀ ਗੱਲਾਂ ਤੇਰੀਆਂ ਕਿਆ ਬਾਤਾਂ ਤੇ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਨ ਬੁਝੇ ਬਿਦ ਜਾਣੇ, ਉਤਪੈ ਚਲ ਤੇ ਆਪ ਕਰ ਚੀਨੇ, ਆਪ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਈ ਰਾਓ, ਤਿੰਨ ਮੈਂ ਰਹਿਣ ਰਹਿਣ ਮੈਂ ਦਿਨੇਰ, ਉਸਨ ਸੀਤ ਬਦ ਹੋਈ, ਤਾਂ ਕੀ ਗਤ ਮੈਂ ਤੇ ਅਵਰ ਨ ਜਾਣੇ, ਗੁਰਬਿਨ ਸਮਝ ਨ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚਮ ਲੇ ਗੁਰ ਭਾਈ, ਨਾਨਕ ਤਿਨਕੇ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ, ਰਾਮ ਕਲੀ ਮਹੱਲਾ ਪਹਿਲਾ, ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰ ਜਨ ਹਰ ਪ੍ਰਭਾਵੇ, ਐਨਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੇ, ਰਹਾਓ ਧੁਨ ਵਾਜੇ ਅਨੰਤ ਘੋਰਾ, ਮਨ ਮਾਨਿਆ ਹਰ ਰਸ ਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ, ਸਭ ਨਾਦ ਬੇਦ ਗੁਰਬਾਣੀ, ਮਨ ਰਾਤਾ ਸਾਰਗ ਪਾਣੀ, ਤੈ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜੈ ਆਪ ਗਿਆ ਪਉ ਭਾਗਾ, ਗੁਰਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕੋ ਨਾਨਕ ਸ਼ਬਦ ਮਿਲਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਧਨ ਭੋਜਨ ਮੰਗਤ ਭਾਗੇ, ਖੁਦਿਆ ਦੁਸ਼ਟ ਜਲੇ ਦੁਖ ਆਗੇ, ਗੁਰਮਤਿ ਨਹੀਂ ਲੀਨੀ ਦੁਰਮਤ ਪਤ ਖੋਈ, ਗੁਰਮਤ ਭਗਤ ਭਵੇ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੀ, ਏਕ ਦਿਸ਼ਟ ਏਕੋ ਕਰ ਦੇਖਿਆ, ਭੀਖਿਆ ਭਾਏ ਸ਼ਬਦ ਤ੍ਰਿਪਤਾ ਸੇ, ਰਾਓ ਪੰਚ ਬੈਲ ਗੱਡੀਆ ਦੇ ਤਾਰੀ, ਰਾਮ ਕਲਾ ਨਿਵੇ ਪਤ ਸਾਰੀ, ਤਰ ਟੂਟੀ ਗਾਡੋ ਸਿਰ ਭਾਰ, ਲੱਕੜੀ ਬਿਖਰ ਜਰੀ ਮੰਝ ਭਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁਖ ਸਮ ਕਰਨਾ ਸੁਖ ਵਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਤਰ ਕੰਧ ਜਪਿੰਦਰੰਕਾਰੀ, ਸਹਿਜ ਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੁੱਟਾ, ਮਨ ਮੈਂ ਮੁੰਦਰਾ ਹਰ ਗੁਣ ਸਰਨਾ, ਨਾਨਕ ਰਾਮ ਭਗਤ ਜਨ ਤਰਨਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹੱਲਾ ਤੀਜਾ, ਕਰ ਪਹਿਲਾ, ਸਤਿਯੁਗ ਸੱਚ ਕਹੇ ਸਭ ਕੋਈ, ਕਰ ਕਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈ ਰਹਿ ਚਾਰ, ਗੁਰਮੁਖ ਬੂਜੇ ਕੋ ਵਿਚਾਰ, ਯੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲੱਗੇ ਸੋ ਮੁਕਤ ਹੋਵੇ, ਗੁਰਬਿਨ ਨਾਮ ਨ ਪਾਵੇ ਕੋਈ, ਰਾਓ ਤ੍ਰੇਤੇ ਇੱਕ ਕਲਕੀਨੀ ਦੂਰ, ਪਖੰਡ ਵਰਤਿਆ ਜਨ ਅੰਦੂਰ, ਗੁਰਮੁਖ ਬੂਜੇ ਸੋਜੀ ਹੋਈ, ਅੰਤਰ ਨਾ ਵਸੇ ਸੁਖ ਹੋਈ, ਦੁਆਪਰ ਦੂਜੇ ਦੁਪਤਾ ਹੋਏ, ਭਰਮ ਭਲਾਣੇ ਜਾਣੇ ਹੋਏ, ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਏ ਤੋ ਨਾਮ ਦੜਾਏ, ਕਲਯੁਗ ਧਰਮ ਕਲਾਇ ਕਰਾਏ, ਕਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟੇ ਨਾਮ ਉਧਾਰ, ਸਭ ਯੁਗ ਮੈਂ ਸੱਚਾ ਇੱਕੋ ਸੋਈ, ਸਭ ਮੈਂ ਸੱਚ ਦੂਜਾ ਨੀ ਕੋਈ, ਸੱਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾ ਵਖਾਣੇ ਕੋਈ, ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਜੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ, ਰਾਮ ਕਲੀ ਮਹੱਲਾ ਚੌਥਾ, ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੇ ਵਡਭਾਗ ਹੋਵੇ ਵਡਭਾਗੀ, ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਹਿਰਦੇ ਪ੍ਰਕਾਸ਼ ਹੋਵੇ ਲਿਵ ਲਾਗੇ, ਗੁਰਮਤਿ ਹਰ ਹਰ ਨਾਮ ਸਮਾਨੀ, ਰਾਓ ਹੀਰਾ ਰਤਨ ਜਵੇ ਹਰਮਾਨਕ, ਬਹੁ ਸਾਗਰ ਭਰਪੂਰ ਕੀਆ, ਜਿਸ ਵਡਭਾਗ ਹੋਏ ਵਡਮਸਤਕ, ਤਿੰਨ ਗੁਰਮਤਿ ਕੱਢ ਕੱਢ ਲੀਆ, ਰਤਨ ਜਵੇਰ ਲਾਲ ਹਰਨਾਮਾ, ਗੁਰ ਕੱਢ ਤਲੀ ਦਿਖਲਾਇਆ, ਭਾਗਹੀਨ ਮਨ ਮੁਖ ਨਹੀਂ ਲੀਆ, ਤ੍ਰਿਣ ਲੁਕੇ ਲਾਖ ਛਪਾਇਆ, ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇਰ ਪਾਵੇ, ਤਨ ਤਨ ਗੁਰਮਤਿ ਹਰ ਪਾਏ, ਰਾਮ ਕਲੀ ਮਹੱਲਾ ਚੌਥਾ,
राम जना मिल पिया आनंदार निकी कथा सुनाई दुर्मत मैल गई सब निकल सत संगत मिल बुद्ध पाई राम जन गुरमुख राम बलाए जो जो सुने कहे सो मुक्ता राम जपत सुहाए राहो जेवड भागो वे मुख मस्तकर राम जना पेटाए दर्शन संत दियो कर कृपा सब दालत दुख लै जाए हर के लोग राम जननी के भागे न सुखाए ज्यो ज्यो राम कहे जन उच्चे नर निंदक डंस लगाए त्रिग त्रिग नर निंदक जन जनाई पाए हर के सखा सखाए से हर के चोर वे मुख मुख काले जिन गुर की पैज न पाए दया दया कर राखो हर जियो हम दीन तेरी सरनाए अम्बारक तो पिता प्रभ मेरे जन नानक बख्श मलाए राम कली महला चौथा हर के सखा साथ जानी कै तेन उपर हाथ बतावे गुरमुख साध सही प्रभ पावे कर कृपा आप मलावे राम मोको हर जान मेल मन पावे अम्यो अम्यो हर अस मीठा मिल संत जना मुख पावे राहो हर कै लोग राम जन उत्तम मिल उत्तम पदवी पावे हम होवत चेरी दास दासन की मेरा ठाकर खुशी करावे सेवक जन सेवे सेवट पागी रिद मंत्र प्रीत लगावे बिन प्रीति करे बहु बातां कूड़ बोल कूड़ो फल पावे मोको धार कृपा जग जीवन दाते अर संत पगी लै पावे हों काटो काट बाट सिर राखो जित नानक संत चढ़ियावे राम कली महला चौथा जी वड भाग होए वड मेरे जन मिलद्या ढिल न लाइए अर्जन अमृत कुंट सर नीकै वड भागी तित नवाइय राम मोको हर जानकारी लाइए हों पानी पखा पीसू संत आगे पग मल मल तूर मुख लाइए राओ हर जन वडे वडे वडे उच्चे जो सतगुर मेल मलाइए सतगुर जे वडे अवर न कोई मैं सतगुर पुरख त्याइए सतगुर सरन भरे तिन पाया मेरे ठाकर लाज रखाइए एक अपने स्वाए आए बहु गुर आगे जो बगल समाध लगाइए बगला काग नीच की संगत जाए करंक बिखु मुख लाइए नानक मेल मेल प्रभ संगत मिल संगत हंस कराइए राम कली महला चौथा सतगुर दया करो हर मेलो मेरे प्रीतम प्राण हर राया हम चेरी होए लगो गुर चरनी जिन हर प्रभ मार्ग पंथ दिखाया राम मैं हर हर नाम मन पाया मैं हर बिन अवर न कोई बेली मेरा पिता माता हर सिखाया राहो मेरे एक खिन प्राण रह बिन प्रीतम बिन देखे मरे मेरी माया तन तन वड भाग गुर सरनी आए गर गुर मिल दर्शन पाया मैं अवर न कोई सूझे बूझे मन हर जप जपो जपाया नाम हीन फिरे से नकटे तिन कस कस नक वडाया मोको जग जीवन जवाल स्वामी हृदय अंतर नाम वसाया नानक गुरु गुरु है पूरा मैं सतगुर नाम ते आया राम कली महला चौथा सतगुर दाता वड्डा वड पुरख है जित मिल गए हर उतारे जी कथा जी दान गुर पूरे दियार अमृत नाम समारे राम गुर हर हर नाम कंठ तारे गुरमुख कथा सुनी मन पाही तन तन वड भाग हमारे राओ कोट कोट तेतीस त्यावे ताका अंत न पावे पारे हिरदे काम कामनी मांगे हृदय मांगे हाथ पसारे हर जस जप जप वड्डा वडेरा गुरमुख रखो उतारे जे वड भाग होवे ता जपिए हर पवजल पार उतारे हर जन निकट निकट हर जन है राखे कंठ जन तारे नानक पिता माता है हर प्रभ हम बारक हर प्रित पारे राम कली महला पंजवा कर पहला एक ओंकार सतगुर प्रसाद कृपा करो दीन के दाते मेरा गुण अबगना बिचारो कोई माटी का क्या तोपे स्वामी मानस की गत एही मेरे मन सतगुर सेव सुखोई जो इच्छो सोई फल पावो फिर दुख न व्यापे कोई राहो काचे पांडे साजन वाजे अंतर ज्योत समाई जैसा लिखत लिखिया तुर करते हम तैसी किरत कमाई मन तन ताप की आसबे अपना एहो आवन जाना जिंदी आसो चित न आवे मोहे अंध लपटाना जिनकी आसोई प्रभ जाने हर का मैल अपारा भगत करी हर के गुण गावा नानक दास तुम्हारा राम कली महला पंजवा पवो चरना तले उपर आवो ऐसी सेव कमावो आपस ते उपर सब जानो तो दरगह सुख पावो संतो ऐसी कथा कहानी सुर पवित्र नर देव पवित्रा खिन बोलो गुरमुख बाणी राहो
ਪਰਪੰਚ ਛੋੜ ਸੰਸਾ ਕਰ ਬੈਸੋ, ਝੂਠਾ ਕਹੋ ਨ ਕੋਈ, ਸਤਿਗੁਰ ਮਿਲੋ ਨਵੇਂ ਨਿਧ ਪਾਵੋ, ਇਨਬਿਧ ਤੱਤ ਬਿਲੋਈ, ਪਰਮ ਚਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੇ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜਰ, ਕਿਸਿਓ ਕਰੋ ਖਰ ਬਰਾਈ, ਸਤਿਗੁਰ ਮਿਲ ਗਏ ਮਾਰਗ ਮੁਕਤਾ, ਸਹਿਜੇ ਮਿਲੇ ਸਵਾਮੀ, ਤਨ ਤਨ ਤੇਜਨ ਜਿਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰ ਬਾਨੀ, ਰਾਮ ਕਲੀ ਮਹੱਲਾ ਪੰਜਵਾਂ, ਆਵਤ ਹਰਖ ਨਾ ਜਾਵਤ ਦੁਖਾ, ਨਾ ਵਿਆਪੇ ਮਨ ਰੋਗਨੀ, ਸਦਾ ਆਨੰਦ ਗੁਰਪੂਰਾ ਪਾਇਆ, ਤਾਂ ਉਤਰੀ ਸਗਲ ਵਿਯੋਗਨੀ, ਇਹ ਬਿਦ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੇ, ਤੈ ਹਰ ਹਰ ਹਰ ਅਸ ਭੋਗਨੀ, ਰਹਾਓ ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਪਿਆਲ ਪਵਿੱਤਰ ਲੋਗਨੀ, ਆਗਿਆਕਾਰੀ ਸਦਾ ਸੁਖ ਪੁੰਚੇ, ਜਤ ਕਤ ਪੇਖੋ ਵਰਗੁਣੀ, ਨੈ ਸਿਵ ਸ਼ਕਤੀ ਜਲ ਨਹੀਂ ਪਵਨਾ, ਦਯਾਕਾਰ ਨਹੀਂ ਮੇਦਨੀ, ਸਤਿਗੁਰ ਜੋਗ ਕਾ ਤਾਨ ਵਾਸਾ, ਜੈ ਅਗਤ ਨਾਥ ਅਗਮ ਤੁਨੀ, ਤਨ ਮਨ ਹਰ ਕਾ ਤਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਨੀ, ਕਹੋ ਨਾਨਕ ਹਮ ਤੁਮ ਗੁਰ ਕੋਈ, ਹੈ ਅਬੇ ਅਬ ਮਿਲੋਗਨੀ, ਰਾਮ ਕਲੀ ਮਹੱਲਾ ਪੰਜਵਾਂ, ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨ ਜਾਣੇ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕਹਿ ਖਜਾਨੇ, ਅਚਰਜ ਕਿਛੁ ਕਹਿਣ ਨ ਜਾਈ, ਬਸਤਿਆ ਗੋਚਰ ਭਾਈ, ਰਾਓ ਮੋਲ ਨਾਈ ਕੁਛ ਕਰਨੇ ਜੋਗਾ, ਕਿਆ ਕੋ ਕਹੇ ਸੁਨਾਵੇ, ਕਥਨ ਕਹਿਣ ਕੋ ਸੋਜੀ ਨਾਈ, ਜੋ ਭੇਖੇ ਤਿਸ ਬਣਿਆਵੇ, ਸੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਵਿਚਾਰਾ, ਆਪਣੀ ਗਤਮਤ ਆਪੇ ਜਾਣੇ, ਅਰੇ ਆਪੇ ਪੂਰ ਭੰਡਾਰਾ, ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਅਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ, ਰਾਮ ਕਲੀ ਮਹੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਦੇ, ਜਿਨ ਬੈਰੀ ਹੈ ਇਹ ਜਗ ਲੁੱਟਿਆ, ਤੇ ਬੈਰੀ ਲੈ ਬਾਧੇ, ਸਤਿਗੁਰ ਪਰਮੇਸ਼ਰ ਮੇਰਾ, ਅਨੇਕ ਰਾਜ ਭੋਗ ਰਸਮਾਨੀ, ਨੌ ਜਪੀ ਪਰਵਾਸਾ ਤੇਰਾ, ਰਹਾਉ ਚੀਤਨ ਆਵਸ ਦੂਜੀ ਬਾਤਾ, ਸਿਰਿਓ ਪਰ ਰਖਵਾਰਾ, ਵੇ ਪਰਵਾਰ ਹੈ ਤੈ ਸਵਾਮੀ, ਇੱਕ ਨਾਮ ਕੇ ਆਧਾਰਾ, ਪੂਰਨ ਹੋਏ ਮਿਲਿਓ ਸੁਖਦਾਈ, ਊਨ ਨ ਕਾਈ ਬਾਤਾ, ਤਤ ਸਾਰ ਪਰਮ ਪਦ ਪਾਇਆ, ਛੋਟ ਨ ਕਰੂੰ ਜਾਤਾ, ਵਰਨਾ ਸਾਕੂ ਜੈਸਾ ਤੂੰ ਹੈ, ਸਾਚੇ ਅਲਖ ਅਪਾਰਾ, ਤੋਲਿਆ ਥਾਇਆ ਡੋਲਿਆ ਸਾਮੀ, ਨਾਨਕ ਖਸਮਾ ਮਾਰਾ, ਰਾਮ ਕਲੀ ਮਹੱਲਾ ਪੰਜਵਾਂ, ਤੂੰ ਦਾਨਾ ਤੂੰ ਅਬਚਲ ਤੂੰ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਈ, ਤਾਂ ਹਮ ਕੈਸੀ ਤਾਤੀ, ਏਕੇ ਏਕੇ ਏਕ ਤੂੰ, ਏਕੇ ਏਕੇ ਤੂੰ ਰਾਇਆ, ਤੋ ਕਿਰਪਾ ਤੇ ਸੁਖ ਪਾਇਆ, ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ, ਤੂੰ ਮੈਂ ਮਾਨਕ ਲਾਲਾ, ਤੁਮ ਦੇਵੋ ਤਿਲ ਸੰਕ ਨ ਮਾਨੋ, ਹਮ ਪੂਛੋ ਸਦਾ ਨਿਹਾਲਾ, ਹਮ ਬਾਰਕ ਤੋਂ ਪਿਤਾ ਹਮਾਰੇ, ਤੁਮੋ ਦੇਵੋ ਖੀਰਾ, ਹਮ ਖੇਲੇ ਸਭ ਲਾਡ ਲਡਾਵੈ, ਤੁਮ ਸਦਾ ਗੁਣੀ ਗਹੀਰਾ, ਤੁਮ ਪੂਰਨ ਪੂਰ ਸੰਪੂਰਨ, ਆਪੇ ਸੰਗ ਅਗਾਏ, ਮਿਲਤ ਮਿਲਤ ਮਿਲਤ ਮਿਲ ਰਿਹਾ, ਨਾਨਕ ਕਹਿ ਨ ਜਾਏ, ਰਾਮ ਕਲੀ ਮਹੱਲਾ ਪੰਜਵਾਂ, ਕਰ ਕਰ ਤਾਲ ਪਖਾਜੋ ਨੈਨੋ, ਮਾਥੇ ਬਜੇਰ ਬਾਬਾ, ਕਰਨੋ ਮਦ ਬਾਂਸਰੀ ਬਾਜੇ, ਜੇਬਾ ਤੁਨ ਅਗਾਜਾ, ਨਿਰਧ ਕਰੇ ਕਰਮ ਨੂੰ ਨਾਚੇ, ਆਣੇ ਕੁੰਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖੇ ਪੇਖਣ ਹਾਰ ਦੇ ਆਲਾ, ਜੇਤਾ ਸਾਧ ਸਿੰਗਾਰੀ, ਰਾਓ ਅਖਾਰ ਮੰਡਲੀ ਤਰਨ ਸੁਭਾਈ, ਉੱਪਰ ਗਗਨ ਚੰਦੋਆ, ਪਵਨ ਵਿਚੋਲਾ ਕਰਤੇ ਅਕੇਲਾ, ਜਲ ਤੇ ਉਪਤ ਹੋਆ, ਪੰਚ ਤਤ ਕਰ ਪੁੱਤਰਾ ਕੀਨਾ, ਕਿਰਤਮ ਲਾਵਾ ਹੋਆ, ਚੰਦ ਸੂਰ ਦੋਏ ਤੇਰੇ ਚਰਾਗਾ, ਚੌਕੰਟ ਪੀਤਰ ਰਾਖੇ, ਦਸ ਪਾਤੋ ਪੰਜ ਸੰਗੀਤਾ, ਇੱਕੇ ਪੀਤਰ ਸਾਤੇ, ਭਿੰਨ ਭਿੰਨ ਹੋਏ ਭਾਵ ਦਿਖਾਵੇ, ਸਭੇ ਨਰਾਰੀ ਭਾਕੇ, ਘਰ ਘਰ ਨਿਰਤ ਹੋਵੇ ਦਿਨ ਰਾਤੀ, ਕਟ ਕਟ ਵਾਜੇ ਧੂਰਾ, ਇੱਕ ਨਚਾਵੇ ਏਕ ਪਵਾਵੇ, ਕਾਏ ਜਾਏ ਹੋਏ ਧੂਰਾ, ਕਹੋ ਨਾਨਕ ਸੋ ਬੋਰ ਨ ਨਾਚੇ, ਜਿਸ ਗੁਰ ਪੇਟੇ ਪੂਰਾ, ਰਾਮ ਕਲੀ ਮਹੱਲਾ ਪੰਜਵਾਂ, ਓਂਕਾਰ ਇੱਕ ਤੋਂ ਨੇਕੇ, ਕੇ ਰਾਗ ਅਲਾਪੇ, ਏਕਾ ਦੇਸੀ ਏਕ ਦਿਖਾਵੇ, ਏਕੋ ਰਿਆ ਵਿਆਪੇ, ਏਕਾ ਸੁਰਤ ਏਕਾਈ ਸੇਵਾ, ਏਕੋ ਗੁਰ ਤੇ ਜਾਪੇ, ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਨ ਸੁਵਾਓ, ਰਾਓ ਪੰਚ ਬਚਿੱਤਰਾ ਕਰੇ ਸੰਤੋਖਾ, ਸਾਧ ਸੁਰਾ ਲੈ ਚਾਲੇ, ਬਾਜਾ ਮਾਨ ਤਾਨ ਤਜਤਾਨਾ, ਪਾਓ ਨਭੀਗਾ ਕਾਲੇ, ਫੇਰੀ ਫੇਰ ਨਾ ਹੋਵੇ ਕਾਬੇ, ਏਕ ਸ਼ਬਦ ਬਦ ਪਾਲੇ, ਨਾਰਦੀ ਨਰਰ ਜਾਣੇ ਅਧੂਰੇ, ਉਂਗਰ ਖੜਕ ਤਿਆਗ ਵਸੂਰੇ, ਸਹਿਜ ਆਨੰਦ ਦਿਖਾਵੇ ਪਾਵੇ, ਇਹ ਨਿਰਤਕਾਰੀ ਜਨਮ ਨਾ ਆਵੇ, ਜੇ ਕੋ ਆਪਣੇ ਠਾਕਰ ਭਾਵੇ, ਕੋਟ ਮਾਧੇ ਕੀਰਤਨ ਗਾਵੇ, ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ, ਰਾਮ ਕਲੀ ਮਹੱਲਾ ਪੰਜਵਾਂ,
कोई बोले राम राम, कोई खुदाए, कोई सिवि गुसैया, कोई अलाए, कारण करन करीम, कृपा तार रहीम राओ, कोई नावे तीर्थ, कोई हज जाए, कोई करे पूजा, कोई सिर नवाए, कोई पढ़े वेद, कोई कतेब, कोई ओडे नील, कोई सफेद, कोई कहे तुर्क, कोई कहे हिंदू, कोई बाचे पिस्त, कोई सुरगिंदु, कहो नानक जन हुकम पछाता, प्रभ साहेब का तिन भेत जाता। राम कली महला पंजवा, पवने मैं पवन समाया, ज्योति मैं ज्योत रल जाया, माटी माटी होई एक, रोवन हारे की कवन टेक, कौन मुआ रे कौन मुआ, ब्रह्म ज्ञानी मिल करो बिचारा, ये तो चलत पिया रहाओ, अगली किछ खबर ना पाई, रोवन हारे पी उठ सदाई, परम मोक बांधे बंद, सुफन पिया बकलाए अंद, एहो रचना रचन एहो ए तो रचन रचिया करतार, यावत जावत हुक्म अपार, न को मुआ न मरने जोग, न बिन से अविनासी होग, जो एहो जाने सो हो नाए, जान नारे को बल जाओ, कहो नानक गुर परम चकाया, ना कोई मरे न आवे जाया, राम कली महला पंजवा, जप गोबिंद गोपाल लाल, राम नाम सिमर तू जीवे, फिर ना खाई महाकाल राओ, कोट जन्म परम परम आयो, बड़े भाग साध संग पायो, बिन गुर पूरे नाई उधार, बाबा नानक आके हो बिचार, राग राम कली महला पंजवा, कर दूजा एक ओंकार सतगुर प्रसाद, चार पकारे ना तू माने, खट पी एक बात बखाने, दस हस्तिये मिल एको कया, ता पी जोगी भेत न लिया, कंगूरी नूप वाजे, जोगी आ मतवारो रे राओ, प्रथमे वसिया सब का खीड़ा, तृतीय मैं किश पिया दुतेड़ा, दुतिया अर्थो अर्ध समाया, एक रिया ता एक दिखाया, एक सूत परोए मनिया, गांठी पिन पिन पिन पिन तनिए, फिरती माला बहुबित पाए, खिंचिया सूता आई थाए, चाहे मैं एके मटका मट है किया, तय बिखड़े ढाल अनिक बिखिड़ किया, खोजत खोजत द्वारे आया, ता नानक जोगी मैल कर पाया, कंगूरी अनूप वाजे, सुन जोगी के मन मीठी लागे, रहाओ दूजा, राम कली महला पंजवा, तागा करके लाई तिगली, लो नाड़ी सुआ है अस्ती, अब्बे काका डंडा तरिया, क्या तू जोगी गर्भे परिया, जप नाथ दिन रनाई, तेरी खिंता दो दहाई, रहाओ गैरी पपूत लाए बैठा ताड़ी, मेरी तेरी मुंदरा तारी, मांगे टूका तृप्त न पावे, नाथ छोड़ जाचे लाज ना आवे, चल चित जोगी आसन तेरा, सिंगी वाजे नित्यो देसरा, गुर गोरख की ते बूझ न पाई, फिर जोगी आवे जाई, जिसनो हुआ नाथ कृपाला, रह रास हमारी गुर गोपाला, नामे खिंदा नामे बस्तर, जन नानक जोगी हुआ अस्तर, हूं जपया नाथ निरनाई, हूं पाया गुर गसाई, राओ दूजा, राम कली महला पंजवा, करन करा मन सोई, आन दिसे कोई, ठाकर मेरा सुगड़ सजाना, गुरमुख मिलिया रंग माना, ऐसो रे हर रस मीठा, गुरमुख किने विरले डीठा, राओ निर्मल ज्योत अमृत हर नाम, पीवत अमर पै ने काम, तन मन शीतल गनवारी, नंद रूप प्रगटे संसारी, क्या देवो जा सब कुछ तेरा, सद बलिहार जाओ लख बेरा, तन मन जियो पिंड दे सजिया, गुर कृपा ते नीच नवाजिया, खोल कवारा मैल बलाया, जैसा सत ऐसा दिखलाया, कहो नानक सब पर्दा टूटा, तेरा तू मैं मन बूटा, राम कली महला पंजवा, सेवक लायो अपनी सेव, अमृत नाम दियो मुख देव, सगली चिंता आप नवारी, तिस गुर कहो सद बलिहारी, काज हमारे पूरे सतगुर, बाजे आना तूरे सतगुर, रहाओ महमा जाकी गैर गबीर, होए निहाल दे दस्तीर, जाके बंधन काटे राए, जे नार बोर न जोनी पाए, जाके अंतर प्रगट्यो आप, ताको नाई दुख संताप, लाल रतन तिस पाले परिया, सगल कटांबो जन लै तरिया, ना किश परम न दुबता दूजा, एको एक निरंजन पूजा, जत कत देखो आप दयाल, कहो नानक प्रभ मिले रसाल, राम कली महला पंजवा, तांते छुटकी अपनी तारी, प्रभ की आग्या लगी प्यारी, जो कुछ करे सो मन मेरे मीठा, ताए चरज नैनो डीठा,
अब मोह जानी रे मेरी गई बलाए बूझ गई त्रिशन वारी ममता गुर पूरे लियो समझाए रहाओ कर कृपा राख्यो गुर सरना गुर पकराए हर की चरना बीस विश्वे जमन ठहराने गुर कृपार ब्रह्म एको जाने जो जो किनो हम तिसके दास प्रभ मेरे है सगल निवास ना को दूत नहीं बेराई गल मिल चले एको पाई जा को गुर हर दिए सूखा ता को बोर न लागे दुखा आपे आप अवसर प्रतिपाल नानक रातो रंग निहाल राम कली महला पंजवा मुक्ते पड़ता टीका सहत हिरदे राम नहीं पूरन रहत उपदेश करे कर लोक दड़ावे अपना किया आप कमावे पंडित वेद विचार पंडित मन का क्रोध निवार पंडित रहाओ आगे राख्यो सगल ग्राम मन कीनो दा दिस विश्राम तिलक चरावे पाई पाई लोक पचारा अंध कमाए खट कर्मा अर आसन तोती भागट ग्रह पड़े नित पोथी माला फेरे मंगे पपूत ए बिद कोय न तरियो मीत जो पंडित गुर शब्द कमाए त्रैगुण की उस उतरी माए चतर बेद पूर्ण हर नाए नानक तिसकी सरनी पाए राम कली महला पंजवा कोट बिगन नाही आवे नेर अनेक माया तह ताकी चेर अनेक पाप ताके पानी हार जा को माया पई करतार जिसे सदाई होए भगवान अनेक जतन आए सरंजाम राव करता राखे कीता कौन कीरी जीतो सगला पवन बेअंत महिमा ताकी केतक वर्ण बल बल जाइए ताके चरण तिन्ह किया जप तप ध्यान ध्यान अनेक प्रकार किया तिन दान भगत सोई कल मैं परवान जाको ठाकर दिया मान साध संग मिले प्रे प्रगास सह सुख आस निवास पूरे सतगुर दिया बसास नानक होए दासन दास राम कली महला पंजवा दोष न दीजे काऊ लोग जो कमावन सोई भोग आपन कर्म आपे बंद आमन जावन माया तंद ऐसी जानी संत जनी प्रकाश पया पूरे गुर बचनी राओ तान तान कल्त मिथ्या विस्तार हैवर गैवर चलनार राज रंग रूप सब कूर ना बिना होए जासी तूर परम पूले बाद अहंकारी संग नहीं रह सकल पसारी सोग हरक मैं दे बरदानी सागत एवी करत बिहानी अरका नम अमृत कल माए ए नदाना साधु पाए नानक गुरु गोविंद जे तूठा कट कट रमैया तेनी दीठा राम कली महला पंजवा पंच शब्द पूरन नाद अनद बाजे चरज बिस्माद केल करे सत हर लोग पार ब्रह्म पूरन निर्जोग सुख सहज आनंद पवन साह संग बैस गुण गावे तै रोग सोग नहीं जन्म मरन राओ ऊआ सिमरे केवल नाम बिरले पावे ओ विश्राम भोजन पाओ कीर्तन अपार आधार निचल आसन बेस मार डिग न डोले कतो न तावे गुर प्रसाद महल पावे परम ते मोह न माया जाल सुन समाध प्रभु कृपाल ताका अंत न पारा वार आपे गुप्ता पे पसार जाके अंतर हर हर स्वाद कह न जाई नानक बिस्माद राम कली महला पंजवा भेटत संग पार ब्रह्म चित आया संगत करत संतोख मन पाया संतो चरण माता मेरे बोत एनक बार संतो डंडोत यो मन संतन के बलिहारी जाकी उठ गई सुख पाया राखे कृपा धारी राओ संतै चरण तोय तोय पीवा संतै दर्श भेख भेख जीवा संतै ही मेरे मन आस संता मारी निर्मल सास संता मारा राखे अपड़दा संत प्रसाद मोहे कबू न करता संत संग दिया कृपाल संत सहाई पै दयाल सुरत मत बुद्ध प्रगास गैर गभीरा पार गुणतास जी जंत सगले प्रितपाल नानक संत देख निहाल राम कली महला पंजवा तेरे काज न ग्रह राजमाल तेरे काज न बिखे जंजाल इष्ट मीत जान सब चले हर हर नाम संग तेरे चले राम नाम गुण गाए लिमीता हर सिमरत तेरे लाज रहे हर सिमरत जम कछु न कहे राहो बिन हर सगल न अर्थ काम सोयना रूपा माटी दाम गुर का शब्द जाप मन सुखा इहुआ तेर उजल मुखा कर कर थाके वडे वडेरे किन्ही न किए काज माया पूरे हर हर नाम जपे जन कोए ताकि आस न पूरन होए
ਹਰ ਭਗਤਨ ਕੋ ਨਾਮ ਅਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਨ, ਨਾਨਕ ਦਾਸ ਤਾਂ ਕੀ ਕੁਰਬਾਨ, ਰਾਮ ਕਲੀ ਮਹੱਲਾ ਪੰਜਵਾਂ, ਸਿੰਚੇ ਤਰਬ ਦੇ ਦੁੱਖ ਲੋਗ, ਤੇਰੇ ਕਾਜਨ ਅਵਰਾ ਜੋਗ, ਕਰ ਹੰਕਾਰ ਹੋਏ ਵਰਤੇ ਅੰਧ, ਜਮ ਕੀ ਜੇਵੜੀ ਤੂੰ ਆਗੇ ਬੰਦ, ਛੱਡ ਵਡਾਣੀ ਤਾਤ ਮੂੜੇ, ਹੀਆਂ ਬਸਨਾ ਰਾਤ ਮੂੜੇ, ਮਾਇਆ ਕੇ ਮਾਤੇ ਤੇ ਉੱਠ ਚਲਨਾ, ਰਾਚ ਰਿਓ ਤੋ ਸੰਗ ਸੁਪਨਾ ਰਹਾਓ, ਬਾਲ ਵਿਵਸਥਾ ਬਾਰ ਕੇ ਅੰਧ, ਪਰ ਜੋ ਬਣ ਲਾਗਾ ਦੁਰਗੰਧ, ਤ੍ਰਿਤੀਆ ਵਿਵਸਥਾ ਸਿੰਚੇ ਮਾਏ, ਬਿਰਧ ਪਿਆ ਛੋਟ ਚਲਿਓ ਪਛਤਾਏ, ਚਰੰਕਾਲ ਭਾਈ ਦੁਰਲਭ ਦੇ, ਨਾ ਬਿਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨ ਬੁਝੇ ਜਨ ਏ ਸ੍ਰੀ, ਸੁਣ ਕਰ ਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੇ ਛਡਾਵੋ ਛੁਟਕੇ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਦ, ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਯੋਗ ਬਣਾਈ ਕਾਚ, ਤੇ ਸੰਗ ਰਿਓ ਇਆਨਾ ਰਾਚ, ਪ੍ਰਿਤ ਪਾਰੇ ਨਿਸਾਰ ਸਮਾਰੇ, ਅੰਤ ਕੀ ਬਾਹਰ ਉੱਠ ਸੁਧਾਰੇ, ਨਾਮ ਬਿਨਾ ਸਭ ਝੂਠ ਪੁਰਾਣੀ, ਗੋਬਿੰਦ ਭਜਨ ਅਵਰ ਕਾ ਸੰਗ ਰਾਤੀ, ਤੇ ਸਭ ਮਾਇਆ ਮੂਠ ਪੁਰਾਣੀ, ਰਹੋ ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹੋਮੀ ਫੈਲ, ਲੋਕ ਵਿਚਾਰੇ ਗਤ ਨਹੀਂ ਹੋਏ, ਨਾ ਬਿਹੋਣੇ ਚੱਲੇ ਚਲਸੇ ਰੋਏ, ਬਿਨਾਂ ਹਰ ਨਾਮ ਨਾ ਟੂਟਸ ਪਟਲ, ਸੋਧੇ ਸ਼ਾਸਤਰ ਸਿਮਰਤ ਸਗਲ, ਨਾਮ ਜਪੇ ਜਸ ਆਪ ਜਪਾਏ, ਸਗਲ ਫਲਾਸੇ ਸੁਖ ਸਮਾਏ, ਰੱਖਣ ਹਾਰੇ ਰੱਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ, ਜਿਤ ਲਾਓ ਤਿਤ ਲਾਗੋ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੇ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗਤਿਆਨਾ, ਡੋਲਨ ਤੇ ਚੂਕਾ ਠਹਿਰਾਇਆ, ਸੱਤ ਮੈਲ ਸੱਤ ਸਮਾਇਆ, ਦੁੱਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖਾ ਸੰਗ ਪਿਆਰਾ, ਹੋ ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ, ਜੈ ਰਾਖੇ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅਰਸਾ ਤੀਰਥ ਜੈ ਸਾਧ ਪੱਗ ਤਰੇ, ਤੈਬ ਕੁੰਠ ਜੈ ਨਾਮ ਉਚਰੇ, ਸਰਬ ਆਨੰਦ ਸਭ ਦਰਸਨ ਪਾਈਏ, ਰਾਮ ਗੁਣਾ ਨਿਤ ਨਿਤ ਹਰ ਗਾਈਏ, ਆਪੇ ਘਟ ਘਟ ਰਿਆ ਬਿਆਪੇ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਪਰਮ ਨਾਠੇ ਦੂਰੇ, ਨਾਨਕ ਕੋ ਗੁਰ ਭੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਵਿਸ਼ਰਾਮ, ਰਿੱਧ ਬੁੱਧ ਸਿ ਸੁਨ ਗਿਆਨ, ਅਨੇਕ ਰੂਪ ਰੰਗ ਭੋਗ ਰਸੇ, ਗੁਰਮੁਖ ਨਾਮ ਨਿਮਖ ਹਿਰਦੇ ਵਸੇ, ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿ ਨ ਜਾਈ ਰਾਓ, ਸੂਰ ਬੀਰ ਧੀਰਜ ਮਤ ਪੂਰਾ, ਸਹਿ ਸਵਾਦ ਤੁਨ ਗੈਰ ਗਭੀਰਾ, ਸਦਾ ਮੁਕਤ ਤਾਂ ਕੇ ਪੂਰੇ ਕਾਮ, ਜਾਂ ਕੇ ਹਿਰਦੇ ਵਸੇ ਹਰ ਨਾਮ, ਸਗਲ ਸੂਖ ਆਨੰਦ ਅਰੋਗ, ਸਮਦਰਸੀ ਪੂਰਨ ਨਿਰਯੋਗ, ਆਏ ਨਾ ਜਾਏ ਡੋਲੇ ਕਤਨਾਈ, ਜਾਂ ਕੇ ਨਾ ਬਸੇ ਮਨ ਮਾਈ, ਦੀਨ ਦਿਆਲ ਗੋਪਾਲ ਗੋਵਿੰਦ, ਗੁਰਮੁਖ ਜਪੀਏ ਉਤਰੇ ਚਿੰਦ, ਨਾਨਕ ਕੋ ਗੁਰ ਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨ ਥਾਵੇਂ ਥਾਓ, ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ, ਹਰ ਹਰ ਜਪ ਜਪਲਾ, ਗੁਰ ਕਿਰਪਾ ਤੇ ਹਿਰਦੇ ਵਾਸੀ, ਭਉ ਜਲ ਪਾਰ ਪਰਲਾ ਰਾਓ, ਨਾਮ ਨਿਧਾਨ ਮਨ ਅਟਲ, ਤਾਂ ਛੂਟੇ ਮਾਇਆ ਕੇ ਪਟਲ, ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ, ਸੋਧਤ ਸੋਧਤ ਸੋਧ ਵਿਚਾਰਾ, ਬਿਨਾਂ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੇ ਸੰਗ, ਮੰਤਨ ਰਾਪੇ ਹਰ ਕੇ ਰੰਗ, ਛੋਟ ਸਿਆਣਪ ਬਹੁ ਚਤੁਰਾਈ, ਮਨ ਬਿਨ ਹਰ ਨਾਵੇਂ ਜਾਏ ਨਕਾਈ, ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਮ ਟੇਕ ਟਕਾਈ, ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਕੇਲ, ਆਗੇ ਜਮ ਸਿਉ ਹੋਏ ਨ ਮੇਲ, ਹਰ ਬਧ ਕਾ ਪਿਆ ਬਿਨਾਸ, ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਢ ਹੰਕਾਰ ਨਾ ਕਾਜੇ, ਕੁਸ਼ਲ ਸੇਤੀ ਕਰ ਜਾਏ ਪੰਡਿਤ, ਰਹਾਓ ਹਰ ਕਾ ਜਸਨ ਲੀਆ ਲਾਡ, ਪੂਰਨ ਪਏ ਮਨੋਰਥ ਸਾਹਿਬ, ਦੁਖ ਨਾਠਾ ਸੁਖ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਵਿਕਸਾਇਆ, ਨਾਮ ਰਤਨ ਜਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਣ ਕਾਹੇ ਜਾਏ, ਹਰ ਕੀ ਕਥਾ ਸੁਨਤ ਪਵਿੱਤ, ਜੇਬਾ ਭਗਤ ਭਾਈ ਗਤ ਮਤ, ਸੋ ਪਰਵਾਨ ਜਸ ਹਿਰਦੇ ਵਸਾਈ, ਨਾਨਕ ਤੇਜਨ ਉੱਤਮ ਭਾਈ, ਰਾਮ ਕਲੀ ਮਹੱਲਾ ਪੰਜਵਾਂ,
गाय कर पकरी न आई हाथ, प्रीत करी चाली नहीं साथ, कहो नानक जो त्याग दई तो चरनी आई पई, सुन संतो निर्मल विचार, राम ना बिन गत नहीं काई, गुर पूरा पिट त्यूदार, रहाओ जब उसको कोई देवे मान, तब आपस ऊपर रखे गुमान, जब उसको कोई मन पर हरे तो तब वो सेवक सेवा करे, मुख बेरावे अंतठ गावे, एकात ठोरो कहीं समावे, उन मोहे बहुते ब्रह्मांड, राम जनी की नी खंड खंड, जो मांगे सो भूखा रहे, संग राचे सो कछु न लए, इसे त्याग सत संग करे, बडभागी नानक उतरे, राम कली महला पंजवा, आत्म राम सर्व मैं पीख, पूरन पूर्यो प्रवेक, रतन मूल हृदय मैं जान, अपनी वस्तु आप पछान, पी अमृत संतन प्रसाद, वड्डे भाग होवे तो पाई है, बिन जे वाक्या जाने स्वाद, रहाओ अठ दस वेद सुने कह डोरा, कोट प्रकाश न दिसे अंधेरा, पशु प्रेत का संग रचे, जिस नाई बुझावे सो किद बिद बुझे, जानन हारिया प्रभ जान, ओत पोत भगतन सिंगान, बिकस बिकस अपना प्रभ गावे, नानक तिन जम नेड़ न आवे, राम कलीमा हल्ला पंजमा, दीनो नाम की उपवित, हर तन रास निरास एत बित, काटी बांध हर सेवा लाए, हर हर भगत राम गुण गाए, बाजे अनद बाजा, रसक रसक गुण गावे, हर जन अपने गुरदेव नवाजा, रहो आए बनियो पूर्वला भाग, जन्म जन्म का सोया जाग, गई गलान साध के संग, मन तन रातो हर के रंग, राखे राखन हार दयाल, ना कर सेवा ना कुछ काल, कर कृपा प्रभ की नी दया, बूढ़त दुख मैं काट लिया, सुन सुन उपजियो मन में चाओ, आठ पैर हर के गुण गाओ, दुख मैं काट लिया, गावत गावत परम पद पाई, गुर प्रसाद नानक लिवलाई, राम कली महला पंजवा, कौडी बदले त्यागे रतन, छोड़ जाए ताऊ का जतन, सो संचे जो होछी बात, माया मुया टेडो जात, अभागे ते लाज नाई, सुख सागर पूरन परमेसर, हर न चेत्यो मन माही, राहो अमृत कौरा बिख्या मीठी, सागत की बिद नैनो डीठी, कूड़ कपटे अहंकार रिजाना, नाम सुनत जन बिछुआ बसाना, माया कारण सत सद ही चूरे, मनमुख कहे मनमुख कबे न उस्तत करे, निरपो निरंकार दितार, तिस्यो प्रीत न करे गुवार, सब साहा सिर साचा साहो, वे मोहताज पूरा पातशाहो, मोह मगन लपट्यो परम ग्रह, नानक तरिये तेरी मेहर, राम कली महला पंजवा, रहन दिन जपो हर नाउ, आगे दरगे पाओ ताउ, सदा आनंद न होवी सोग, कबू न व्यापे होमे रोग, खोजो संतो हर ब्रह्म ज्ञानी, बिस्मन बिस्म भय बिस्मादा, परम गत पावे असिमर प्राणी, राओ गन मिन देखो सगल विचार, नाम बिनाना सुके तार, सगले उपावना चाले संग, पवजल तरिये प्रभ के रंग, देही तोए न उतरे मैल, होमे व्यापे दुपता फैल, हर हर औखत सोजन पाई, ताका रोग सगल सगल मिट जाए, कर कृपा पार ब्रह्म दयाल, मनते कबुना बिसरग पाल, तेरे दास की होवा तूर, नानक की प्रभ सदा पूर, राम कलीमा अल्ला पंजवा, तेरी सरन पूरे गुरदेव, तुद बिन दूजा नाई कोए, तू समरथ पूरन पार ब्रह्म, जो त्याए पूरा तिस कर्म, तरन तारन प्रभ तेरो नाओ, एका सरन रही मन मेरे, तुद बिन दूजा नाई ठाओ, राओ जप जा जीवा तेरा नाओ, आगे दरगे पाओ ठाओ, दुख अंधेरा मन ते जाए, दुरमत बिन से राची हर नाए, चरण कमल स्यों लागी प्रीत, गुरपुरे की निर्मल रीत, पौ भागा निरपो मन बसे, अमृत नाम रसना नित जपे, कोट जन्म के काटे फाए, पाया लाभ सच्चा तन लाए, टूट न आवे खोट भंडार, नानक भगत सोए दर हर द्वार, राम कली महला पंजवा, रतन जवेर नाम, सत संतोख ज्ञान, सुख सहज दया का पोता, हर भगता हवाले होता, मेरे राम को भंडार, खात खर्च कुछ टूट न आवे, अंत नहीं हर पारा वार, राओ कीर्तन निर्मोल कहीरा, आनंद गुणी गहीरा, आनंद बानी पूंजी, संतन हथ राखी कुंजी,
ਸੋਨ ਸਮਾਧ ਗੁਫਾ ਤੈ ਆਸਨ ਕੇਵਲ ਬ੍ਰਹਮਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਦ ਹਰਖ ਨ ਸੋਗ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾ ਨ ਜਾਣੇ ਭੇਤ ਬ੍ਰਹਮੇ ਨੀ ਜਾਣੇ ਭੇਤ ਅਵਤਾਰ ਨ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੇ ਸੁਨ ਸੁਨੇ ਅਵਰ ਬਖਾਨੇ ਰਹਾਓ ਸ਼ੰਕਰਾ ਨਹੀਂ ਜਾਣੇ ਭੇਵ ਖੋਜਤ ਹਾਰੇ ਦੇਵ ਦੇਵੀਆ ਨਹੀਂ ਜਾਣੇ ਮਰਮ ਸਭ ਉੱਪਰ ਲੱਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਵਿਛੋਰੇ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀ ਆਪ ਜਿਨਾਏ ਸੰਤਨ ਕੀ ਸੁਨ ਸਾਚੀ ਸਾਖੀ ਸੋ ਬੋਲੇ ਜੋ ਭੇਖੇ ਆਖੀ ਨਹੀਂ ਲੇਪ ਤਿਸ ਪੁੰਨ ਪਾਪ ਨਾਨਕ ਕਾ ਪ੍ਰਭਾਪੇ ਆਪ ਰਾਮ ਕਲੀ ਮਹੱਲਾ ਪੰਜਵਾਂ ਕਿਛੂ ਕਾਜ ਨਾ ਕੀਓ ਜਾਣ ਸੁਰਤ ਮਤ ਨਹੀਂ ਕਿਛ ਗਿਆਨ ਜਾਪ ਤਾਪਸੀਲ ਨਹੀਂ ਧਰਮ ਕਿਛੂ ਨ ਜਾਣੋ ਕੈਸਾ ਕਰਮ ਠਾਕਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨ ਕੋਈ ਭੁੱਲੋ ਚੁੱਕੋ ਪ੍ਰਭ ਤੇਰੇ ਰਾਓ ਰਿੱਧ ਨ ਬੁੱਧ ਨ ਸਿੱਧ ਪ੍ਰਗਾਸ ਵਿਖੇ ਵਿਆਹ ਨ ਗਾਇ ਮੈਂ ਬਾਸ ਕਰਨ ਹਾਰ ਮੇਰੇ ਪ੍ਰਭ ਟੇਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਨ ਸੁਨ ਜੀਵੋ ਮਨ ਏ ਵਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਨੰਤ ਜੀ ਕਾ ਦਾਤਾ ਜਿਸੇ ਜਿਨਾ ਵੋ ਤਿੰਨ ਤੂੰ ਜਾਤਾ ਜੋ ਪਾਏ ਤਿਸ ਤੇਰੀ ਆਸ ਸਗਲੇ ਰਾਧੇ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਣ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧੇ ਜੰਤ ਮਿਲ ਗਏ ਪ੍ਰਭ ਗੁਣ ਮਿਲ ਮੰਤ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਓ ਤਾਂ ਕਿ ਕਈ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੇ ਜਪ ਪਰਮਾਨੰਦ ਮਨ ਮਾਏ ਪਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਉੱਚੇ ਅਪਾਰ ਸੋ ਮਤ ਸਾਧਿਤ ਹਰ ਸਿਮਰੀਜੇ ਸਿਮਰੀਜੇ ਕਰ ਕਿਰਪਾ ਜਿਸ ਆਪ ਦੀਜੇ ਸੂਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜੇ ਆਪਣਾ ਆਪ ਸਗਲ ਮਟਾਏ ਮਨ ਚਿੰਦੇ ਸੇਹੀ ਫਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਦਾਨ ਗੁਰ ਸਿਉ ਰਾਓ ਦੂਜਾ ਨਹੀਂ ਜਾਣੇ ਕੋਏ ਸਤਿਗੁਰ ਨਿਰੰਜਨ ਸੋਏ ਮਨੁੱਖ ਕਾ ਕਰ ਰੂਪ ਨ ਜਾਣ ਮਿਲੀ ਨ ਮਾਨੇ ਮਾਨ ਗੁਰ ਕੀ ਹਰ ਟੇਕ ਟਕਾਏ ਅਵਰ ਆਸਾ ਸਭ ਲਾਏ ਹਰ ਕਾ ਨਾਮ ਅਗ ਨਿਦਾਨ ਤਾਂ ਦਰਗੇ ਪਾਵੇ ਮਾਨ ਗੁਰ ਕਾ ਬਚਨ ਜਪ ਮੰਤ ਏਕ ਭਗਤ ਸਾਰ ਤਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਏ ਪਲਮਾਨ ਆਪਣਾ ਤਾਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਹੋਈ ਸੁਭਾਓ ਆਨੰਦ ਕਰ ਸੰਤ ਹਰ ਜਪ ਛੱਡ ਸਿਆਨ ਬਹੁ ਚਤੁਰਾਈ ਗੁਰ ਕਾ ਜਪ ਮਤ ਨਿਰਮਲ ਨਹਾਓ ਏਕ ਕੀ ਕਰ ਆਸ ਪਿੱਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੈ ਚਰਨ ਨਮਸਕਾਰ ਪਵਜਲ ਉਤਰੇ ਪਾਰ ਦੇਵਨ ਹਾਰ ਦਤਾਰ ਅੰਤ ਨ ਪਾਰਾ ਵਾਰ ਜਾਂ ਕੇ ਕਰ ਸਰਬ ਨਿਧਾਨ ਰਾਖਣ ਹਾਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰ ਹਰੇ ਨਿਰਮਲ ਨਾਮ ਜੋ ਜਪੇ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲੱਭ ਦੇ ਦੁਲੱਭ ਦੇ ਸਵਾਰ ਜਾਏ ਨ ਦਰਗੇ ਹਾਰ ਹਲਤ ਪਲਤ ਤੁਧ ਹੋਏ ਵਡਿਆਈ ਅੰਤ ਕੇ ਬੇਲਾ ਲਏ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੇਵੋ ਸੋਹਲੇ ਅਚਰਜ ਪੁਰਖ ਤੇ ਆਓ ਰਹਾਓ ਉਠਤ ਬੈਠਤ ਹਰ ਜਾਪ ਬਿਨਸੇ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉੱਤਮ ਇਹੋ ਕਰਮ ਸਗਲ ਧਰਮੇ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਦਾਰ ਜਨਮ ਜਨਮ ਕਾ ਉਤਰੇ ਪਾਰ ਪੂਰਨ ਤੇਰੀ ਹੋਵੇ ਆਸ ਜਮਕੀ ਕਟੀਏ ਤੇਰੀ ਪਾਸ ਗੁਰ ਕਾ ਉਪਦੇਸ ਸੁਨੀਜੇ ਨਾਨਕ ਸੁਖ ਸਹਿ ਸਮੀਜੇ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਣਾ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕੀ ਸਭ ਕੋਏ ਤਿਸੇ ਰਾਧ ਸਦਾ ਸੁਖੋਏ ਕਾਹੇ ਭਰਮ ਭਰਮੇ ਵਿਗਿਆਨੇ ਨਾ ਬਿਨਾਂ ਕਿਛ ਕਾਮਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਾਓ
ਜੋ ਜੋ ਕਰੇ ਸੋਈ ਮਾਨ ਲੇ, ਬਿਨ ਮਾਨੇ ਰਲ ਹੋਵੇ ਖੇ, ਤਿਸਕਾ ਪਾਣਾ ਲਾਗੇ ਮੀਠਾ, ਗੁਰਪ੍ਰਸਾਦ ਵਿਰਲੇ ਮਨ ਬੂਠਾ, ਵੇ ਪਰਵਾਹ ਗੋਚਰ ਆਪ, ਆਠ ਪੈਰ ਮਨ ਤਾਂ ਕੋ ਜਾਪ, ਜੇ ਚਤਿਆਏ ਬਿਨਸੇ ਦੁਖਾ, ਹਲਤ ਪਲਤਰ ਉਜਲ ਮੁਖਾ, ਕੌਣ ਕੌਣ ਉਦਰੇ ਗੁਣ ਗਾਏ, ਗਣਨ ਨ ਜਾਈ ਕੀਮ ਨ ਪਾਏ, ਬੂਡਤ ਲੋਹ ਸਾ ਸੰਗਤਰੇ, ਨਾਨਕ ਜਿਸੇ ਪ੍ਰਾਪਤ ਕਰੇ, ਰਾਮ ਕਲੀ ਮਹੱਲਾ ਪੰਜਵਾ, ਮਨ ਮਾਹੇ ਜਾ ਭਗਵੰਤ, ਗੁਰਪੂਰੇ ਦੀਨੋ ਮੰਤ, ਮਿਟੇ ਸਗਲ ਭੈ ਤ੍ਰਾਸ, ਪੂਰਨ ਹੋਈ ਆਸ, ਸਫਲ ਸੇਵਾ ਗੁਰਦੇਵਾ, ਕੀਮਤ ਕਿਛੂ ਕਹਿਣ ਨਾ ਜਾਈ, ਸੱਚੇ ਸੱਚ ਅਲਖਿਆ ਪੀਵਾ, ਰਾਓ ਕਰਨ ਕਰਾਵਨ ਆਪ, ਤਿਸ ਕੋ ਸਦਾ ਮਨ ਜਾਪ, ਤਿਸ ਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੇ ਮੀਤ, ਸਾਹਿਬ ਮੇਰਾ ਹੱਥ ਪਾਰਾ, ਖਿਨਮੈ ਥਾ ਪਿਓ ਥਾਪਨ ਹਾਰਾ, ਤਿਸ ਬਿਨ ਅਵਰ ਨ ਕੋਈ, ਜਨਕਾ ਰਾਖਾ ਸੋਈ, ਕਰ ਕਿਰਪਾ ਅਰਦਾਸ ਨੀਜੇ, ਆਪਣੇ ਸੇਵਕੋ ਦਰਸ਼ਨ ਦੀਜੇ, ਨਾਨਕ ਜਾਪੀ ਜਪ ਜਾਪ, ਸਭ ਤੇ ਉਜਾਂ ਕਾ ਪ੍ਰਤਾਪ, ਰਾਮ ਕਲੀ ਮਹੱਲਾ ਪੰਜਵਾ, ਬਿਰਥਾ ਪ੍ਰਵਾਸਾ ਲੋਕ, ਠਾਕਰ ਪ੍ਰਭ ਤੇਰੀ ਟੇਕ, ਅਵਰ ਛੂਟੀ ਸਭਿਆਸ, ਅਚਿੰਤ ਠਾਕਰ ਪੇਟੇ ਗੁਣਤਾਸ, ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ, ਰਾਓ ਤੁਮੇ ਕਾਰਨ ਕਰਨ, ਚਰਨ ਕਮਲ ਹਰ ਸਰਨ, ਮਨ ਤਨ ਹਰ ਉਈ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓਟ ਸਦੀਵ, ਜਾਂ ਕੇ ਕੀਨੇ ਹੈ ਜੀਵ, ਸਿਮਰਤ ਹਰ ਕਰਤ ਨਿਧਾਨ, ਰਾਖਨ ਹਾਰ ਨਿਧਾਨ, ਸਰਬ ਕੀ ਰੇਨ ਹਵੀਜੇ, ਆਪ ਮਟਾਏ ਮਲੀਜੇ, ਅੰਦਨ ਧਿਆਈਏ ਨਾਮ, ਸਫਲ ਨਾਨਕੇ ਹੁਕਾਮ, ਰਾਮ ਕਲੀ ਮਹੱਲਾ ਪੰਜਵਾਂ, ਕਾਰਨ ਕਰਨ ਕਰੀਮ, ਸਰਬ ਪ੍ਰਿਤਪਾਲ ਰਹੀਮ, ਅੱਲਾ ਲੱਖ ਅਪਾਰ, ਖੁਦ ਖੁਦਾਏ ਵੱਟ ਬੇਸਮਾਰ, ਹੋਏ ਨਮੋ ਭਗਵੰਤ ਗੁਸਾਈ, ਖਾਲਕ ਰਵ ਰਿਹਾ ਸਰਬ ਠਾਈ, ਰਾਓ ਜਗਨਨਾਥ ਜਗ ਜੀਵਨ ਮਾਧੋ, ਪਉ ਪੰਜਨ ਰਿਧਮਾਏ ਅਰਾਧੋ, ਰਿਖੀ ਕੇਸ਼ ਗੋਪਾਲ ਗੋਵਿੰਦ, ਪੂਰਨ ਸਰਬਤਰ ਮੁਕੰਦ, ਮਿਹਰਵਾਨ ਮੌਲਾ ਤੁਹੀਂ ਏਕ, ਪੀਰ ਪਕੰਬਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੀਬ ਤੇ ਪਾਕ, ਨਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ, ਬਾਸ ਦੇ ਬਸਤ ਸਭ ਲਾਏ, ਲੀਲਾ ਕਿਛ ਲਖੀ ਨਾ ਜਾਏ, ਮੇਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇ ਸਿਰਜਨ ਹਾਰ, ਕਹੋ ਨਾਨਕ ਗੁਰ ਹੋਏ ਭਰਮ, ਏਕੋ ਅਲੋ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕਹਿ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕਹਿ ਚਰਨ ਕਮਲ ਮਨ ਵਸੇ, ਮਹਾਂ ਬਿਕਾਰ ਤੰਤੇ ਸਭ ਨਸੇ, ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ, ਜੋਤੀ ਜੋਤ ਸਮਾਨੀ, ਰਾਓ ਤ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਬਿਨਾਸੀ, ਰਹਿਣ ਦਿਨਸ ਪ੍ਰਭ ਸੇਵਕ ਮਾਨੀ, ਹਰ ਮਿਲਨੇ ਕੀ ਇਹ ਨਿਸ਼ਾਨੀ, ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਲਾ ਕਰਮ ਬਣਿਆ, ਹਰ ਕੇ ਗੁਣ ਨਿਦਰਸਨਾ ਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਰੇਨ ਭਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ, ਜਿਸ ਭੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੇ, ਕਰ ਕਿਰਪਾ ਪੂਰਨ ਭਗਵਾਨ, ਰਾਓ ਗੁਰ ਕੀ ਕੀਰਤ ਜਪੀ ਹਰਨਾਓ, ਗੁਰ ਕੀ ਭਗਤ ਸਦਾ ਗੁਣ ਗਾਓ, ਗੁਰ ਕੀ ਸੁਰਤ ਨਿਕਟ ਕਰ ਜਾਣ, ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਬਚਨੀ ਸੰਸਰ ਸੁਖ ਦੁਖ, ਕਦੇ ਨਾ ਵਿਆਪੇ ਤਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸਿੰਦ, ਗੁਰਚਰਨੀ ਜਾਂਕਾ ਮਨ ਲਾਗਾ, ਨਾਨਕ ਦਾਸਤਾ ਨਾਨਕ ਦਾਸ ਪੂਰਨ ਭਾਗਾ, ਰਾਮ ਕਲੀ ਮਹੱਲਾ ਪੰਜਵਾਂ, ਕਿਸ ਪਰਵਾਸੇ ਵਿਚਰੇ ਪਵਨ, ਮੂੜ ਮੁਗਧ ਤਿਰ ਸਗਲੀ ਕਵਨ, ਰਾਮ ਸੰਗੀਤ ਤਿਸ ਗਤ ਨਹੀਂ ਜਾਣੇ, ਪੰਚ ਬਟਵਾਰੇ ਸੇ ਮੀਤ ਕਰ ਮਾਨੇ, ਸੋ ਕਰ ਸੇਵ ਜਿਤ ਉਦਰੇ ਮੀਤ, ਗੁਣ ਗਾ ਵੇਰਵੀਏ ਦਿਨ ਰਾਤੀ, ਸਾਧ ਸੰਕਰ ਮਨ ਕੀ ਪ੍ਰੀਤ, ਰਹਾਓ ਜਨਮ ਬਿਆਨ ਓਂਕਾਰ ਅਰਮਾਇਆ, ਕਾਮਨ ਆਵੇ ਸੋ ਕਾਰ ਕਮਾਵੇ, ਆਪ ਬੀਜਾ ਪੇ ਹੀ ਖਾਵੇ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੇ ਜੋ ਕਿਰਪਾ ਹੋਏ, ਪਤਤ ਪਨੀਤ ਪ੍ਰਭ ਤੇਰੂ ਨਾਮ, ਆਪਣੇ ਦਾਸ ਕੋ ਕੀਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਨ ਗਈ ਨਾਨਕ ਪ੍ਰਭ ਤੇਰੀ, ਰਾਮ ਕਲੀ ਮਹੱਲਾ ਪੰਜਵਾਂ, ਹੇ ਲੋਕ ਸੁਖੇ ਇਹ ਲੋਕੇ ਸੁਖ ਪਾਇਆ, ਨਹੀਂ ਭੇਟ ਧਰਮ ਰਾਇਆ, ਦਰਗੇ ਸੋਭਾਵੰਤ, ਫੁਨ ਗਰਭ ਨਹੀਂ ਬਸੰਤ,
ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦਿਨ ਵਰਨਾਮਾ ਪੂਰਬ ਸੰਯੋਗ ਮਲਾਈ ਰਹਾਉ। ਗੁਰ ਕਹਿ ਚਰਨ ਚਿਤ ਲਾਗਾ, ਤਨ ਤਨ ਸੰਯੋਗ ਸੁਭਾਗਾ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲਵੇ ਖਦੂਕ ਸਗਲੇ ਮੇਰੇ ਲਾਥੇ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ। ਜਨ ਕਾ ਸਫਲ ਦਰਸ਼ਨ ਡੀਠਾ, ਨਾ ਪ੍ਰਭੂ ਕਾ ਘਟ ਘਟ ਬੂਠਾ। ਮਿਟਾਣੇ ਸਭ ਕਲ ਕਲੇਸ਼, ਜਿਸ ਤੇ ਹੋਜਿਆ ਤਿਸ ਮੈਂ ਪਰਵੇਸ਼। ਪ੍ਰਗਟੇ ਅਨੂਪ ਗੋਵਿੰਦ, ਪ੍ਰਭ ਪੂਰੇ ਨਾਨਕ ਬਖਸਿੰਦ। ਰਾਮ ਕਲੀ ਮਹੱਲਾ ਪੰਜਵਾਂ, ਗਊ ਕੋ ਚਾਰੇ ਸਰਦੂਲ। ਕੌਡੀ ਕਾ ਲਾਖ ਹੁਆ ਮੂਲ, ਬੱਕਰੀ ਕੋ ਹਸਤੀ ਪ੍ਰਿਤ ਪਾਲੇ। ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ। ਬਰਨਾ ਸਾਕੋ ਬਹੁ ਗੁਣ ਤੇਰੇ ਰਹਾਓ। ਦੀਸਤ ਮਾਸ ਨ ਖਾਏ ਬਿਲਾਈ, ਮਹਾਂ ਕਸਾਬ ਸ਼ੂਰੀ ਛੱਟ

ਜਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ ਚਿੰਤ ਮਿਟਾਈ, ਆਠ ਪੈਰ ਪ੍ਰਭ ਕਾ ਜਪ ਜਾਪ, ਨਾਨਕ ਰਾਖਾ ਹੁਆ ਆਪ, ਰਾਗ ਰਾਮ ਕਲੀ ਮਹੱਲਾ ਪੰਜਵਾਂ, ਪੜਤਾਲ ਕਰ ਤੀਜਾ ਏਕ ਓਂਕਾਰ, ਸਤਿਗੁਰ ਪ੍ਰਸਾਦ ਨਰ ਹਰੇ ਨਮਸਕਾਰ, ਜਲਨ ਥਲਨ ਬੁਸੁਧ ਗਗਨ ਏਕ ਏਕ ਓਂਕਾਰ, ਰਾਉ ਹਰਨ ਤਰਨ ਪੁਨ ਪੁਨੇ ਕਰਨ, ਨੈ ਗਿਰੇ ਨਿਰਹਰੰ ਗੰਭੀਰ ਤੀਰ ਨ ਹੀਰ ਊਚ, ਮੂਚ ਅਪਾਰੰ ਕਰਨ ਕੇਲ ਗੁਣਿਆ ਮੂਲ ਨਾਨਕ ਬਲਿਹਾਰੰ, ਰਾਮ ਕਲੀ ਮਹੱਲਾ ਪੰਜਵਾਂ, ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਚਲੇ, ਕਣਕ ਕਾਮਨੀ ਰਾਉ ਭੰਡਾਰ ਦਰਬ ਅਰਬ ਖਰਬ, ਖੇਬ ਲੀਲਾ ਮਨਸਦਾਰੇ ਨੈ ਸੰਗ ਗਾਮਨੀ, ਸੁੱਤ ਕਲੱਤਰ ਪ੍ਰਾਤ ਮੀਤ ਉਰਜ ਪਰਿਓ, ਪਰਮ ਮੋਇਆ ਬਿਰਖ ਸ਼ਾਮਨੀ, ਚਰਨ ਕਮਲ ਸਰਨ ਨਾਨਕ ਸੁਖ ਸੰਤ ਪਾਮਨੀ, ਏਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਮਾ ਤੇ ਪੁਦੇ, ਰੇ ਮਨ ਓਟ ਲਿਓ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੇ, ਪਾਵੇ ਪਦ ਨਿਰਬਨਾ, ਰਾਓ ਬਟ ਭਾਗੀ ਤੇ ਜਨ ਕੋ ਜਾਨੋ, ਸੋ ਹਰ ਕੇ ਗੁਣ ਗਾਵੇ, ਜਨਮ ਜਨਮ ਕਹਿ ਪਾਪ ਖੋਏ ਕਹਿ, ਫੁਨ ਬੇਕੁੰਠ ਸਦਾਵੇ, ਅਜਾ ਮਾਲਕੋ ਅੰਤ ਕਾਲ ਮੇ ਨਰਾਇਣ ਸੁਧਿਆਈ, ਜਾਂ ਗਤ ਹੋ ਗੁਜੁਗੀ ਸਿਰ ਬਾਛਤ, ਸੋ ਗਤ ਛਿਨ ਮੈਂ ਪਾਈ, ਨਾਹਨ ਗੁਰ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਧ ਰਾਮ ਕੋ ਦੇਖੋ, ਅਭੇ ਦਾਨ ਤੈ ਦੀਨਾ, ਰਾਮ ਕਲੀ ਮਹੱਲਾ ਨਾਵਾਂ, ਸਾਧੂ ਕੌਣ ਯੁਗ ਤਿਅਬ ਕੀਜੇ, ਜਾਂ ਤੇ ਦੁਰਮਤ ਸਗਲ ਬਿਨਾਸੀ, ਰਾਮ ਭਗਤ ਮਨ ਪੀਜੈ, ਰਾਉ ਮਨ ਮਾਇਆ ਮੈਂ ਉਰਜ ਰਿਓ ਹੈ, ਬੂਝੇ ਨੈ ਕੁਛ ਗਿਆਨਾ, ਕੌਣ ਨਾਮ ਜਗ ਜਾ ਕੇ ਸਿਮਰੇ, ਪਾਵੇ ਪਦ ਨਿਰਬਾਨਾ, ਪਏ ਦਿਆਲ ਕਿਰਪਾਲ ਸੰਤ ਜਨ, ਤਬ ਇਹ ਬਾਤ ਬਤਾਈ, ਸਰਬ ਧਰਮ ਮਾਨੋ ਤੇ ਕੀ ਹੈ, ਜੈ ਪ੍ਰਭ ਕੀਰਤ ਗਾਈ, ਰਾਮ ਨਾਮ ਨਾ ਦਿਸਰ ਬਾਸਰ ਮੈਂ, ਨਿਮਕੇ ਗੁਰ ਤਾਰੇ, ਜਮ ਕੋ ਤ੍ਰਾਸ ਮਿਟੇ, ਨਾਨਕ ਤੈ ਆਪਣੋ ਜਨਮ ਸਵਾਰੇ, ਰਾਮ ਕਲੀ ਮਹੱਲਾ ਨਾਮਾ, ਪ੍ਰਾਣੀ ਪ੍ਰਾਣੀ ਨਰਾਇਣ ਸੁਧ ਲਿਹੋ, ਛਿਨ ਛਿਨ ਔਧ ਕਟੇ, ਨਿਸ ਬਾਸਰ ਬਿਰਤਾ ਜਾ ਤਹਿ ਦੀ, ਰਾਓ ਤਰਨਾਪੋ ਬਿਖੇਣ ਸਿਉ ਖੋਇਓ, ਬਾਲ ਪਨ ਅਗਿਆਨਾ, ਬਿਰਧ ਪਿਓ ਅਜੂ ਨਹੀਂ ਸਮਝੇ, ਕੌਣ ਕੁਮੁਤ ਉਰ ਜਾਨਾ, ਮਾਨਸ ਜਨਮ ਦਿਓ ਜੈ ਠਾਕਰ, ਸੋ ਤੈ ਕਿਉਂ ਵਿਸਾਰਿਓ, ਮੁਕਤ ਹੋਤ ਨਰ ਜਾਂ ਕੇ ਸਿਮਰੇ, ਨਿਮਕ ਨ ਤਾਂ ਕੋ ਗਾਇਓ, ਮਾਇਆ ਕੋ ਮਦ ਕਾਂ ਕਰਤੈ, ਸੰਗ ਨ ਕਾਹੂ ਜਾਈ, ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਅੰਤ ਸਹਾਈ, ਰਾਮ ਕਲੀ ਮਹੱਲਾ ਪਹਿਲਾ, ਅਸ਼ਟਪਦੀਆਂ ਏਕ ਓਂਕਾਰ ਸਤਿਗੁਰ ਪ੍ਰਸਾਦ, ਸੋਈ ਚੰਦ ਚੜੇ ਸਿਤਾਰੇ, ਸੋਈ ਦਿਨਿਅਰ ਤਪਤ ਰਹੇ, ਸਾ ਧਰਤੀ ਸੋ ਪੌਣ ਚਲਾਰੇ, ਜੁਗ ਜੀ ਖੇਲੇ ਥਾਂ ਕੈਸੇ, ਜੀਵਨ ਤਲਬਨਵਾਰ ਹੋਵੇ ਪਰਵਾਨਾ ਕਰੇ ਤਗਾਨਾ, ਕੱਲ ਖਨ ਵਿਚਾਰ ਰਾਓ, ਕਿਤੇ ਦੇਸ ਨਾ ਆਇਆ, ਸੁਣੀਏ ਤੀਰਥ ਪਾਸ ਨ ਬੈਠਾ, ਦਾਤਾ ਦਾਨ ਕਰੇ ਤੈ ਨਾਈ, ਮੈਂ ਲਿਓ ਸਾਰ ਨ ਬੈਠਾ, ਜੇ ਕੋ ਸਤ ਕਰੇ ਸੋਚੀ ਜੇ, ਤਪ ਕਰ ਤਪ ਨ ਹੋਈ, ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲਖਨ ਆਈ, ਜੇ ਸਖਦਾਰੀ ਤਿਸੇ ਖੁਵਾਰੀ, ਚਾਕਰ ਕਹੇ ਡਰਨਾ, ਜਾਂ ਸਿਖਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ, ਆਖ ਗੁਨਾ ਕਲ ਆਈ ਹੈ, ਤੈ ਜੁਗ ਕੇਰਾ ਰਿਹਾ, ਤਪਾਵ ਜੇ ਗੁਣ ਤੈ ਤੈ ਪਾਈ ਹੈ, ਰਹਾਓ ਕਲ ਕਲ ਵਾਲੀ ਸਰਾ ਨਬੇੜੀ, ਕਾਜੀ ਕ੍ਰਿਸ਼ਨਾ ਹੋਆ, ਬ੍ਰਹਮ ਬਾਣੀ ਬ੍ਰਹਮਾ ਬੇਦ ਅਥਰਨ, ਕਰਨੀ ਕਿਰਤ ਰਿਹਾ ਪਤ ਵਿਨ ਪੂਜਾ, ਪਤ ਵਿਨ ਪੂਜਾ ਸਤ ਵਿਨ ਸੰਯਮ, ਜਤ ਵਿਨ ਕਾਹੇ ਜਨੇਊ, ਨਾਵੋ ਤੋਵੋ ਤਿਲਕ ਚੜਾਵੋ, ਸੱਚ ਵਿਨ ਸੋਚ ਨ ਹੋਈ, ਕਲ ਪਰਵਾਨ ਕਤੇਵ ਕੁਰਾਨ, ਪੋਥੀ ਪੰਡਤ ਰਹੇ ਪ੍ਰਾਨ, ਨਾਨਕ ਨਾਉ ਪਿਆ ਰਹਿਮਾਨ, ਕਰ ਕਰਤਾ ਤੂੰ ਏਕੋ ਜਾਨ, ਨਾਨਕ ਨਾ ਮਿਲੇ ਵਡਿਆਈ, ਤੂੰ ਉੱਪਰ ਕਰਮ ਨਹੀਂ, ਜੇ ਕਰ ਹੋਦੇ ਮੰਗਣ ਜਾਈਏ, ਫਿਰ ਉਹ ਲਾਮਾ ਮਿਲੇ ਤਈ, ਰਾਮ ਕਲੀ ਮਹੱਲਾ ਪਹਿਲਾ, ਜਗ ਪਰ ਬੋਧੋ ਮੜੀ ਵਿਦਾਵੋ, ਵਾਸਨ ਤਿਆਗ ਕਹੇ ਸੱਚ ਪਾਵੋ, ਮਮਤਾ ਮੋਇ ਕਾਮ ਨਿਤਕਾਰੀ, ਨਾ ਉਹ ਤੂਤੀ ਨਾ ਸੰਸਾਰੀ, ਜੋਗੀ ਬੈਸਰ ਹੋ ਦੁਪਤਾ ਦੁੱਖ ਪਾਗੇ, ਕਰ ਕਰ ਮੰਗਤ ਲਾਜ ਨ ਲਾਗੇ, ਰਹਾਉ ਗਾਵੇ ਗੀਤ ਨ ਚੀਨੇ ਆਪ, ਕਿਉਂ ਲਾਗੇ ਨਵੇਰੇ ਪ੍ਰਤਾਪ, ਗੁਰ ਕਹਿ ਸ਼ਬਦ ਰਚੇ ਮਨ ਪਾਏ, ਭਿਖਿਆ ਸਹਿਜ ਵਿਚਾਰੀ ਖਾਏ, ਭਸਮ ਚੜਾਏ ਕਰੇ ਪਖੰਡ, ਮਾਇਆ ਮੋਹ ਸਹਿਜ ਜਮ ਡੰਡ, ਫੂਟੇ ਖਾਪਰ ਭੀਖ ਨ ਪਾਏ, ਬੰਧਨ ਬਾਂਧਿਆ ਆਵੇ ਜਾਏ, ਬਿੰਦ ਨ ਰਾਖੇ ਜਤੀ ਕਹਾਵੇ, ਮਾਈ
माई मांगत त्रै लुभावे, निर्दया नहीं ज्योति उचाला, बूढ़त बूढ़े सर्ब जंजाला, पेख करे खिनता बो बटुआ, झूठे खेल खेल ले वो नटुआ, अंतर अगन अगन चिंता बो जारे, विनकर्मा कैसे उतरस पारे, मुंद्रा फटक बनाई कान, मुक्त नहीं विद्या ज्ञान, जेबा इंद्री साधल बाना, पशु पै नहीं मिटे नसाना, त्रैबद लोगा त्रैबद जोगा, शब्द विचारे चूक सजोगा, उजल साचे सुशब्द सोए, जोगी जुगत विचारे सोए, तुझ पै नौ ने तू करने जोग, थाप थापे करने सुहोग, जत संयम सच सुजीत, नानक जोगी त्रै पवन मीत, राम कलीमा ला पहला, खट मट देही मन बेरागी, सुरत शब्द तुन अंतर जागी, वाजे अनद मेरा मन लीना, गुरबचनी सच नाम पतीना, प्राणी राम भगत सुख पाइए, गुरमुख हर हर मीठा लागै, हर हर नाम समाइए, रहाओ माया मोह विवरच समाए, सतगुर भेटे मेल मलाए, नाम रतन निर्मूल कहीरा, तितराता मेरा मन तीरा, होमे ममता रोग न लागे, राम भगत जम का पौ पागे, जम जंदार न लागे मोए, निर्मल नाम हृदय हर सोए, शब्द विचार पय निरंकारी, गुरमत जागे दुरमत परहारी, अंधन जाग रहे लिवलाई, जीवन मुक्त गति अंतर पाई, अल्पत गुफा में रहे नरारे, तस्कर पंच शब्द सिंगारे, पंच कर जाए न मन डुलाए, सहज निरंतर ओ समाए, गुरमुख जाग रहे अतूता, सदबेरागी तत् परोता, जग सूता मर आवे जाए, बिन गुर शब्द न सो जी पाए, अनद शब्द वजे दिन राती, अवगत की गत गुरमत जाती, तो जानी जा शब्द पछानी, एको रवरे आ निर्बानी, सुन समाज सहज मन राता, तज हो लोभा एको जाता, गुर चेले अपना मन मान्या, नानक दूजा मीठ समान्या, राम कली महला पहला, साहा गने न करे विचार, साहे ऊपर एक ओंकार, जिस गुर मिले सोई बित जाने, गुरमत होए तो हुकम पछाने, झूठ न बोल पांडे सच कहिए, होमे जाए शब्द कर लइए, रहो गण गण ज्योत कांडी कीनी, पढ़े सनामे तत् न चीनी, सबसे ऊपर गुर शब्द विचार, होर कथनी बदो न सगली चार, नावे धोवे पूजे सैला, बिना राते मैलो मैला, गर्भ नुहार मिले प्रसारत, मुक्त प्राण जप हर किरतारत, वाचे वादन बेद बिचारे, आप डुबे क्यों पितरा तारे, कट कट ब्रह्म चीने जन कोए, सतगुर मिले तसो जी होए, गंत गणिए संसा दुख जीए, गुर की सरन पवे सुख थीए, कर अपराध सरन हम आया, हर गुर हर भेटे पुरब कमाया, गुर सरन आइए ब्रह्म न पाइए, परम भलाइए जन्म मर आइए, जमदर बादो मरे बिकार, नारि दे नाम ना शब्दे अचार, एक पांधे पंडित मिसर कहावे, दुपता राते महल न पावे, जिस गुर प्रसादी नाम आधार, कोट मदेसो जन अपार, एक बुरा भला सच एको, बूझ ज्ञानी सतगुर की टेके, गुरमुख विरली एको जानिया, आवन जाना मेट समानिया, जिनकै हृदय कंकार, सर्ब गुणी साचा विचार, गुर कै पाने कर्म कमाए, नानक साचे सास समाए, राम कलीमा ला पहला, हठ इन ग्रह कर आया कीजे, वर्त वर्त तपन कर मन नहीं चीजे, राम नाम सर अवर न पूजे, गुर सेव मना हर जन संकीजे, जामन जदार नहीं सके, सरपन डस न सके, रस पीजे राओ, वाद पड़े रागी जग पीजे, त्रैगुण बिख्या जन्म रीजे, राम नाम बिन दुख सहीजे, चाड़स पवन सिंह आसन पीजे, न्योली कर्म खट कर्म करीजे, राम नाम बिन बिरथा सास लीजे, अंतर पंच अगन क्यों तीर्थ परमीजे, मन नहीं सूचा क्या सोच करीजे, किरत प्या दोष कहो दीजे, अन्न न खाए दी दुख पाए दुख दीजे, बिन गुर ज्ञान तृप्त नहीं थीजे, मनमुख जन्मे जन्म मरीजे, सतगुर पूज संगत जन कीजे, मन हर राचे न जन्म मरीजे, राम नाम बिन क्या कर्म कीजे, उदर दूदर पास तरीजे, तुरकी सेवा राम रवीजे, नानक नाम मिले कृपा प्रभ कीजे, राम कली महला पहला, अंतर उत्पज अवर न कोई, जो कही ऐसो प्रवते होई, जुगो जगंतर साहेब सचोई, उत्पत परलो अवर न कोई, ऐसा मेरा ठाकर गैर गबीर, जिन जपया तेनी सुख पाया, हर के नाम लगे जमतीर, राहो
ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅੰਮ੍ਰਿਤ ਤੋਲ, ਜੇਬਾ ਸੋਚੀ ਸਾਚਾ ਬੋਲ, ਕਰਦਰ ਸਾਚਾ ਨਾਹੀ ਰੋਲ, ਇੱਕ ਬਣ ਮੈਂ ਬੇਸੈ ਡੂਗਰ ਸਥਾਨ, ਨਾ ਵਿਸਾਰ ਪੱਚੇ ਅਭਿਮਾਨ, ਨਾ ਬਿਨਾਂ ਕਿਆ ਗਿਆਨ ਧਿਆਨ, ਗੁਰਮੁਖ ਪਾਵੇ ਦਰਗੇ ਮਾਨ, ਹੱਠ ਹੰਕਾਰ ਘਰੇ ਨਹੀਂ ਪਾਵੇ, ਪਾਠ ਪੜ੍ਹੇ ਲੈ ਲੋਕ ਸੁਨਾਵੇ, ਤੀਰਥ ਭਰਮ ਸਭਿਆਦ ਨਾ ਜਾਵੇ, ਨਾ ਬਿਨਾਂ ਕੈਸੇ ਸੁਖ ਪਾਵੇ, ਯਤਨ ਕਰੇ ਬਿੰਦ ਕਿਛ ਨਹਾਈ, ਮਨੁਆ ਡੋਲੇ ਨਰਕੇ ਪਾਈ, ਜੰਪੁਰ ਬਾਧੇ ਲਏ ਸਜਾਈ, ਬਿਨਾਂ ਵੇ ਜਿਉਂ ਜਲ ਬਲ ਜਾਈ, ਸਿੱਧ ਸਾਧਕ ਕੀਤੇ ਮਨ ਦੇਵਾ, ਟਿੰਗ ਰਹਿਤ ਪਤਾਵੇ ਭੀਵਾ, ਸ਼ਬਦ ਵਿਚਾਰ ਗਏ ਗੁਰੂ ਸੇਵਾ, ਮਨ ਤਨ ਨਿਰਮਲ ਬਾਨ ਭੀਵਾ, ਕਰਮ ਮਿਲੇ ਭਾਵੇ ਸਚਨਾਓ, ਤੁਮ ਸਰਨਾਗ ਧਰੋ ਸੁਭਾਓ, ਤੁਮ ਤੇ ਉਪਜਿਓ ਭਗਤੀ ਪਾਓ, ਜਪ ਜਪਾਓ ਗੁਰਮ ਕਰ ਨਾਓ, ਹੋਮੇ ਗਰਭ ਜਾਏ ਮਨ ਪੀਨੇ, ਝੂਠ ਨਾ ਪਾਵ ਸੁਪਖੰਡ ਕੀਨੇ, ਬਿਨ ਗੁਰ ਸ਼ਬਦ ਨਹੀਂ ਕਰ ਬਾਰ, ਨਾਨਕ ਗੁਰਮੁਖ ਤੱਤ ਵਿਚਾਰ, ਰਾਮ ਕਲੀ ਮਹੱਲਾ ਪਹਿਲਾ, ਜਿਉਂ ਆਇਆ ਤਿਉਂ ਜਾਵੋ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਜਿਉਂ ਰਸ ਭੋਗੇ ਤਤ ਦੁੱਖ ਲਾਗੇ, ਨਾਮ ਵਿਸਾਰ ਭਵ ਜਲ ਪਿਆ, ਤਨ ਧਨ ਦੇਖਤ ਗਰਭ ਗਿਆ, ਕਣਕ ਕਾਮਨੀ ਸਿਉਂ ਹੇਤ ਵਧਾਇਆ, ਕਿ ਨਾ ਵਿਸਾਰੇ ਭਰਮ ਗਿਆ ਰਹਾਉ, ਜਤ ਸਤ ਸੰਯਮ ਸੀਲ ਨ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ, ਪੁੰਨ ਦਾਨਿਸ਼ ਨਾਨ ਨ ਸੰਯਮ, ਸਾਧ ਸੰਗਤ ਬਿਨ ਬਾਤ ਜਯਾ, ਲਾਲਚ ਲਾਗੇ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਿਆ, ਜਾਂ ਜਮਤਾਏ ਕੇਸ ਗਏ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ, ਐਨਸ ਨਿੰਦਾ ਤਾਤ ਪਰਾਈ, ਹਿਰਦੇ ਨਾਮ ਨਾ ਸਰਬ ਦਇਆ, ਬਿਨ ਗੁਰ ਸ਼ਬਦ ਨ ਗਤ ਪਤ ਪਾਵੇ, ਰਾਮ ਨਾਮ ਬਿਨ ਨਰਕ ਗਿਆ, ਖਿਨ ਮੈਂ ਵੇਸ ਕਰੇ ਨਟੂਆ ਜਿਉਂ, ਮੋਹ ਪਾਪ ਮੈਂ ਗਲਤ ਗਿਆ, ਇਤਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੇ ਮਗਨ ਪਿਆ, ਕਰੇ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ, ਹੋਮੇ ਰੋਗ ਮਹਾਂ ਦੁੱਖ ਲਾਗਾ, ਗੁਰਮਤ ਲੇਵੋ ਰੋਗ ਗਿਆ, ਸੁਖ ਸੰਪਤ ਕੋ ਆਵਤ ਦੇਖੇ, ਸਾਗਤ ਮਨ ਅਭਿਮਾਨ ਪਿਆ, ਜਿਸ ਕਾ ਏ ਤਨ ਧਨ ਜੋ ਫਿਰ ਲੇਵੇ, ਅੰਤਰ ਸੰਸਾ ਦੁੱਖ ਪਿਆ, ਅੰਤ ਕਾਲ ਕੇ ਸਾਥ ਨ ਚਾਲੇ, ਜੋ ਦੀਸੇ ਸਭ ਤਿਸੇ ਮਿਆ, ਅੰਤ ਪੁਰਖ ਅਪਰਮ ਪਰਸੋ ਪ੍ਰਭ ਹਰ ਨਾਮ ਰੀਦੇ ਲੈ ਪਾਰ ਪਿਆ, ਮੂਏ ਕੋ ਰੋਵੇ ਕਿਸ ਨਾਵੇਂ, ਪੈ ਸਾਗਰ ਅਸਰਾਲ ਪਿਆ, ਦੇਖ ਕਟੰਬ ਮਾਇਆ ਗ੍ਰਹਿ ਮੰਦਰ, ਸਾਗਤ ਜੰਜਾਲ ਪਾਰਾਲ ਪਿਆ, ਜੋ ਆਏ ਤਿਨੇ ਪੜਾਏ ਚਾਲੇ, ਤਿਨੇ ਬੁਲਾਏ ਲਿਆ, ਜੋ ਕਿਛ ਕਰਨਾ ਸੋ ਕਰ ਰਿਹਾ, ਬਖਸ਼ਣ ਹਾਰੇ ਬਖਸ਼ ਲਿਆ, ਜਿਨੇ ਚਾਖਿਆ ਰਾਮ ਰਸੈਨ, ਤਿਨ ਕੀ ਸੰਗਤ ਖੋਜ ਪਿਆ, ਰਿੱਧ ਸਿੱਧ ਬੁੱਧ ਗਿਆਨ ਗੁਰ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ, ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਸੁਖ ਤੇ ਬਿਰਕਤ ਪਿਆ, ਆਪ ਮਾਰੂ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਯਮ ਸਾਜ ਦੜਾਇਆ, ਸਾਜ ਸ਼ਬਦ ਰਸ ਲੀਨਾ, ਮੇਰਾ ਗੁਰਦਿਆਲ ਸਦ ਰੰਗ ਲੀਨਾ, ਐਨਸ ਰਹੇ ਕਲਿਵ ਲਾਗੀ, ਸਾਚੇ ਦੇਖ ਪਤੀਨਾ, ਰਹਾਓ ਰਹੇ ਗਗਨ ਪ੍ਰਦਿਸ਼ਟ ਸਮੇਸਰ, ਅਨੰਦ ਸ਼ਬਦ ਰੰਗੀਨਾ, ਸਤ ਬਦ ਕਪੀਨ ਭਰਪੁਰ ਲੀਨਾ, ਜੇਬਾ ਰੰਗ ਰੰਗ ਰਸੀਨਾ, ਮਿਲੇ ਗੁਰ ਸਾਚੇ ਜਨ ਰਚ ਰਾਚੇ, ਕਿਰਤ ਵਿਚਾਰ ਪਤੀਨਾ, ਏਕ ਮੈਂ ਸਰਬ ਸਰਬ ਮੈਂ ਏਕਾ, ਏ ਸਤਿਗੁਰ ਦੇਖ ਦਿਖਾਈ, ਜਿਨ ਕੀ ਏ ਖੰਡ ਬ੍ਰਹਮੰਡਲ ਬ੍ਰਹਮੰਡਾ, ਸੋ ਪ੍ਰਭ ਲਖਨ ਨ ਜਾਈ, ਦੀਪਕ ਤੇ ਦੀਪਕ ਪ੍ਰਗਾਸਿਆ, ਤ੍ਰੈ ਭਵਨ ਜੋਤ ਦਿਖਾਈ, ਸੱਚੇ ਤਖਤ ਸੱਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ, ਮੋਹ ਗਿਆ ਬੇਰਾਗੀ ਜੋਗੀ, ਕਟ ਕਟ ਕੰਗੂਰੀ ਵਾਈ, ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਿਖਾਈ, ਰਾਮ ਕਲੀ ਮਹੱਲਾ ਪਹਿਲਾ, ਓ ਅਠ ਹਸਤ ਮੜੀ ਕਰ ਛਾਇਆ, ਧਰਨ ਗਗਨ ਕਲ ਤਾਰੀ, ਗੁਰਮੁਖ ਕੇਤੀ ਸ਼ਬਦ ਉਦਿਆਰੀ, ਸੰਤੋ ਰਹਾਓ ਮਮਤਾ ਮਾਰੋ ਮੈਂ ਸੋਖੇ, ਤ੍ਰੈਵਣ ਜੋਤ ਤੁਮਾਰੀ, ਮਨਸਾ ਮਾਰ ਮਨੇ ਮੈਂ ਰਾਖੇ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਰਤਿਆਂ ਨਾ ਹਦਵਾਜੇ, ਕਟ ਕਟ ਜੋਤ ਤੁਮਾਰੀ, ਪਰਪੰਚ ਬੇਨਤਈ ਮਨ ਰਾਖਿਆ, ਬ੍ਰਹਮ ਅਗਨ ਪਰਜਾਰੀ, ਪੰਚ ਤਤ ਮਿਲ ਐਨਸ ਦੀਪਕ, ਨਿਰਮਲ ਜੋਤਿ ਅਪਾਰੀ, ਰਬ ਸਸ ਲੋਕੇ ਤਨ ਕੰਗੂਰੀ, ਵਾਜੇ ਸ਼ਬਦ ਨਿਵਾਰੀ, ਸ਼ਿਵ ਨਗਰੀ ਮੈਂ ਆਸਨੀ ਉਦੂ, ਲੱਖ ਅਗੰਮ ਅਪਾਰੀ, ਕਾਇਆ ਨਗਰੀ ਮੈਂ ਏ ਮਨ ਰਾਜਾ, ਪੰਚ ਵਸੇ ਵਿਚਾਰੀ, ਸ਼ਬਦ ਰਵੇ ਆਸਨ ਕਰ ਰਾਜਾ, ਦਲ ਕਰੇ ਗੁਣਕਾਰੀ, ਕਾਲ ਬਿਕਾਲ ਕਹਿ ਕਹਿ ਬਪਰੇ, ਜੀਵਤ ਮੂਆ ਮਨ ਮਾਰੀ, ਬ੍ਰਹਮਾ ਵਿਸ਼ਨ ਮੇਛ ਇਕ ਮੂਰਤ, ਆਪੇ ਕਰਤਾ ਕਾਰੀ, ਕਾਇਆ ਸੋਧਤ ਰੇ ਭਵ ਸਾਗਰ, ਆਤਮ ਤੱਤ ਵਿਚਾਰੀ, ਗੁਰ ਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ, ਆਪੇ ਮੇਲ ਲਏ ਗੁਣਦਾਤਾ, ਓਮੇ ਤ੍ਰਿਸ਼ਨਾ ਮਾਰੀ,
ਤ੍ਰੈ ਗੁਣ ਮੀਟੇ ਚੌਥੇ ਵਰਤੇ ਈਹਾ ਭਗਤ ਨਰਾਰੀ ਗੁਰਮੁਖ ਜੋਗ ਸ਼ਬਦੇ ਆਤਮ ਚੀਨੇ ਹਿਰਦੇ ਏਕ ਮਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਈਹਾ ਕਰਨੀ ਸਾਰੀ ਬੇਦ ਬਾਦਨ ਪਖੰਡੇ ਉਦੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਰਤਾ ਗੁਰਮੁਖ ਜੋਗ ਕਮਾਵੇ ਉਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਉਦੂ ਜੋ ਜੁਗਤ ਵਿਚਾਰੀ ਮਾਇਆ ਮੋਹ ਭਵ ਜਲ ਹੈ ਉਦੂ ਸ਼ਬਦ ਤਰੇ ਕੁਲ ਤਾਰੀ ਸ਼ਬਦ ਸੂਰ ਜਗਚਾਰੇ ਉਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਇਆ ਉਦੂ ਨਿਕਸੇ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਈ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰਮੇ ਦੀਆਂ ਮੁੰਦਰਾਂ ਕੰਨੀ ਪਾਈਆਂ ਜੋਗੀ ਖਿੰਤਾ ਕਰ ਤੂੰ ਦਇਆ ਆ ਮਨ ਜਨ ਭਭੂਤ ਲਾਏ ਜੋਗੀ ਤਾਂ ਤਿੰਨ ਭਵਨ ਤਿੰਨ ਲਿਆ ਐਸੀ ਕੰਗੂਰੀ ਵਜਾਏ ਜੋਗੀ ਜਿਤ ਕੰਗੂਰੀ ਅਨ ਦਵਾਜੇ ਅਰ ਸਿਉਂ ਰਹੇ ਲਿਵ ਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਾਂਦੜ ਕਰ ਆਸਨ ਵੈਸੇ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜਿਆ ਜੋਗੀ ਤਾਂ ਨਾਮ ਪੱਲੇ ਪਾਈ ਇੱਤ ਕੰਗੂਰੀ ਧਿਆਨ ਨ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਇੱਤ ਕੰਗੂਰੀ ਸ਼ਾਂਤ ਨ ਆਵੇ ਜੋਗੀ ਬਿਮਾਨਾ ਵਿੱਚੋਂ ਜਾਏ ਭਉ ਭਉ ਦੋਏ ਪੱਤ ਲਾਏ ਜੋਗੀ ਇਹ ਸਿਰ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੇ ਇਨ ਬਿਨ ਤ੍ਰਿਸ਼ਨਾ ਖੰਡੀ ਹੁਕਮ ਬੂਜੇ ਸੋ ਜੋਗੀ ਕਹੀਏ ਕਸਿਓ ਚਿਤ ਲਾਏ ਸੰਸਾ ਟੂਟੇ ਨਿਰਮਲ ਹੋਵੇ ਜੋਗ ਜੁਗ ਤੇ ਵਪਾਏ ਨਦਰੀ ਆਵਤਾ ਸਭ ਕਸ ਬਿਨਸੇ ਹਰ ਛੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟਾਂ ਵਿਛੋੜ ਪਰ ਪਵਨ ਕਰੇ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਏ ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਜੋਗ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨ ਜਾਏ ਗਵਾਇਆ ਹਰ ਕਾ ਨਾਮ ਉਖਤ ਹੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੁਝੈ ਜੋ ਜੁਤ ਸੋ ਪਾਏ ਜੋਗੀ ਕਾ ਮਾਰਗ ਬਿਖ ਮੈਂ ਜੋਗੀ ਜਿਸਨੂੰ ਨਦ ਕਰੇ ਸੋ ਪਾਏ ਅੰਤਰ ਬਾਰੇ ਕੋ ਵੇਖੇ ਵਿੱਚੋਂ ਭਰਮ ਚੁਕਾਏ ਵਿਨ ਵਜਾਏ ਕੰਗੂਰੀ ਵਾਜੇ ਜੋਗੀ ਸਾ ਕੰਗੂਰੀ ਵਜਾਏ ਕਹੇ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹਿ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਵਜਾਈ ਸੰਤੋ ਗੁਰਮੁਖ ਦੇ ਵਡਿਆਈ ਰਹਾਓ ਸੱਚ ਰਹੋ ਸਦਾ ਸਹਿ ਸੁਖ ਉਪਜੇ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੇ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਾ ਦੇਖੋ ਰਚਨਾ ਜੇ ਨ ਰਚਾਈ ਸੱਚਾ ਸ਼ਬਦ ਰਵੇ ਕਟੇ ਅੰਤਰ ਸੱਚੇ ਸਿਉ ਲਿਵ ਲਾਈ ਸਤ ਸੰਗਤ ਮੈਂ ਨਾਮ ਨਿਰਮੁਲਕ ਵੱਡੇ ਭਾਗ ਪਾਇਆ ਜਾਈ ਪਰਮ ਨ ਭੁੱਲੋ ਸਤਿਗੁਰ ਸੇਵੋ ਮਨ ਰਾਖੋ ਇਕਠਾਈ ਬਿਨ ਨਾਮੇ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੇ ਪਖੰਡ ਜੋਗ ਨਾ ਪਾਈ ਸ਼ਿਵ ਨਗਰੀ ਮੈਂ ਆਸਨ ਵੈਸੇ ਗੁਰ ਸ਼ਬਦੀ ਜੋਗ ਪਾਈ ਦਤੁਰ ਬਾਜੀ ਸ਼ਬਦ ਨਵਾਰੇ ਨਾਮ ਵਸੇ ਮਨ ਆਈ ਇਹੋ ਸ੍ਰੀ ਸਰਵਰ ਹੈ ਸੰਤੋਸ਼ ਨਾਨ ਕਰੇ ਲਿਵ ਲਾਈ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਚੇਤ ਨਾਮ ਚੇਤੇ ਨਾਈ ਬਿਨ ਨਾਵੇਂ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤੇ ਮੂਰਤ ਤ੍ਰੈ ਗੁਣ ਪਰਮ ਭਲਾਈ ਗੁਰਪ੍ਰਸਾਦੀ ਤਰੈ ਕੁੱਟੀ ਛੁੱਟੇ ਚੌਥੇ ਪਦਲੇ ਵਲਾਈ ਪੰਡਤ ਪੜੇ ਪੜਵਾਦ ਵਖਾਨੇ ਤਿੰਨ ਬੂਝ ਨ ਪਾਈ ਵਿਖਿਆ ਮਾਤੇ ਪਰਮ ਪਲਾਏ ਉਪਦੇਸ਼ ਕਹੇ ਕਿਸ ਪਾਈ ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾ ਨਾਮ ਨਾਮ ਨਿਧ ਪਾਈ ਮਨਸਾ ਮਾਰ ਮਨ ਸਹਿ ਸਮਾਨਾ ਬਿਨਸਨਾ ਉਸਤਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਨਾਲਮ ਜੋਤੀ ਜੋਤ ਮਲਾਈ ਹਉ ਗੁਰ ਸਲਾਈ ਸਦਾ ਆਪਣਾ ਜਿਨ ਸਾਚੀ ਬੂਝ ਬਜਾਈ ਨਾਨਕ ਇੱਕ ਕਹੇ ਬੇਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਰਲੱਭ ਹੈ ਸੰਤੋ ਕਹਿਣਾ ਕਛੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ
ਹਰ ਬਿਨ ਸਭ ਕੁਛ ਮਹਿਲਾ ਸੰਤੋ, ਕਿਆ ਹੋ ਪੂਜ ਚੜਾਈ, ਆ ਸੱਚ ਪਾਵੇ ਸੱਚ ਪੂਜਾ ਹੋਵੇ, ਭਾਣਾ ਮਨ ਵਸਾਈ, ਪੂਜਾ ਕਰੇ ਸਭ ਲੋਕ ਸੰਤੋ, ਮਨ ਮੁਖ ਥਾਏ ਨ ਪਾਈ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ, ਪਵਿੱਤ ਪਾਵਨ ਸੇ ਜਨ ਸਚਾਚੇ, ਇੱਕ ਸ਼ਬਦ ਲਿਵ ਲਾਈ, ਬਿਨ ਨਾਮੇ ਹੋਰ ਪੂਜਨ ਹੋਵੀ, ਭਰਮ ਭੁੱਲੀ ਲੁਕਾਈ, ਗੁਰਮੁਖੀ ਆਪ ਪਛਾਣੇ ਸੰਤੋ, ਰਾਮ ਨਾਮ ਲਿਵ ਲਾਈ, ਆਪੇ ਨਿਰਮਲ ਪੂਜ ਕਰਾਵੇ, ਗੁਰ ਸ਼ਬਦੀ ਥਾਏ ਪਾਈ, ਪੂਜਾ ਕਰੇ ਪਰ ਬਿਦ ਨੀ ਜਾਣੇ, ਦੂਜੇ ਪਾਏ ਮਨ ਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਵਸਾਈ, ਭਾਣੇ ਤੇ ਸਭ ਸੁਖ ਪਾਵੇ ਸੰਤੋ, ਅੰਤੇ ਨਾਮ ਸਖਾਈ, ਆਪਣਾ ਆਪਣਾ ਪਛਾਣੇ ਸੰਤੋ, ਕੂੜ ਕਰੇ ਵਡਿਆਈ, ਪਖੰਡ ਕੀਨੇ ਜਮ ਨਹੀਂ ਛੋਡੇ, ਲੈ ਜਾਸੀ ਪੱਤ ਗਵਾਈ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿੱਤ ਨਹੀਂ ਪਾਈ, ਇਹੋ ਮਨੁਆ ਸੁਨ ਸਮਾਧ ਲਗਾਵੇ, ਜੋਤੀ ਜੋਤ ਮਲਾਈ, ਸੁਣ ਸੁਣ ਗੁਰਮੁਖ ਨਾਮ ਵਖਾਣੇ, ਸਤ ਸੰਗਤ ਮੇਲਾਈ, ਗੁਰਮੁਖ ਗਾਵੇ ਆਪੇ ਗਵਾਵੇ, ਦਰ ਸੱਚੇ ਸੋਭਾ ਪਾਈ, ਸੱਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵ ਲਾਈ, ਪੈ ਭੰਜਨ ਅਤਿ ਪਾਪ ਨਖੰਜਨ, ਮੇਰਾ ਪ੍ਰਭ ਅੰਤ ਸਖਾਈ, ਸਭ ਕੁਛ ਆਪੇ ਆਪ ਵਰਤੇ, ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕਚੀਲ ਅਤਿ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਘਟ ਅੰਤਰ, ਕਰਤੇ ਆਪ ਸਵਾਰੀ, ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀ ਆਪਣੀ ਕਿਰਪਾ ਤਾਰੀ, ਇੱਕ ਭੇਖ ਕਰੇ ਫਿਰੇ ਅਭਿਮਾਨੀ, ਤੰਜੂਏ ਬਾਜੀ ਹਾਰੀ, ਇੱਕ ਅੰਦਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਤਾਰੀ, ਆਂਦਨ ਰਾਤੇ ਸਹਿਜੇ ਮਾਤੇ, ਸਹਿਜੇ ਹੋਮੇ ਮਾਰੀ, ਬੈ ਬਿਨ ਭਗਤ ਨ ਹੋਈ ਕਵੀ, ਪੈ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤੱਤ ਵਿਚਾਰੀ, ਆਪੇ ਆਪ ਕਰਾਏ ਕਰਤਾ, ਆਪੇ ਬਖਸ਼ ਭੰਡਾਰੀ, ਤਿਸ ਕਾ ਕਿਆ ਗੁਣਾ ਕਾ ਅੰਤ ਨ ਪਾਇਆ, ਉਗਾਵਾਂ ਸ਼ਬਦ ਵਿਚਾਰੀ, ਹਰ ਜਿਓ ਜਪੀ ਹਰ ਜਿਓ ਸਲਾਈ, ਵਿੱਚੋਂ ਆਪ ਨਵਾਰੀ, ਨਾਮ ਪਦਾਰਥ ਗੁਰ ਤੇ ਪਾਇਆ, ਖੁੱਟ ਸੱਚੇ ਭੰਡਾਰੀ, ਆਪਣੇ ਭਗਤਾਂ ਨੂੰ ਆਪੇ ਤੁੱਠਾ, ਆਪਣੀ ਕਿਰਪਾ ਕਰ ਕਲਤਾਰੀ, ਤਿੰਨ ਸੱਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਨ ਸ਼ਬਦ ਵਿਚਾਰੀ, ਜਿਓ ਪਿੰਡ ਸਭ ਕਿਸਤੇ, ਤਿਸ ਕਾ ਆਖਣ ਬਿਖਣ ਵਿਚਾਰੀ, ਸ਼ਬਦ ਲੱਗੇ ਸੇ ਜਨ ਨਿਸਤਰੇ, ਪਉ ਜਲ ਪਾਰ ਉਤਾਰੀ, ਬਿਨ ਅਰ ਸੱਚੇ ਕੋ ਪਾਰ ਨ ਪਾਵੇ, ਬੂਝੇ ਕੋ ਵਿਚਾਰੀ, ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਅਰ ਸ਼ਬਦ ਸਵਾਰੀ, ਕਾਇਆ ਕੰਚਨ ਸ਼ਬਦੇ ਰਾਤੀ, ਸੱਚੇ ਨਾਏ ਪਿਆਰੀ, ਕਾਇਆ ਅੰਮ੍ਰਿਤ ਰਹੀ ਭਰਪੂਰੇ, ਪਾਇਆ ਸ਼ਬਦ ਵਿਚਾਰੀ, ਜੋ ਪ੍ਰਭ ਖੋਜੇ ਸੋਈ ਪਾਵੇ, ਅਰ ਫੂਟ ਮੁਵੇ ਹੰਕਾਰੀ, ਬਾਧੀ ਬਿਨਸੇ ਸੇਵਕ ਸੇਵੇ, ਗੁਰ ਕੈ ਹਿਤ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ, ਹੋਮੇ ਤ੍ਰਿਸ਼ਨਾ ਮਾਰੀ, ਸਤਿਗੁਰ ਦਾਤਾ ਤਿਨੇ ਪਛਾਤਾ, ਜਿਸਨੂੰ ਕਿਰਪਾ ਤੁਮਾਰੀ, ਸਤਿਗੁਰ ਨੂੰ ਸੇਵੇ ਮਾਇਆ ਲਾਗੇ ਡੂਬ ਮੋਏ ਹੰਕਾਰੀ, ਜਿਚਰ ਅੰਤਰ ਸਾਜ ਤਿਚੜ ਸੇਵਾ ਕੀਜੇ, ਜਾਏ ਮਿਲੇ ਰਾਮ ਮਰਾਰੀ, ਅੰਦਿਨ ਜਾਗਤ ਰਹੇ ਦਿਨ ਰਾਤੀ, ਆਪਣੇ ਪ੍ਰਿਯ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਕਮਾਈ, ਆਪਣੇ ਗੁਰ ਵਿਟੋਂ ਬਲਿਆਰੀ, ਮਾਇਆ ਮੋਹ ਬਿਨ ਸਜਾਏਗਾ, ਉਪਰੇ ਸ਼ਬਦ ਵਿਚਾਰੀ, ਆਪ ਜਗਾਏ ਸੇ ਜਾਗੇ, ਗੁਰ ਕੇ ਸ਼ਬਦ ਵਿਚਾਰੀ, ਨਾਨਕ ਸੇਹੀ ਮੂਹੇ ਜੇ ਨਾਮ ਨ ਚੇਤੇ, ਭਗਤ ਜੀਵੇ ਵਿਚਾਰੀ, ਰਾਮ ਕਲੀ ਮਹੱਲਾ ਤੀਜਾ, ਨਾਮ ਖਜਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਅਗਾਈ, ਸੰਤੋ ਗੁਰਮੁਖ ਮੁਕਤ ਗਤ ਪਾਈ, ਇੱਕ ਨਾਮ ਵਸਿਆ ਘਟ ਅੰਤਰ, ਪੂਰੇ ਕੀ ਵਡਿਆਈ, ਰਾਓ ਆਪੇ ਕਰਤਾ ਆਪੇ ਭੁਗਤਾ, ਦਿੰਦਾ ਰਿਚਕ ਸੁਭਾਈ, ਜੋ ਕੁਛ ਕਰਨਾ ਸੋ ਕਰ ਰਿਹਾ, ਵਰਨ ਕਰਨਾ ਜਾਈ, ਆਪੇ ਸਾਜੇ ਸਿਸਤਿਓ ਪਾਏ, ਸਿਰ ਸਿਰ ਧੰਦੇ ਲਾਈ, ਤਿਸੇ ਸਰੇਵੋ ਤਾਂ ਸੁਖ ਪਾਵੋ, ਸਤਿਗੁਰ ਮੇਲ ਮਲਾਈ, ਆਪਣਾ ਆਪ ਆਪ ਉਪਾਏ, ਅਲੱਖ ਨ ਲਖਣਾ ਜਾਈ, ਆਪੇ ਮਾਰ ਜਵਾਲੇ ਆਪੇ, ਤਿਸਨੋ ਤਿਲ ਨ ਤਮਾਈ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ, ਸੇ ਵਡਭਾਗੀ ਜਿਨੇ ਕੋ ਜਾਤਾ, ਸੱਚੇ ਰਹਿ ਸਮਾਈ, ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਪਾਈ, ਅੰਤਰ ਆਪੇ ਭਰਮ ਭਲਾਈ, ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਤ ਫਿਰੇ ਲੁਕਾਈ, ਜਿਨੀ ਚਾਕਿਆ ਤਿਨ ਸਾਧ ਆਇਆ, ਸਤਿਗੁਰ ਬੂਝ ਬਜਾਈ, ਇੱਕ ਨਾ ਨਾਵੋ ਆਪ ਪਲਾਏ, ਇੱਕ ਨਾ ਗੁਰਮੁਖ ਦੇ ਬਜਾਈ, ਸਦਾ ਸਦਾ ਸਲਾਹੋ ਸੰਤੋ, ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨ ਕੋਈ ਰਾਜਾ, ਕਰਤ ਭਾਵ ਸਬੰਤ ਬਣਾਈ, ਨਿਉ ਤਿਸੇ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ,
ਤਿਸਨੋ ਪ੍ਰਾਣੀ ਸਦਾ ਤਿਆਵੋ ਜਿਨ ਗੁਰਮੁਖ ਬੰਤ ਬਨਾਈ, ਸਤਿਗੁਰ ਭੇਟੇ ਸੋ ਸੰਚੀ ਜੈ, ਜਸੀਰ ਦੇ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ, ਨਾਨਕ ਸੁਣ ਵੇਖੇ ਰਿਹਾ ਵਿਸਮਾਦ ਮੇਰਾ, ਪ੍ਰਭ ਰਿਹਾ ਸਰਬ ਥਾਈ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਕਿੰਨੀ ਕਿਹਾ ਪ੍ਰਵਰਤ ਪਸਾਰਾ, ਕਿੰਨੀ ਕਿਹਾ ਪੂਜਾ ਵਿਸਤਾਰਾ, ਕਿੰਨੀ ਨਿਵਲ ਪਿਆਂਗਮ ਸਾਧੇ, ਮੋਹ ਦੀਨ ਹਰ ਹਰ ਅਰਾਧੇ, ਤੇਰਾ ਭਰੋਸਾ ਪਿਆਰੇ, ਆਣ ਨਾ ਜਾਣਾ ਵਿਸਾਰਾ। ਕਿੰਨੀ ਗ੍ਰਹਿ ਤਜਵਾਨ ਖੰਡ ਪਾਇਆ, ਕਿੰਨੀ ਮੋਨ ਅਤੂਤ ਸਦਾਇਆ, ਕੋ ਕਹਿਤੋ ਅਨੰਤ ਭਗੌਤੀ, ਮੋਹ ਦੀਨ ਹਰ ਹਰ ਉਠ ਲੇਤੀ, ਕਿੰਨੀ ਕਿਹਾ ਹੋ ਤੀਰਥ ਵਾਸੀ, ਕੋਈ ਅੰਨ ਤਜ ਪਿਆ ਉਦਾਸੀ, ਕਿੰਨੀ ਪਵਨ ਸਭ ਧਰਤੀ ਕਰਿਆ, ਮੋਹ ਦੀਨ ਹਰ ਹਰ ਦਪਰਿਆ, ਕਿੰਨੀ ਕਿਹਾ ਮੈਂ ਕੁਲ ਵਡਿਆਈ, ਕਿੰਨੀ ਕਿਹਾ ਬਾਹ ਬਾ ਪਾਈ, ਕੋਈ ਕਹਿ ਮੈਂ ਤਨੀ ਪਸਾਰਾ, ਮੋਹ ਦੀਨ ਹਰ ਹਰ ਅਧਾਰਾ, ਕਿੰਨੀ ਘੂੰਗਰ ਨਿਤ ਕਰਾਈ, ਕਿੰਨੀ ਵਰਤ ਨੇ ਮਾਲਾ ਪਾਈ, ਕਿੰਨੀ ਤਿਲਕ ਗੋਪੀ ਚੰਦਨ ਲਾਇਆ, ਮੋਹ ਦੀਨ ਹਰ ਹਰ ਧਿਆਇਆ, ਕਿੰਨੀ ਸਿੱਧ ਬਹੁ ਚੇਟਕ ਲਾਏ, ਕਿੰਨੀ ਭੇਖ ਬਹੁ ਥਾਟ ਬਣਾਏ, ਕਿੰਨੀ ਤੰਤ ਮੰਤ ਬਹੁ ਖੇਵਾ, ਮੋਹ ਦੀਨ ਹਰ ਹਰ ਸੇਵਾ, ਕੋਈ ਚਤਰ ਕਹਾਵੇ ਪੰਡਤ, ਕੋ ਖੱਟ ਕਰਮ ਸਹਿਤ ਸਿਉ ਮੰਡਤ, ਕੋਈ ਕਰੇ ਆਚਾਰ ਸੁਕਰਨੀ, ਮੋਹ ਦੀਨ ਹਰ ਹਰ ਹਸਰਨੀ, ਸਗਲੇ ਕਰਮ ਧਰਮ ਜੁਗ ਸੋਦੇ, ਬਿਨਾ ਵੇ ਮਨ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਸੁਜੀ ਤ੍ਰਿਸ਼ਨਾ ਮਾਂ ਸਤਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿੰਤੂ ਕਰਿਆ, ਮਾਟੀ ਕਾਲਾ ਦੋਹਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿੰਤੂ ਰਾਖਿਆ, ਰਾਖਣ ਹਾਰ ਸਮਾਰਜਨਾ, ਸਗਲੇ ਛੋਟ ਵਿਚਾਰ ਮਨਾ ਰਹੋ, ਜਿਨ ਦੀਏ ਤੁਧ ਬਾਪ ਮੈਂ ਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਤੁਧ ਬਿਨ ਧਰਮੀਤਾ, ਤਿਸਟਾ ਕਰ ਕੋ ਰੱਖ ਲੈ ਚੀਤਾ, ਜਿਨ ਦੀਆ ਤੁਧ ਪਵਨ ਅਮੁੱਲਾ, ਜਿਨ ਦੀਆ ਤੁਧ ਨੀਰ ਨਿਰਮੁੱਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸਟਾ ਕਰ ਕੀ ਰੋ ਮਨ ਸਰਨਾ, ਛੱਤੀ ਅੰਮ੍ਰਿਤ ਜਿਨ ਪੂਜਨ ਦੀਏ, ਅੰਤਰ ਥਾਨ ਠਹਿਰਾਵੋ ਠਰਾਵੋ ਕੋ ਅੰਤਰ ਥਾਨ ਠਰਾਵਣ ਕੋ ਕੀ ਹੈ, ਬਸੁਦਾ ਦਿਓ ਬਰਤਨ ਬਲਨਾ, ਤੇਸਟਾ ਕਰਕੇ ਚਿੱਤ ਰੱਖ ਚਰਨਾ, ਭੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤਕ ਮਾਵਨ ਬਸਨ ਰਸਨਾ, ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਤੇਸਟਾ ਕਰ ਕੋ ਪੂਜੋ ਪੈਰਾ, ਪਵਿੱਤਰ ਪਵਿੱਤਰ ਜਿਨ ਤੂੰ ਤਰਿਆ, ਸਗਲ ਜੋਨ ਮੈਂ ਤੂੰ ਸਿਰ ਤਰਿਆ, ਅਬ ਤੂੰ ਸੀਜ ਭਾਵੇ ਨਹੀਂ ਸੀਜੇ, ਕਾਰਜ ਸਵਰੇ ਮਨ ਪ੍ਰਵਤਿਆਜੇ, ਇਆਂ ਉਆਂ ਏਕੇ ਹੋਈ, ਜਦ ਕਾ ਦੇਖੀਏ ਤਤ ਤਤ ਹੋਈ, ਤੇ ਸੇ ਜੇਵਤ ਤੇ ਸੇਵਤ ਮਨ ਆਲਸ ਕਰੇ, ਜਿਸ ਵਿਸਰੇ ਇੱਕ ਨਿਮਖ ਨਾ ਸਰੇ, ਹਮੇ ਪਰਾਧੀ ਨਿਰਗੁਣਿਆਰੇ, ਨਾ ਕੋ ਸੇਵਾ ਨਾ ਕਰਮਾਰੇ, ਗੁਰਬੋਧ ਵਡਭਾਗੀ ਮਿਲਿਆ, ਨਾਨਕ ਦਾ ਸੰਗ ਪਾਥਰ ਤਰਿਆ। ਰਾਮ ਕਲੀ ਮਹੱਲਾ ਪੰਜਵਾਂ, ਕਾਓ ਵਿਆਵੇ ਰੰਗ ਰਸ ਰੂਪ, ਕਾਉਂ ਬਿਆਵੇ ਮਾਏ ਪਾਭੂਤ, ਕਾਉਂ ਬਿਆਵੇ ਰਾਜ ਮਿਲਖ ਵਪਾਰਾ, ਸੰਤ ਬਿਆਵੇ ਰਨਾਮ ਅਦਾਰਾ, ਚੰਦਨ ਸਾਚ ਬਣੀ ਸਾਚ ਬਣੀ, ਸਭ ਕਾਏ ਕਤਨੀ ਰਾਓ, ਕਾਉਂ ਬਿਆਵੇ ਬੇਦਿਰ ਬਾਦ, ਕਾਉਂ ਬਿਆਵੇ ਰਸਨਾ ਸਾਧ, ਕਾਉਂ ਬਿਆਵੇ ਲਪਟ ਸੰਘ ਨਾਰੀ, ਸੰਤ ਰਚੇ ਕੇਵਲ ਨਾਮ ਮਰਾਰੀ, ਕਾਉਂ ਬਿਆਵੇ ਖੇਲਤ ਜੂਆ, ਕਾਉਂ ਬਿਆਵੇ ਅਮਲੀ ਹੂਆ, ਕਾਉਂ ਬਿਆਵੇ ਪਰਦਰ ਬਿਚਰਾਏ, ਹਰ ਜਨ ਬਿਆਵੇ ਨਾਮ ਤਿਆਏ, ਕਾਹੂ ਬਿਆਵੇ ਜੋਗ ਤਪੂ ਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ ਜਾਤ ਬਿਆਏ, ਸੰਤ ਬਿਆਵੇ ਕੀਰਤਨ ਗਾਏ, ਕਾਹੂ ਬਿਆਵੇ ਦਿਨ ਰਹਿਣ ਚਾਲਤ, ਕਾਹੂ ਬਿਆਵੇ ਸੋ ਪਿੜ ਮਾਲਤ, ਕਾਹੂ ਬਿਆਵੇ ਬਾਲ ਪੜਾਵਤ, ਸੰਤ ਬਿਆਵੇ ਹਰ ਜਸ ਗਾਵਤ, ਕਾਹੂ ਬਿਆਵੇ ਨਾ ਨਾਟਕ ਨਿਰਤੇ, ਕਾਹੂ ਬਿਆਵੇ ਜਿਹੇ ਹਿਰਤੇ, ਕਾਹੂ ਬਿਆਵੇ ਰਾਜ ਮੈਂ ਡਰਤੇ, ਸੰਤ ਬਿਆਵੇ ਹਰ ਰਸ ਕਰਤੇ, ਕਾਉਂ ਬਿਆਵੇ ਜੀ ਹਿਰਤੇ, ਕਾਉਂ ਬਿਆਵੇ ਰਾਜ ਮੈਂ ਡਰਤੇ, ਸੰਤ ਬਿਆਵੇ ਅਰਜਸ ਕਰਤੇ, ਕਾਉਂ ਬਿਆਵੇ ਮਤਾ ਮਸੂਰਤ, ਕਾਉਂ ਬਿਆਵੇ ਸੇਵਾ ਜ਼ਰੂਰਤ, ਕਾਉਂ ਬਿਆਵੇ ਸੋਧਤ ਜੀਵਤ, ਸੰਤ ਬਿਆਵੇ ਹਰ ਰਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਨਾ, ਨਾ ਕੋ ਮੂੜ ਨਾ ਹੀ ਕੋ ਸਿਆਣਾ, ਕਰ ਕਿਰਪਾ ਜਿਸ ਦੇਵੇ ਨਾਓ, ਨਾਨਕ ਤਾਂ ਕੇਵਲ ਬਲ ਜਾਓ। ਰਾਮ ਕਲੀ ਮਹੱਲਾ ਪੰਜਵਾਂ, ਦਾਵਾ ਅਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾਂ ਕਾ ਨਾਮ ਸਿਮਰਤ ਪਉ ਜਾਏ, ਤੈਸੇ ਸੰਤ ਜਨ ਰਾਖੇ ਹਰ ਰਾਏ, ਐਸੇ ਰਾਖਣ ਹਾਰ ਦਿਆਲ, ਜਦ ਕਾ ਦੇਖੋ ਤੁਮ ਪ੍ਰਿਤਪਾਲ ਰਾਓ, ਜਲ ਪੀਵਤ ਜਿਉਂ ਤਿਖਾ ਮਟੰਤ, ਤਨ ਬਿਕਸੇ ਜਿਉਂ ਰਾਖੇ ਜਿਉਂ ਗ੍ਰਹਿ ਆਵੇ ਕੰਤ, ਲੋਭੀ ਕਾਤਨ ਪ੍ਰਾਣ ਆਧਾਰ, ਤਿਉਂ ਹਰ ਜਨ ਹਰ ਹਰ ਨਾਮ ਪਿਆਰ, ਕਰਸਾਨੀ ਜਿਉਂ ਰਾਖੇ ਰਖਵਾਲਾ, ਮਾਤ ਪਿਤਾ ਦਇਆ ਜਿਉਂ ਬਾਲਾ,
प्रीतम देख प्रीतम मिल जाए, त्यों हर जन राखे कंठ लाए, ज्यो अंदले भिगत होए आनंद, गुंगा भगत गावे वो छंद, पिंगल पर्वत परते पार, हरके नाम सगले उदार, ज्यों पावक संग सीत को नास, ऐसे ब्रत सत संग विनाश, ज्यो साबन कापर उज्जल होत, नाम जपत सब परम को खोत, ज्यो चकवी सूरज की आस, ज्यो चात्रक बूंद की प्यास, ज्यो करंग नाद करन समाने, त्यों हर नाम हर जन मने समाने, तुमरी कृपा ते लागी प्रीत, दयाल पैसा आए चीत, दया तारी तन तारन हार, बंधन ते हो छटकार, सब थान देखे नैन अलोए, तिस्बिंदु जाय अवर न कोए, परम ते छूटे गुर प्रसाद, नानक पेख्यो सब बिस्माद, राम कली महला पंजवा जी, जंत सा पेखिए प्रभ सगले तुम्हारी तारना, ए मन हर के नाम उदारना, राहो खिन मैं थाप थापे कुदरत, सब करते के कारना, काम क्रोध लोभ झूठ निंदा, साधु संग बिदारना, नाम जपत मन निर्मल होवे, सुखे सुख गुदारना, भगत सरन जो आवे प्राणी, तिस आऊँ न हर नाम, सुख दुख इस मन की बिरता, तुम्हें आगे सारना, तू दाता सबना जिया का, अपना किया पालना, अनेक बार कोट जन ऊपर, नानक वंजे वारना, राम कली महला पंजवा अष्टपदी, एक ओंकार सतगुर प्रसाद, दर्शन भेटत पाप सब नासी, हर स्यों देख मलाई, मेरा गुर परमेसर सुखदाई, पार ब्रह्म का नाम दड़ावे, अंते होए सखाई राओ, सगल दू का डेरा पन्ना, संत तूर मुख लाई, पतत पनीत के अखन पीतर, ज्ञान अंधेर बंजाई, करन कारन समरत स्वामी, नानक ते सरनाई, बंधन तोड़ चरण कमल दड़ाई, एक शब्द लेव लाई, अंध को बिख्या ते काड्यो, सा शब्द बने आई, जन मरन का संसा चूका, बौड़ न कतू ताई, नाम रसैन हे मन राता, अमृत पी तृप्ताई, सतसंग बौड़ कदू न ताई, सत संग मिल कीर्तन गाया, निचल वस्या जाई, पूरे गुर पूरी मत दीनी, हर बिन आन न पाई, नाम नदान पाया वड पागी, नानक नरक न जाई, काल सियान भुगत न मेरी, पूरे गुरु कमाई, जप तप संयम सुच सोई, आपे करे कराई, पुत्र कलत्तर मां बिखिया मैं, गुर साचे लेव लाए तराई, अपने जीते आप संभाले, आप लिए लड़ लाई, साच धर्म का बेड़ा बांधिया, पव जल पार पवाई, बेस मार बेअंत स्वामी, नानक बल बल जाई, अकाल मूर्ता जूनी संभो, काल अंधकार दिवकाई, अंतर जामी जीन कदाता, देखत तृप्त गाई, एक ओंकार निरंजन निरपो, सब जल थल रिया समाई, भगत दान भगतां को दीनार, नानक जाचे माई, राम कली महला पंजवा, सलोक सिखो शब्द प्यारियो, जन्म मरन की टेक, मुखु जल सदा सुखी, नानक सिमरत एक, मन तन राता राम प्यारे, अर प्रेम भगत बन आई संतो, सतगुर खेव नवाई संतो, हर नाम माला दास को दिया, सगली तृष्णियों लाई संतो, राहो खोजत खोजत लाल एक पाया, हर कीमत कह न जाई संतो, चरण कमल स्यों लागो त्याना, साचे दस समाई संतो, गुण गावत गावत पै न्याला, सिमरत पताई अगाई संतो, आत्म राम रव्या सब अंतर, कत आवे कत जाई संतो, आद जगाती है पीओसी, सब जिया का सुखदाई संतो, आप बेअंत अंत नी पाई है, पूरे रिया सब ठाई संतो, मीत साजन माल जोबन जोबन चितारी, घूमन केर महात बिखड़ी गुरमुख, मीत साजन माल जोबन सुत हर नानक बाप मेरी माई संतो, राम कली महला पंजवा, मन बच कर्म राम नाम चितारी, घूमन केर महात बिखड़ी गुरमुख, नानक पार उतारी, राओ अंतर सुखा बार सुखा, हर जप मल पई दुष्टारी, जिस ते लागे तिने नवारी, प्रभु जी अपनी कृपा धारी, उदरे संत परे हर सरनी, पच बिन से महंकारी, साधु संगत ए फल पाया, एक केवल नाम आधारी, ना कोई सूर ना ही को ही ना, सब प्रगटी जोत तुम्हारी, तुम समराथ्य काथ्य गोचर, रव्याई कमरारी, कीमत कौन करे तेरी करते, प्रभ अंत न पारा वारी, नाम दान नानक वड्याई, तेरिया संत जनारी नारी,
ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆ ਸ਼ਬਦ ਤੋਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਨੀਚਾ ਸਭ ਪਚਾਈਆ ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਵ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸਿਨਾ ਮਾਰ ਕੇ ਲਾਗੇ ਕਹੇ ਨਾਨਕ ਤੈ ਸੁਖੋਵਾ ਤਿਤ ਕਰ ਅਨਦ ਵਾਜੇ ਸਾਚੀ ਲਿਬਨ ਦੇ ਨਮਾਣੀ ਦੇ ਨਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਵਾ ਸਮਰੱਥ ਕੋਇ ਨਾਈ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਈ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੀ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸਨੂੰ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦੈ ਦਿਸੇ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੀ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਹ ਕਤ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇਰੀ ਕਿਤ ਦੁਬਾਰੇ ਪਾਈਏ ਤਨ ਮਨ ਧਨ ਸਭ ਸੋਮ ਗੁਰ ਕੋ ਕਮਨੈ ਪਾਈਐ ਹੁਕਮ ਮੰਨੋ ਗੁਰੂ ਕੇ ਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਨੀ ਜਨੇਤ ਭਰਮ ਪਲਾਇਆ ਮਾਇਆ ਤਾਂ ਮੋਨੀ ਤਿਨੇ ਕੀਤੀ ਜਿਨ ਠਗੋਲੀ ਪਾਇਆ ਗੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ ਕਹੇ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਤਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਈ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਉਲੇ ਨਾ ਕੀਜੇ ਜਿਤ ਅੰਤ ਪਛੋ ਤਾਈਏ ਸਤਿਗੁਰ ਕਾ ਉਪਦੇਸ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਗਮੇ ਗੋਚਰਾ ਤਿਰੰਤ ਨ ਪਾਇਆ ਅੰਤੋ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਨੇ ਆਖੇ ਤਾਂ ਵੇਖੇ ਸਭ ਤੂੰ ਏ ਜਿਨ ਜਗ ਤੇ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੰਜਨ ਅੰਮ੍ਰਿਤ ਖੋਜ ਤੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਪਾਏ ਕਵੇਕ ਪਰਸਨ ਆਇਆ ਲੱਭ ਲੋ ਬਾਂਕਾਰ ਚੁੱਕਾ ਸਤਿਗੁਰ ਪੱਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਟੁੱਟਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਨਾ ਲੱਭ ਲੋ ਬਾਂਕਾਰ ਤਾਂ ਤਿਸ਼ਨਾ ਬਹੁਤ ਨੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਅਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆਰ ਵਾਛਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਏ ਤੇ ਵੇ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਵੇ ਤੇ ਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੀ ਹਰ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵੇ ਚਲਾਵੇ
ਇਹ ਸੋਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਲਾ, ਸਤਿਗੁਰੂ ਸਨਾਇਆ ਇਹ ਤਿਨਕੇ ਮਨ ਵਸਿਆ, ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਲਾ ਸਤਿਗੁਰੂ ਸਨਾਇਆ। ਪਵਿੱਤ ਹੋਏ ਸੇ ਜਿਨ੍ਹਾਂ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਤੇ ਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿ ਸਿਉ, ਪਵਿੱਤ ਸੰਗਤ ਸਭਾਈਐ, ਕਹਿਤੇ ਪਵਿੱਤ ਸੁਣਤੇ ਪਵਿੱਤ, ਸੇ ਪਵਿੱਤ ਜਿੰਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖਾਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੀਵਨ, ਸਹਿਜੇ ਸੰਸਾ ਨਾ ਜਾਏ, ਨਾ ਜਾਏ ਸੰਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸੰਸੇ ਜਿਉ ਮਲੀਨ ਹੈ ਕਿ ਸੰਜਮ ਤੋਤਾ ਜਾਏ। ਮਨ ਤੋ ਵੋ ਸ਼ਬਦ ਲਾਗੂ, ਹਰ ਸਿਉ ਰੋ ਚਿਤ ਲਾਏ, ਕਹੇ ਨਨ ਗੁਰ ਪ੍ਰਸਾਦੀ ਸਹਿਜ ਉਪਜੇ, ਉਹ ਸੰਸਾ ਹੀ ਵਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤੇ ਮੈਲੇ, ਤਿੰਨ ਜਨਮ ਜੂਵੇ ਹਾਰਿਆ, ਉਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਨੇ ਨਾਈ, ਫਿਰੇ ਜਿਉ ਬਤਾਲਿਆ, ਕਹੇ ਨਾਨਕ ਜਿਨ ਸਾਹਿਤ ਜਿਆ, ਕੂੜੇ ਲਾਗੇ ਤਿੰਨ ਜਨਮ ਜੂਵੇ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਈ, ਮਨਸਾ ਸਤ ਸਮਾਣੀ, ਜਨਮ ਰਤੰਜਨੀ ਖੱਟਿਆ ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੋ ਗੁਰ ਨਾਲੇ, ਜੇ ਕੋ ਸੇ ਗੁਰ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਬਿਬੇਕੀਆ ਜਾਏ, ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ, ਔਰ ਕੱਚੀ ਬਾਣੀ, ਕਹਿਤੇ ਕੱਚੇ ਸੁਣਤੇ ਕੱਚੇ, ਕੰਚੀ ਅੱਖ ਬਖਾਣੀ, ਹਰ ਹਰ ਨਿਤ ਕਰੇ ਰਸਨਾ, ਕਿਹਾ ਕਛੂ ਨਾ ਜਾਣੀ, ਚਿੱਤ ਜਿਨ ਘਿਰ ਲਿਆ ਮਾਇਆ, ਬੋਲਣ ਪੈ ਰਵਾਨੀ, ਕਹੇ ਨਾਨਕ ਸਤਿਗੁਰ ਬਾਜੋ, ਔਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਇਹਦੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਸ਼ਿਵ ਸਕਤ ਆਪ ਉਪਾਇ ਕੇ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਵੇਖ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਤੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰਬਾਜੋ, ਤੱਤੇ ਸਾਰ ਨਾ ਜਾਣੀ, ਤੇਈ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਬਿਆਨੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤੱਤ ਪਾਏ, ਜਿਸਨੂੰ ਅੰਧਨ ਹਰ ਲਿਵ ਲਾਗੇ, ਜਾਗਤ ਰਹਿਣ ਬਿਆਨੀ, ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਵੱਡਦਾਤਾ, ਜੇ ਅਗਨ ਮੈਂ ਹਾਰ ਪਹੁੰਚਾਵੇ, ਉਸਨੂੰ ਕਹਿ ਪੋ ਨ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵੱਡਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭੱਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜੇ ਤਰ ਵਿਸਰੇ, ਮੋਪ ਜੇ ਭਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ ਲਿਵ ਲਾਗੀ, ਤਿਨ ਵਿੱਚ ਮਾਇਆ ਪਾਇਆ, ਹਰ ਆਪ ਅਮਲੁਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹਿ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੇ ਮਨ ਆਏ, ਹਰ ਆਪ ਅਮਲੁਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ,
ਰਾਸ ਮੇਰੀ ਮਨਵੰਜਾਰਾ, ਰਾਸ ਮੇਰੀ ਮਨਵੰਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਨਿਤ ਜਪੋ ਜੀਓ ਲਾਹਾ ਖੱਟੇ ਦਿਹਾੜੀ। ਇਹੋ ਤੰਤ ਨਾ ਮਿਲਿਆ ਜਿਨਰ ਆਪੇ ਭਾਣਾ ਕਹੇ, ਨਾਨਕਾ ਰਾਸ ਮੇਰੀ ਮਨੁਆ ਵਨਜਾਰਾ। ਹੇ ਰਸਨਾ ਤੂੰ ਅਨਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿਤੇ, ਜਿਚ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਰਸ ਬਹੁ ਨ ਤਿਸ਼ਨਾ ਲਾਗੇ ਆਏ, ਇਹੋ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਸ ਆਏ। ਕਹੇ ਨਾਨਕ ਹੋਰ ਅਨਰਸ ਅਵਿਸਰੇ, ਜਾਂ ਹਰ ਵਸੇ ਮਨੇ ਆਏ, ਇਹ ਸਰੀਰਾ ਮੇਰਿਆ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਰਾਪੇ ਮਾਤਾ ਆਪੇ ਪਿਤਾ, ਜੰਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੋਆ ਚਲਤ ਨਦਰੀ ਆਇਆ। ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਹੋ ਪਿਆ ਪ੍ਰਭਾਗਮ ਸੁਨਿਆਰ, ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆਰ, ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸਭਾਗੇ, ਆਪਣਾ ਪਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੇ ਆਏ ਕੇ, ਕਿਆ ਤੁਧ ਕਰਮ ਕਮਾਇਆ, ਕਿਆ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇ ਆਇਆ। ਜਿਨੇ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਉਹ ਸਰੀਰ ਪਰਵਾਨੋ ਵਾ, ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੀ ਸੰਸਾਰ ਤੁਮ ਦੇਖਤੀ, ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲ ਗਏ ਦਿਵ ਦਿਸ਼ਟ ਹੋਈ। ਇਹ ਸਰਵਨੋ ਮੇਰਿਓ ਸੱਚੇ ਸੋਨੇ ਨੂੰ ਪਠਾਏ, ਸੱਚੇ ਸੁਨੇ ਨੂੰ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕੇ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ, ਸੱਚੇ ਸੁਨੇ ਨੂੰ ਪਠਾਏ, ਹਰ ਜਿਉ ਗੁਫਾ ਅੰਦਰ ਰਾਕੇ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ ਨੂੰ ਦੁਆਰੇ, ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾ ਉਹਨੇ ਤੇ ਤਾਂ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਆਕੇ ਵਾਜਾ ਪਵਨ ਵਜਾਇਆ, ਇਹੋ ਸੱਚਾ ਸੁਲਾ ਸੱਚੇ ਕਰ ਗਾਵੋ, ਗਾਵੋ ਤਾਂ ਸੁਲਾ ਕਰ ਸੱਚੇ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੋ ਜਾਂ ਤੁਧ ਪਾਵੇ, ਗੁਰਮੁਖ ਜਿੰਨਾ ਬੁਝਾਵੈ, ਇਹੋ ਸੱਚ ਸਭਨਾ ਕਾ ਖਸਮ ਹੈ, ਜੇ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੁਲਾ ਸੱਚੇ ਕਰ ਗਾਵੇ, ਅਨੰਤ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਦਾਤਾ ਸੋਏ ਭਗਤ ਵਿਚਲ ਦੇ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਏ ਜੀਓ, ਅਵਰ ਨ ਜਾਣੇ ਸ਼ਬਦ ਗੁਰ ਕੈ ਇੱਕ ਨਾਮ ਤੇ ਆਵੇ, ਪ੍ਰਸਾਦ ਨਾਨ ਗੁਰ ਅੰਗਤ ਪਰਮ ਪਦਵੀ ਪਾਵੈ, ਆਇਆ ਹਕਾਰਾ ਚੱਲਣ ਵਾਰਾ ਰਾਮ ਨਾਮ ਸਮਾਇਆ, ਜਗ ਅਮਰ ਅਟਾਲਿਆ ਤੋਲ ਠਾਕਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ ਗੁਰ ਜਾਵੀ, ਹਰ ਪ੍ਰਭਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰਾਖੋ ਹਰ ਜਨੋ ਕੇਰੀ, ਹਰ ਦਿਉ ਨਾਮ ਨਰੰਜਨੋ, ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤਿਗੁਰ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧੰਨ ਕਹੇ ਸੁਭਾਸ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਬਾਚ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਨ ਹਰ ਪ੍ਰਭ ਭਾਣਾ ਭਾਵੈ, ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਹਰ ਨਿਰਜਾਸ ਜੀਓ, ਤੁਰ ਲਿਖਿਆ ਪਰਵਾਨਾ ਫਿਰੇ ਨਾਈ, ਗੁਰ ਜਾਏ ਹਰ ਪ੍ਰਭ ਪਾਸ ਜੀਓ, ਸਤਿਗੁਰ ਪਾਣੀ ਆਪਣੇ ਬੈ ਪਰਿਵਾਰ ਸਦਾਇਆ,
ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪਿੱਛੇ ਮਿਤ ਬਿਕਸੇ, ਜਿਸ ਮਿਤ ਕੇ ਪਿਆਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈਓ, ਹਰ ਸਤਿਗੁਰ ਪੈ ਨਾਵੇ। ਸਤਿਗੁਰ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜਿਓ ਪੁਰਾਣ ਜੀਓ। ਹਰ ਕਥਾ ਪੜੀਏ ਹਰ ਨਾਮ ਸੁਣੀਏ, ਬੇਬਾਨ ਹਰ ਰੰਗ ਗੁਰ ਭਾਵੈ। ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ। ਹਰ ਪਾਇਆ ਸੰਤ ਗੁਰ ਬੋਲਿਆ, ਹਰ ਮਿਲਿਆ ਪੁਰਖ ਸਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤਿਗੁਰ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਕੋਈ ਕਰ ਬਖੀਲੇ ਨਿਵੇ ਨਾਈ, ਫਿਰ ਸਤਿਗੁਰ ਆਣ ਨਵਾਇਆ। ਗੁਰ ਹਰ ਗੁਰੂ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਰਾਮ ਕਲੀ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਜਨੜਾ ਮੇਰਾ ਸਾਜਨੜਾ, ਨਿਕਟ ਕਲੋਏੜਾ ਮੇਰਾ ਸਾਜਨੜਾ। ਜਾਨੀ ਅੜਾ ਹਰ ਜਾਨੀ ਅੜਾ, ਨੈਣਿਆ ਲੋਏੜਾ ਹਰ ਜਾਨੀ ਅੜਾ। ਨੈਣਿਆ ਲੋਇਆ ਘਟ ਘਟ ਸੋਇਆ, ਤਮ੍ਰਿਤ ਪੈਰ ਗੂੜਾ। ਨਾਲ ਹਵਿੰਦਾ ਲੈ ਨ ਸਕੰਦਾ, ਸਾਉ ਨ ਜਾਣੇ ਮੂੜਾ। ਮਾਇਆ ਮਦ ਮਾਤਾ ਹੋਛੀ ਬਾਤਾ, ਮਿਲ ਨ ਜਾਈ ਪਰਮ ਤੜਾ। ਕਹੋ ਨਾਨਕ ਗੁਰਬਿਨ ਨਾਹੀ ਸੂਝੇ, ਹਰ ਸੱਜਣ ਸਭ ਕਹਿ ਨਿਕਟ ਖੜਾ। ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਣ ਅਧਾਰਾ ਮੇਰੇ ਗੋਬਿੰਦਾ। ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਤਾਰਾ ਮੇਰੇ ਕਿਰਪਾਲਾ। ਦਾਨ ਦਤਾਰਾ ਅਪਰੇ ਅਪਾਰਾ, ਕਟ ਕਟੇ ਅੰਤਰ ਸੋਨਿਆ। ਇੱਕ ਦਾਸੀ ਤਾਰੀ ਸਬਲ ਪਸਾਰੀ, ਜੀ ਜੰਤ ਲੈ ਮੋਨਿਆ। ਜਿਸਨੂੰ ਰਾਖੇ ਸੋ ਸੱਚ ਪਾਖੇ, ਗੁਰ ਕਾ ਸ਼ਬਦ ਵਿਚਾਰਾ। ਕਹੋ ਨਾਨਕ ਸੋ ਪ੍ਰਭ ਕਾ ਭਾਣਾ, ਤੇ ਸੀ ਕਹੋ ਪ੍ਰਭ ਪਿਆਰਾ। ਮਾਨੋ ਮਾਨੋ ਪ੍ਰਭ ਮਾਨੋ, ਮੇਰੇ ਪ੍ਰਭ ਕਾ ਮਾਨੋ। ਜਾਣੋ ਪ੍ਰਭ ਜਾਣੋ, ਸਵਾਮੀ ਸੁਗਟ ਸਜਾਨੋ। ਸੁਗਟ ਸਜਾਨਾ ਸਤ ਪਰਦਾਨਾ, ਅੰਮ੍ਰਿਤ ਹਰ ਕਾ ਨਾਮਾ। ਚਾਖੇ ਗਾਣੇ ਸਾਰਗ ਪਾਨੇ, ਜਿਨ ਕੇ ਭਾਗ ਮਥਾਨਾ। ਤਿਨੇ ਪਾਇਆ ਤਿਨੇ ਤਿਆਇਆ, ਸਗਲ ਤਿਸੇ ਕਾ ਮਾਨੋ। ਕਹੋ ਨਾਨਕ ਸਿਰ ਤਖਤ ਨਿਵਾਸੀ, ਸੱਚ ਤਿਸੇ ਦੀ ਮਾਨੋ। ਮੰਗਲਾ ਹਰ ਮੰਗਲਾ, ਮੇਰੇ ਪ੍ਰਭ ਕਹਿ ਸੁਣੀਏ ਮੰਗਲਾ। ਸੋਹਲੜਾ ਪਰਬ ਸੋਲੜਾ, ਅਨੰਦ ਤੁਨੀਏ ਸੋਲੜਾ। ਅਨੰਦ ਵਾਜੇ ਸ਼ਬਦ ਅਗਾਜੇ, ਨਿਤ ਨਿਜ ਸੇ ਵਧਾਈ। ਸੋ ਪ੍ਰਭ ਧਿਆਈਏ ਸਭ ਕੁਛ ਪਾਈਏ, ਮਰੇ ਨ ਆਵੇ ਜਾਈ। ਚੁੱਕੀ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਣੀਏ। ਕਹੋ ਨਾਨਕ ਘਰ ਪ੍ਰਭ ਮੇਰੇ, ਕਹਿ ਨਿਤ ਨਿਤ ਮੰਗਲ ਸੁਣੀਏ। ਰਾਮ ਕਲੀ ਮਹੱਲਾ ਪੰਜਵਾਂ, ਹਰ ਹਰ ਧਿਆਏ ਮਨਾ ਕੇ ਨ ਵਿਸਾਰੀਏ। ਰਾਮ ਰਮਾ ਰਾਮ ਰਮਾ, ਕੰਠ ਨ ਉਰਤਾਰੀਏ। ਉਰਤਾਰ ਹਰ ਹਰ ਪੁਰਖ ਪੂਰਨ, ਪਾਰ ਬ੍ਰਹਮ ਨਿਰੰਜਨੋ। ਪੈ ਦੂਰ ਕਰਤਾ ਪਾਪ ਹਰਤਾ, ਦੁਸੋ ਦੁਖ ਪਵ ਖੰਡਨੋ। ਜਗਦੀਸ਼ ਈਸ ਗੋਪਾਲ ਮਾਧੋ, ਗੁਣ ਗੋਬਿੰਦ ਵਿਚਾਰੀਐ। ਬਿਨਵੰਤ ਨਾਨਕ ਮਿਲ ਸੰਗ ਸਾਧੂ, ਦਿਨਸ ਰਹਿਣ ਚ ਤਾਰੀਐ। ਚਰਨ ਕਮਲਿਆ ਧਾਰ ਜਨ ਕਾ ਆਸਰਾ, ਮਲ ਮਿਲਖ ਭੰਡਾਰ ਨਾਮ ਅਨੰਤ ਤਰਾ। ਨਾਮ ਨਰ ਹਰ ਨਿਦਾਨ ਜਿਨ ਕੀ, ਰਸ ਭੋਗ ਏਕ ਨਰਾਇਣਾ। ਰਸ ਰੂਪ ਰੰਗ ਅਨੰਦ ਬੀਟਲ, ਸਾਹ ਸਾਹ ਧਿਆਇਨਾ। ਕਿਲ ਵਿਖਰਨਾ ਨਾਮ ਪੁਨੇ ਚਰਨਾ, ਨਾਮ ਜਪ ਕੀ ਤ੍ਰਾਸ ਹਰਾ। ਬਿਨਵੰਤ ਨਾਨਕ ਰਾਸ ਜਨ ਕੀ, ਚਰਨ ਕਮਲ ਹੈ ਆਸਰਾ। ਗੁਣ ਬੇਅੰਤ ਸਵਾਮੀ ਤੇਰੇ, ਕੋਈ ਨ ਜਾਨੀ ਕੋਈ ਨ ਜਾਨੀ। ਦੇਖ ਚਲਤ ਦਿਆਲ ਸੁਣ ਭਗਤ ਬਖਾਨੀ, ਜੀ ਜੰਤ ਸਭ ਤੁਜੇ ਧਿਆਵੋ। ਪੁਰਖੋਤ ਪੁਰਖ ਪਤ ਪਰਮੇਸਰਾ, ਸਰਬ ਜਾਚਕੇ ਇੱਕ ਦਾਤਾ। ਕਰਨਾ ਮੈਂ ਜਗਦੀਸਰਾ, ਸਾਧੂ ਸੰਤ ਸੁਜਾਨ ਸੋਈ। ਜਿਸੇ ਪ੍ਰਭ ਜੀ ਮਾਨਈ, ਬਿਨਵੰਤ ਨਾਨਕ ਕਰੋ ਕਿਰਪਾ। ਸੋਏ ਤੁਜੇ ਪਛਾਨਈ, ਮੋਹਿ ਨਿਰਗੁਣਨਾਥ ਸਰਨੀ ਆਇਆ। ਬਲ ਬਲ ਬਲ ਗੁਰਦੇਵ ਜੇ ਨਾਮ ਦੜਾਇਆ। ਗੁਰਨਾਮ ਦੀਆ ਕੁਸ਼ਲ ਥੀਆ, ਸਰਵੇਚ ਪੁੰਨੀਆਂ। ਜਲਨ ਬਜਾਈ ਸ਼ਾਂਤੀ ਆਈ, ਮਿਲੇ ਚਿਰੀ ਵਿਛੁਨਿਆ।
ਆਨੰਦ ਹਰਕ ਸਹਿਜ ਪਾਚੇ ਮਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੋਂਚਨੋ ਸ਼ਬਦ ਅਨਾਥ ਨਿਤ ਉੱਠ ਗਾਈਏ ਸੰਤਨ ਕੈ ਕਿਲ ਵਿਖ ਸਭ ਦੁੱਖ ਬਿਨਾਸਨ ਹਰਨਾਮ ਜਪੀਏ ਗੁਰਮੰਤਨ ਕੈ ਹਰ ਨਾਮ ਲੀਜੇ ਅਮਿਓ ਪੀਜੇ ਰਹਿਣ ਦਿਨ ਸਿਆ ਰਾਧੀਐ ਜੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲੈ ਸਾਧੀਐ ਪਾਉ ਭਗਤ ਦਿਆਲ ਮੋਨ ਦੁਖ ਸਗਲ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਆਨੰਦ ਮੰਗਲ ਗੁਰਚਰਨੀ।

ਪਾਇਆ, ਦੁੱਖ ਗਵਾਇਆ, ਪਈ ਪੂਰਨ ਆਸ ਜੀਓ, ਬਿਨਵੰਤ ਨਾਨਕ ਸ਼ਰਨ ਤੇਰੀ, ਮਿੱਟੀ ਜੰਮ ਕੇ ਤਰਾਸ ਜੀਓ। ਸਲੋਕ। ਸਾਧ ਸੰਗਤ ਬਿਨ ਭਰਮ ਹੋਈ, ਸਾਧ ਸੰਗਤ ਬਿਨ ਭਰਮ ਮੋਈ, ਕਰਤੀ ਕਰਮ ਅਨੇਕ, ਕੋਮਲ ਬੰਧਨ ਬੰਧਿਆ, ਨਾਨਕ ਕਰਮੇ ਲੇਖ, ਜੋ ਭਾਣੇ ਸੋ ਮੇਲਿਆ, ਵਿਛੋੜੇ ਪੀ ਆਪ, ਨਾਨਕ ਪ੍ਰਭ ਸਰਨਾਗਤੀ, ਜਾਂਕਾ ਵੱਡ ਪ੍ਰਤਾਪ। ਸ਼ਾਂਤ। ਗ੍ਰੀਖਮ ਰੋਤਾ ਟਕਾਖੜੀ, ਜੇਠ ਅਕਾਲੇ ਘਾਮ ਜੀਓ, ਪ੍ਰੇਮ ਵਿਛੋ ਦੁਹਾਗਣੀ, ਦ੍ਰਿਸ਼ ਨਾ ਕਰੀ ਰਾਮ ਜੀਓ, ਨਾ ਦ੍ਰਿਸ਼ਟ ਆਵੇ ਮਰਤ ਹਾਵੇ, ਮਹਾਂਗਰਭ ਮੁਠੀਆ, ਜਲ ਵਾਧ ਮਛਲੀ ਤੜਫੜਾਵੇ, ਸੰਗ ਮਾਇਆ ਰੁੱਠਿਆ, ਕਰ ਪਾਪ ਜੋਨੀ ਭੈ ਪੀਤ ਹੋਈ, ਕਰ ਪਾਪ ਜੋਨੀ ਭੈ ਪੀਤ ਹੋਈ, ਦੇ ਸਾਸਨ ਜਾਮ ਜੀਓ, ਬਿਨਵੰਤ ਨਾਨ ਕੋਟ ਤੇਰੀ, ਰਾਖ ਪੂਰਨ ਕਾਮ ਜੀਓ। ਸਲੋਕ। ਸਰਦਾ ਲਾਗੀ ਸੰਗ ਪ੍ਰੀਤ ਮੈਂ, ਇੱਕ ਤਿਲ ਰਹਿਣ ਨਾ ਜਾਏ, ਮੰਤਰ ਨੰਤਰ ਰੱਬ ਰਹੇ, ਨਾਨਕ ਸਹਿ ਸੁਪਾਏ, ਕਰਗਾ ਲੀਨੀ ਸਾਜਨੇ, ਜਨਮ ਜਨਮ ਕੇ ਮੀਤ, ਚਰਨੋ ਦਾਸੀ ਕਰ ਲਈ, ਨਾਨਕ ਪ੍ਰਭ ਹਿਤ ਚੀਤ। ਸ਼ੰਤ। ਰੁੱਤ ਸਰਸ ਰੁੱਤ ਬਰਸ ਸਹੇਲੀਆਂ, ਸਾਵਣ ਭਾਦਵੇਂ ਆਨੰਦ ਜੀਓ, ਕਣ ਉਨ ਬੁੱਠੇ ਜਲ ਥਲ ਪੂਰਿਆ ਮਕਰੰਦ ਜੀਓ, ਪ੍ਰਭੂਰ ਰਿਹਾ ਸਰਬ ਠਾਈ, ਇੱਕ ਨਾਮ ਨਵ ਨਿਤ ਗ੍ਰਹਿ ਭਰੇ, ਸਿਮਰ ਸਵਾਮੀ ਅੰਤਰ ਜਾਮੀ, ਕੁੱਲ ਸਮੂਹਾ ਸਭ ਤਰੇ, ਪ੍ਰਿਆ ਸੰਗ ਜਾਗੇ ਨਾ ਸ਼ਿਦਰ ਲਾਗੇ, ਕਿਰਪਾਲ ਸਦ ਬਖਸੰਦ ਜੀਓ, ਬਿਨਵੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਪਵੰਦ ਜੀਓ। ਸਲੋਕ। ਆਸ ਪਿਆਸੀ ਮੈਂ ਫਿਰੋ, ਕਾਪੇਖੋ ਗੋਪਾਲ, ਐ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮੇਲਣਹਾਰ, ਬਿਨ ਮਿਲਵੇ ਸ਼ਾਂਤ ਨਾ ਉਪਜੇ, ਤਿਲ ਪਲ ਰਹਿਣ ਨਾ ਜਾਏ, ਹਰ ਸਾਧੋ ਸਰਨਾਗਤੀ, ਨਾਨਕ ਆਸ ਪੁਜਾਏ। ਸ਼ੰਤ। ਰੁੱਤ ਸਰਦ ਅਡੰਬਰੋ, ਅਸੂ ਕਤ ਕੇ ਹਰ ਪਿਆਸ ਜਿਓ, ਖਜੰਤੀ ਦਰਸ਼ਨ ਫਿਰਤ ਕਬ ਮਿਲੇ, ਗੁਣਤਾਸ ਜਿਓ, ਬਿਨਕੰਤ ਪਿਆਰੇ ਨਾ ਸੂਖ ਸਾਰੇ, ਹਰ ਕੰਜਨ ਤ੍ਰਿਗ ਬਨਾ, ਸੁੰਦਰ ਸਜਾਨ ਚਤੁਰ ਬੇਤੀ, ਸਾਸ ਬਿਨ ਜੈਸੇ ਤਨਾ, ਈਤ ਉਤ ਦਾ ਦੈਸ ਲੋਕਨ, ਮਿਲ ਮਿਲਨ ਕੀ ਪ੍ਰਭ ਪਿਆਸ ਜਿਓ, ਬਿਨਵੰਤ ਨਾਨਕ ਧਾਰ ਕਿਰਪਾ ਮੇਲੋ, ਪ੍ਰਭ ਗੁਣਤਾਸ।

ਚੇਂਜ ਕਰਨਾ ਪੈਣਾ ਆ ਉਧਰੋਂ। ਨਹੀਂ ਉਧਰੋਂ ਕਿੱਧਰ ਕਰਕੇ ਆਏ? ਇੱਧਰ ਦਾ ਤੇ ਜਿਹੜਾ ਉਹ ABC ਵਾਲਾ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਜ ਨਾਮ ਕੀ ਤਿਲ ਵਡਿਆਈ ਆਖ ਤਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਗੇ ਵਡਪਾ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਗ ਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਹੁਦਮ ਜਾਂ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਹੋ ਪਾਏ ਤਾਕਾਰ ਕਾਗੇ ਕਰ ਤਰਿਆਓ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਓ ਜਨਨ ਬਿਦਾ ਲੋ ਸੁਧ ਮੰਤਾ ਕੋਈ ਨਾ ਕਿਸ ਕੀ ਤਰਿਆ ਸੇ ਸੇ ਰਿਨ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉੜੇ ਉੜਾ ਵਿਸੈ ਕੋਸਾ ਤੇ ਬਾਸੇ ਬਾਰੇ ਸਰਿਆ ਤਿੰਨ ਕਵਣ ਖਿਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਵਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ